করো বলল যে ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਾਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਲ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਪਰੋਸਾ ਦਾਨ ਦਾਨ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ

0: ਨਾਨਕ ਮਹੱਲਾ ਪਹਿਲਾ। ਨਾਨਕ ਮੇਰੇ ਸਰੀਰ ਕਾ ਕਰਤ ਕਰਤਵਾ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁਝਤਾ ਹੈ। ਸਤ ਜੁਗ ਦਾ ਸੰਤੋਖ ਕਾ ਧਰਮ ਗ੍ਰਥਵਾ ਹੋ, ਤੇਰੇ ਤੇਰਾ ਜਗ ਕਾ ਜੋਰ ਗ੍ਰਥਵਾ ਹੋ। ਦੁਆਪਰ ਰਚ ਤਪੇ ਕਾ ਸਤ ਗ੍ਰਥਵਾ ਹੋ, ਕਲ ਜੁਗ ਰਾ ਤਗਨ ਕਾ ਤੂਰ ਅਗੇ ਰਖਵਾ ਹੋ। ਮਹੱਲਾ ਪਹਿਲਾ।
1: ਸਾਮ ਕਹੇ ਸੇ ਟੰਬਰ ਸਵਾਮੀ, ਸੱਚ ਮੈਂ ਅੱਛੇ ਸਾਚ ਰਹੇ, ਸਭ ਕੋ ਸਤ ਸਮਾਵਰ ਕਰਿਆ ਭਰਪੂਰ, ਰਾਮ ਨਾਮ ਦੇਵਾ ਮਸੂਰ। ਲੈ ਲੈ ਪ੍ਰਛ ਜਾਇ ਨਾਨਕ ਮੁਖੰਤਰ ਪੈ, ਜੁਜ ਮੈਂ ਜੋਰ ਚਲੀ ਚੰਦਰਾਵਲ, ਜੁਜ ਮੈਂ ਜੋਰ ਚਲੀ ਚੰਦਰਾਵਲ। ਕਾਨ ਕਿਸਨ ਜਾਦੂ ਭਇਆ ਪਾਰ ਜਾਤ, ਗੋਪੀ ਲਿਆਇਆ ਬਿੰਦਰਾ ਬਣ ਮੈਂ ਰੰਕੀਆ, ਕਲ ਮੈਂ ਬੇਜੇ ਥਰ ਮਨੁੱਖਾਂ ਨੂੰ ਕਰਾਇਆ ਰੋਪਿਆ, ਨੀਲ ਬਸਰੇ ਕੱਪੜੇ ਪੈਰੇ ਤੁਰਖਾਣੀਆਂ ਮਲਕੀਆ, ਚਾਰੇ ਵੇਦ ਹੋਏ ਸੱਚਿਆ ਪੜੇ ਗੁਣੇ ਤਿੰਨ ਚਾਰ ਚਾਰ। ਓ ਭਗਤ ਕਰਨੀ ਸਦਾਏ, ਆਓ ਭਗਤ ਕਰਨੀ ਸਦਾਏ, ਓ ਨਾਨਕ ਮੁਖਨ ਪਰ ਪਾਇ ਪੜੀ ਸਤਿਗੁਰ ਵਿੱਚੋਂ ਗਾ ਰਿਹਾ। ਜਗਤ ਨਿਹਾਲਿਆ ਖਸਮ ਛੋ

ਸਿਮਰਤਰਾ ਅਤਿ ਦਿਰਗਤ ਮਚੋਏ ਗਏ ਆਵੇ ਆਸ ਕਰ ਜਨ ਰਸੀ ਕਿਤੋ ਫਲ ਪਿਕੇ ਫਲ ਬਕ ਬਕੇ ਤਾ ਮਨਾਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਵੇ ਆਪ ਤੇ ਪਰ ਕੋ ਨਵੇ ਨ ਕੋਏ ਹੋ ਕਰਤਰਾ ਜੁ ਤੋਲੀਏ ਨਵੇਂ ਸੋ ਗੋੜਾ ਹੋਏ।

ਚੌਧਰੀ ਤਗਨੇ ਨਾਰੀ ਭਲਕੇ ਥੁੱਕ ਪਵੇ ਨਿਤਦਾ ਤਗਨੇ ਪੈਰੀ ਤਗਨੇ ਹੱਥੀ ਤਗਨੇ ਜੇਵਾ ਤਗਨੇ ਅੱਖੀ ਵੇ ਤੱਗਾ ਆਪੇ ਬੱਤੇ ਵਟ ਧਾਗੇ ਅਵਰਾ ਘਟੇ ਲੈ ਪਾੜ ਕਰੇ ਵੀ ਆਹੋ ਕੜਕਾ ਗਲ ਦਸੇਰਾ ਸੁਣ ਵੇਖੋ ਲੋਕ ਇਹ ਵਿਡਾਨ ਮਨ ਅੰਧਾ ਨਾ ਹੋ ਸਕਣ ਪੌੜੀ ਸਾਹਿਬ ਹੋ ਗਿਆ ਕਿਰਪਾ ਕਰੇ ਸਾਹਿਬ ਕਾਂਤ ਰਾਏ ਸੀ ਸੋ ਸਤ ਸਵਾਰ ਕਰੇ ਜਿਸਨੋ ਹੁਕਮ ਬਣਾਏ ਸੀ ਹੁਕਮ ਨਾ ਹੋਵੇ ਪ੍ਰਵਾਨ ਤਾਂ ਕਸਮੇ

आपके देवड़े आपके ही कर्म कराए।

ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਸੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਿਹਾ। ਸਵੇਰ ਦੇ 6 ਵਜੇ ਨੇ ਆਸੁੰਦੀਆਂ ਹਿੰਦੀ ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਕਹਿੰਦੇ ਨੇ ਕਿ ਜਦੋਂ ਇਨਸਾਨ ਆਪਣੀ ਕੋਸ਼ਿਸ਼ ਕਰਕੇ ਥੱਕ ਜਾਂਦਾ ਤਾਂ ਉਸ ਨੂੰ ਇੱਕ ਅਧਿਕ ਤਾਕਤ ਦਾ ਸਹਾਰਾ ਮਹਿਸੂਸ ਹੁੰਦਾ, ਉਹ ਹੈ ਪਰਮਾਤਮਾ। ਸਾਡੀ ਜ਼ਿੰਦਗੀ ਵਿੱਚ ਜੋ ਕੁਝ ਵੀ ਹੈ, ਸਾਹ, ਰਿਸ਼ਤੇ, ਖੁਸ਼ੀਆਂ, ਮੁਸ਼ਕਿਲਾਂ, ਹਰ ਨਵੀਂ ਸਵੇਰ, ਇਹ ਸਭ ਉਸ ਦੀ ਦਿੱਤੀ ਦਾਤ ਹੈ। ਕਈ ਵਾਰ ਆਪਣੀ ਕਾਮਯਾਬੀ ਦਾ ਸਿਰਾ ਆਪਣੇ ਸਿਰ 'ਤੇ ਲੈਂਦੇ ਹਾਂ, ਪਰ ਥੋੜ੍ਹਾ ਰੁਕ ਕੇ ਸੋਚੀਏ ਤਾਂ ਪਤਾ ਲੱਗਦਾ ਹੈ ਕਿ ਪਰਮ ਪਿਤਾ ਪਰਮਾਤਮਾ ਦੀ ਮਿਹਰ ਹਮੇਸ਼ਾ ਸਾਡੇ ਸਿਰ 'ਤੇ ਬਣੀ ਰਹਿੰਦੀ ਹੈ। ਇਹ ਪਰਮਾਤਮਾ ਜੋ ਹਮੇਸ਼ਾ ਸਾਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਰੱਖਦਾ, ਇਸੇ ਵਾਸਤੇ ਇਸ ਦਾ ਸ਼ੁਕਰਾਨਾ ਤਾਂ ਬਣਦਾ ਹੈ।

ਜ਼ਿੰਦਗੀ 'ਚ ਕਈ ਵਾਰ ਰਾਹ ਧੁੰਦਲੇ ਹੋ ਜਾਂਦੇ ਨੇ, ਸਮਝ ਨਹੀਂ ਆਉਂਦੀ ਕਿ ਅੱਗੇ ਕੀ ਕਰੀਏ, ਪਰ ਅਜਿਹੇ ਵੇਲੇ ਘਬਰਾਉਣ ਦੀ ਬਜਾਏ ਪਰਮਾਤਮਾ 'ਤੇ, ਇਸ ਪਰਮ ਪਿਤਾ ਨਿਰੰਕਾਰ 'ਤੇ ਭਰੋਸਾ ਰੱਖਣਾ ਚਾਹੀਦਾ, ਕਿਉਂਕਿ ਜਿਸਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਉਹ ਸਾਡੇ ਲਈ ਰਾਹ ਵੀ ਜ਼ਰੂਰ ਬਣਾਉਂਦਾ। ਸਾਡਾ ਕੰਮ ਹੈ ਨੇਕ ਨੀਅਤ ਦੇ ਨਾਲ ਕੋਸ਼ਿਸ਼ ਕਰਦੇ ਰਹਿਣਾ ਅਤੇ ਨਤੀਜਾ ਉਸਦੇ ਹੱਥ ਦੇ ਉੱਤੇ ਛੱਡ ਦੇਣਾ।

ਕਹਿੰਦੇ ਨੇ ਹਰ ਸਵੇਰ ਇੱਕ ਨਵੀਂ ਉਮੀਦ ਲੈ ਕੇ ਆਉਂਦੀ ਹੈ। ਹੋ ਸਕਦਾ ਹੈ ਕਿ ਅੱਜ ਦੀ ਕੋਈ ਛੋਟੀ ਜਿਹੀ ਕੋਸ਼ਿਸ਼ ਕੱਲ੍ਹ ਦੀ ਵੱਡੀ ਖੁਸ਼ੀ ਬਣ ਜਾਏ। ਪਰਮਾਤਮਾ ਦਾ ਇਸੇ ਲਈ ਨਾਮ ਲੈਂਦੇ ਰਹੋ, ਅੱਗੇ ਵੱਧਦੇ ਰਹੋ, ਕਿਉਂਕਿ ਜਦੋਂ ਨੀਅਤ ਸੱਚੀ ਹੋਵੇ ਤਾਂ ਰਾਹ ਔਖਾ ਵੀ ਹੋਵੇ ਪਰ ਉਸ ਰਾਹ ਵਿੱਚ ਕਦੇ ਵੀ ਇਨਸਾਨ ਇਕੱਲਾ ਨਹੀਂ ਹੁੰਦਾ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ ਹੈ। ਦੇਖੋ, 12 ਮਹੀਨੇ 30 ਦਿਨ ਸਾਨੂੰ ਪੈਸੇ ਦੀ ਲੋੜ ਹੈ।
1: ਹਾਂ,
0: ਤੇ ਜ਼ਿਮੀਂਦਾਰੀ ਦੇ ਵਿੱਚ ਹੁਣ ਸਾਡੇ ਕੋਲ ਕੋਈ ਨੌਕਰੀ ਤਾਂ ਹੈ ਨਹੀਂ ਵੀ ਚੜੇ ਮਹੀਨੇ ਸਾਡੇ ਕੋਲ ਤਨਖਾਹ ਆ ਜਾਊਗੀ।
1: ਹਾਂ ਹਾਂ,
0: ਸਾਨੂੰ ਤਾਂ ਕੰਮ ਰੋਜ਼ ਕਰਨਾ ਪੈਣਾ ਤੇ ਰੋਜ਼ ਦੇ ਪੈਸੇ ਸਾਡੇ ਕੋਲ ਤਾਂ ਆਉਣਗੇ। ਤੇ ਰੋਜ਼ ਦੇ ਕੰਮਾਂ ਦੇ ਵਿੱਚ ਸੰਧੂ ਸਾਹਿਬ ਇਹੀ ਹੈ ਕਿ ਦੁੱਧ ਬਾਦ ਦਾ ਕੰਮ ਹੈ, ਹੋਰ ਬੀਸੀਆਂ ਕੰਮ ਹੈ, ਤੇ ਜਾਂ ਫਿਰ ਸਬਜ਼ੀ ਭਾਜੀ ਦਾ ਕੰਮ ਹੈ। ਜੇ ਆਪਾਂ ਇਹ ਕਰ ਲਈਏ ਤੇ ਰੋਜ਼ ਦੇ ਰੋਜ਼ ਪੈਸੇ ਸਾਨੂੰ ਆ ਜਾਂਦੇ
1: ਆ ਜੀ। ਬਹੁਤ ਮਹੱਤਵਪੂਰਨ ਗੱਲ ਆ। ਦੇਖੋ, ਹੁਣ ਸਾਲ ਛਮਾਈ ਜਿਹੜਾ ਦੇਖਣਾ, ਇਹ ਵੀ ਗੱਲ ਨਾ ਜੱਜਦੀ ਨਹੀਂ ਜੀ। ਖਰਚੇ ਤਾਂ ਆਪਣੇ ਰੋਜ਼ ਦੇ ਰੋਜ਼ ਹੈਗੇ ਆ ਜੀ, ਤੇ ਇਸ ਕਰਕੇ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਫਸਲ ਜਿੱਦਾਂ ਅਸੀਂ ਬੀਜ ਲੈਂਦੇ ਹਾਂ ਤਾਂ ਉਹਨਾਂ ਦਾ ਚਲੋ 6 ਮਹੀਨੇ ਬਾਅਦ ਹੀ ਆਉਣਾ ਹੈਗਾ। ਇਹ ਜਿੱਦਾਂ ਛੋਟੇ ਛੋਟੇ ਕੰਮ ਹੁੰਦੇ ਕਈ ਵਾਰ, ਇਹ ਇੱਕ ਤਾਂ ਆਪਾਂ ਨੂੰ ਜਿੱਦਾਂ ਕਹਿੰਦੇ ਹਾਂ ਕਿ ਆਪਣੇ ਆਪ ਨੂੰ ਖੇਤੀ 'ਚ ਰੁਝੇਵਾਂ 'ਚ ਰੱਖਦੇ ਹੈਗੇ ਆ, ਅਤੇ ਦੂਸਰੇ ਨਾਲ ਆਮਦਨ ਦਾ ਵਧੀਆ ਜ਼ਰੀਆ ਬਣ ਜਾਂਦੇ ਹੈਗੇ ਆ।
0: ਨਾਲੇ ਹੁਣ ਦੇਖੋ ਜੀ, ਕੰਮ ਵੀ ਇੱਦਾਂ ਦੇ ਨਹੀਂ ਹੈਗੇ।

0: ਸੰਧੂ ਸਾਹਿਬ ਵੀ ਹੁਣ ਪਹਿਲੇ ਕੰਮਾਂ ਦਾ ਅਤੇ ਹੁਣ ਦੇ ਕੰਮਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਕਿਉਂਕਿ ਹੁਣ ਕੋਈ ਵੀ ਕਿੱਤਾ ਧੰਦਾ ਕੋਈ ਕੰਮ ਕਾਰ ਹੈਗਾ ਨਾ, ਉਹਦੇ 'ਚ ਆਧੁਨਿਕ ਮਸ਼ੀਨਰੀ ਵੀ ਸਾਡੇ ਨਾਲ ਖੜੀ ਆ, ਆਧੁਨਿਕ ਗਿਆਨ ਵੀ ਸਾਡੇ ਨਾਲ ਖੜਾ। ਪਹਿਲਾਂ ਤਾਂ ਆਪਣੇ ਕੋਲ ਆਲਾ ਸੇਠ ਹੱਥਾਂ ਨਾਲ ਖੇਤੀ ਕਰਦੇ ਸੀ, ਸਾਰਾ ਕੰਮ ਇੱਦਾਂ ਦਾ ਹੁੰਦਾ ਸੀ, ਬੰਦਿਆਂ ਦੀ ਖੇਤੀ ਸੀ। ਅੱਜ ਮਸ਼ੀਨਰੀ ਦੀ ਖੇਤੀ ਹੈ, ਇਸ ਕਰਕੇ ਖੇਤੀ ਔਖੀ ਨਹੀਂ ਰਹੀ। ਹੁਣ ਤੁਸੀਂ ਕੋਈ ਵੀ ਕਿੱਤਾ ਧੰਦਾ ਕਰ ਲਓ, ਉਹਦੇ 'ਚ ਹਜ਼ਾਰਾਂ ਤਰ੍ਹਾਂ ਦੇ ਸਾਡੇ ਨਾਲ ਸਹਾਇਕ ਸੰਦ ਖੜੇ ਹੈ। ਸੋ ਇਸ ਕਰਕੇ ਕਿੱਤੇ ਧੰਦੇ ਨੂੰ ਪਹਿਲਾਂ ਤੁਸੀਂ ਇਹੀ ਦੇਖੋ ਕਿ ਤੁਹਾਡੇ ਹਿਸਾਬ ਦੇ ਨਾਲ, ਤੁਹਾਡੀ ਜਾਣਕਾਰੀ ਦੇ ਨਾਲ, ਤੁਹਾਡੇ ਵਿੱਤ ਦੇ ਲਿਹਾਜ਼ ਨਾਲ ਮੈਂ ਕਿਹੜਾ ਕੰਮ ਕਰ ਸਕਦਾ, ਉਸੇ ਕੰਮ ਦੀ ਚੋਣ ਕਰੋ। ਇਹ ਨਾ ਹੋਵੇ ਵੀ ਮਿੱਠਾ ਸਿਉਰਾਂ ਨੇ ਕੁਕੜੀਆਂ ਰੱਖ ਲਿਆ ਅਤੇ ਅਸੀਂ ਵੀ ਕੁਕੜੀਆਂ ਰੱਖ ਲਈ, ਦੇਖਾ ਦੇਖੀ ਕੰਮ ਨਹੀਂ ਕਰਨਾ ਚਾਹੀਦਾ। ਤੁਸੀਂ ਆਪਣੇ ਸਾਧਨਾਂ ਦੇ ਮੁਤਾਬਕ, ਆਪਣੀ ਸੋਚ ਦੇ ਮੁਤਾਬਕ, ਆਪਣੇ ਵਿੱਤ ਦੇ ਲਿਹਾਜ਼ ਨਾਲ ਕੰਮ ਕਰੋਗੇ ਅਤੇ ਉਹ ਕੰਮ ਤੁਹਾਨੂੰ ਦੇ ਕੇ ਜਾਊਗਾ। ਹੁਣ ਦੂਜਾ ਇਹ ਹੈ ਕਿ ਕਿਸੇ ਕੰਮ ਦੇ ਵਿੱਚ ਬੰਦੇ ਨੂੰ ਨਾ ਕਈ ਵਾਰੀ ਇੱਕ ਘੁਮਾਨ ਜਾ ਆਉਂਦਾ, ਮੈਨੂੰ ਤਾਂ ਸਭ ਕੁਝ ਪਤਾ ਹੀ ਹੈ, ਮੈਨੂੰ ਸਭ ਕੁਝ ਪਤਾ ਹੀ ਹੈ, ਇਹ ਕੋ ਕੁਛ ਨਹੀਂ ਪਤਾ ਹੁੰਦਾ। ਜਾਣਕਾਰੀ ਤੋਂ ਬਿਨਾਂ ਕੰਮ ਕਰਨਾ ਸੰਧੂ ਸਾਹਿਬ ਬਹੁਤ ਖਤਰਨਾਕ ਚੀਜ਼।
1: ਇਹ ਤਾਂ ਬਾਕੀ ਗੱਲ ਆ, ਕਈ ਵਾਰ ਨਾ ਆਪਣਾ ਆਦਤ ਹੁੰਦੀ ਕਈ ਬੰਦਿਆਂ ਨੂੰ, ਕੋਈ ਗੱਲ ਕਰੋ ਨਾ ਕਾਕਾ ਜਿੰਨੀ ਤੇਰੀ ਉਮਰ ਆ ਨਾ ਇੰਨੇ ਸਾਨੂੰ ਤਾਂ ਵਾਹੀ ਕਰਦਿਆਂ ਨੂੰ,
0: ਵਾਹੀ ਕਰਦਿਆਂ ਨੂੰ ਹੋ ਗਏ,
1: ਹਾਂਜੀ
0: ਕੀਤਾ ਕੁਛ ਨਹੀਂ, ਖੜੇ ਉੱਥੇ ਦੇ ਉੱਥੇ ਹੀ।
1: ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀ ਗੱਲ ਕਰਦੇ ਕਿ ਉਮਰ ਨਾ ਗੁਆਈਏ ਤੇ ਨਾ ਹੀ ਵਕਤ ਗੁਆਈਏ, ਤੇ ਖੇਤੀਬਾੜੀ ਤੇ ਖਾਸ ਕਰਕੇ ਸਬਜ਼ੀਆਂ ਵੱਲ ਆਈਏ ਜੀ।
0: ਬਿਲਕੁਲ ਬਿਲਕੁਲ, ਸਬਜ਼ੀਆਂ ਦੇ ਵਿੱਚ ਵੀ ਦੇਖੋ ਇੱਥੇ ਵੀ ਨੁਕਤਾ ਇਹ ਆ ਜਾਂਦਾ ਵੀ ਸਬਜ਼ੀ ਵੀ ਉਸ ਦੀ ਚੋਣ ਕਰੋ ਜਾਂ ਉਸ ਵਕਤ ਦੀ ਚੋਣ ਕਰੋ ਜਦੋਂ ਸਾਨੂੰ ਸਬਜ਼ੀ ਚਾਰ ਪੈਸੇ ਦੇ ਕੇ ਜਾਂਦੀ ਹੈ। ਸਬਜ਼ੀ ਉਸ ਟਾਈਮ 'ਚ ਨਾ ਲਾਓ ਜਦੋਂ ਗਲੱਟ ਹੈ ਤੇ ਸਾਡੀ ਸਬਜ਼ੀ ਨੂੰ ਕੋਈ ਪੁੱਛਦਾ ਹੀ ਨਹੀਂ।
1: ਮਟਰ ਲੈ ਲਓ ਜੀ, ਸਾਰਾ ਸਾਲ ਦੇਖੋ ਰੁਲਿਆ ਰਾਮ ਜੀ ਵਰਤਨ ਹੁੰਦਾ ਹੈਗਾ ਆਪਣੇ ਰਸੋਈ 'ਚ, ਵੱਡੇ ਵੱਡੇ ਹੋਟਲਾਂ 'ਚ,
0: ਇਹ ਤਾਂ ਸੁਕਾ ਕੇ ਵੀ ਵਰਤੇ ਜਾ ਸਕਦੇ ਨੇ।
1: ਹਾਂ ਜੀ, ਅਤੇ ਕਈ ਢੰਗ ਤਰੀਕੇ ਨਾਲ, ਹੁਣ ਤਾਂ ਦੇਖੋ ਜਿਹੜੀ ਪਹਿਲਾਂ ਹੁੰਦਾ ਸੀ ਵੀ ਯਾਰ ਫਲੀ ਦਾਣੇ ਕੱਢੋ, ਹੁਣ ਤਾਂ ਇਹੋ ਜਿਹੀ ਕਸਮ ਆ ਗਈ ਵੀ ਆਪਾਂ ਨੂੰ ਉਸ
0: ਮਿੱਠੀ ਫਲੀ,
1: ਮਿੱਠੀ ਫਲੀ,
0: ਹਾਂ
1: ਕਿ ਉਹਦੀ ਫਲੀ ਵੀ ਆਪਾਂ ਇਸਤੇਮਾਲ ਹੋ ਸਕਦੀ
0: ਹੈ, ਹੁੰਦੀ ਹੈ, ਉਹ 'ਚ ਗੁਣ ਬਹੁਤ ਜ਼ਿਆਦਾ ਨੇ।
1: ਹਾਂ, ਪਰ ਦੇਖੋ ਮਟਰਾਂ ਦੇ ਵਿੱਚ ਇੱਕ ਜਿਹੜੀ ਸਮੱਸਿਆ ਰੁਲੀਆ ਰਾਮ ਜੀ ਇਹ ਆਉਂਦੀ ਹੈਗੀ ਹੈ, ਕਈ ਵਾਰ ਜਦੋਂ ਅਗੇਤਾ ਲਾਉਂਦੇ ਹਾਂ ਨਾ ਅਤੇ ਉਹ ਖੇੜਾ ਰੋਗ ਬੜਾ ਪੈਂਦਾ ਜੀ,
0: ਉਹ ਖੇੜਾ ਰੋਗ ਪੈਂਦਾ, ਇਹ ਸਹੀ ਗੱਲ,
1: ਪਰ ਉਹਦੇ ਵਾਸਤੇ ਪ੍ਰਬੰਧ ਹੈਗੇ ਸਾਡੇ ਕੋਲ, ਉਹ ਕਰਕੇ ਚੱਲੋ। ਅਤੇ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਕਿ ਪਹਿਲਾਂ ਆਪਾਂ ਦੇਖੋ ਵੀ ਜਿਹੜੀ ਲਾਗਤ ਹੈ ਸਾਡੇ ਮੰਡੀ 'ਚ ਲੱਗ ਜਾਗੇ, ਉਸ ਹਿਸਾਬ ਨਾਲ ਆਪਣਾ ਜਿਹੜੀ ਸਬਜ਼ੀ ਦੀ ਜਿਹੜੀ ਆਪਾਂ ਬਿਜਾਈ ਕਰੀਏ ਜੀ।
0: ਆਓ ਜੀ, ਸਬਜ਼ੀ ਉਹੀ ਹੈ ਵੀ ਸਬਜ਼ੀ ਦਾ ਜਿਹੜਾ ਵੀ ਬਜ਼ਾਰਾ ਹੈ ਉਹ ਇੱਕਦਮ ਨਹੀਂ ਆਪਾਂ ਬੀਜਣਾ ਹੈ, ਉਹਨੂੰ ਵੰਡਵੀਂ ਖੇਤੀ ਕਰਨੀ ਹੈ। ਹੁਣ ਜੇ ਤੁਸੀਂ 2 ਏਕੜ ਦੀ ਖੇਤੀ ਕਰਦੇ ਹੋ, ਜੇ ਮਟਰ ਹੀ ਲਾਉਣਾ, ਤੁਸੀਂ ਇਹ ਨਹੀਂ ਇੱਕੋ ਵਾਰੀ ਮਟਰ ਤੋੜ ਕੇ ਤੇ ਉਹਦੀ ਮੰਡੀਕਾਰੀ ਕਰ ਲਈ, ਅਤੇ ਉਸ ਮੰਡੀ ਦੇ ਵਿੱਚ ਤੁਸੀਂ ਖੜਨਾ ਹੈ, ਰੋਜ਼ ਗਾਹਕ ਨੇ ਤੁਹਾਡੇ ਕੋਲ ਆਉਣਾ ਹੈ, ਅਤੇ ਉਸ ਲਿਹਾਜ਼ ਨਾਲ ਹੀ ਆਪਾਂ ਕੋਈ ਰਕਬਾ ਪਹਿਲਾਂ ਲਾ ਲਿਆ, ਕੁਛ ਉਹ ਤੋਂ ਬਾਅਦ ਲਾ ਲਿਆ, ਕੁਛ ਉਹ ਤੋਂ ਬਾਅਦ ਲਾ ਲਿਆ, ਇਸ ਲਿਹਾਜ਼ ਨਾਲ ਆਪਾਂ ਨੇ ਵੰਡਵੀਂ ਖੇਤੀ ਕਰਨੀ।
1: ਦੇਖੋ ਰੁਲੀਆ ਰਾਮ ਜੀ, ਤਾਂ ਤੁਸੀਂ ਗੱਲ ਕਰ ਰਹੇ ਸੀ ਕਿ ਕਿਸਮਾਂ ਦੀ ਵੱਖ ਵੱਖ ਗੱਲ ਕਰੀਏ ਨਾ, ਅਤੇ ਆਪਣੇ ਕੋਲ ਇੱਕ ਤਾਂ AP 3 ਨੰਬਰ ਕਿਸਮ ਹੈਗੀ
0: ਜੀ,
1: ਅਤੇ ਮਟਰ ਅਗੇਤਾ ਨੰਬਰ 7 ਹੈ, ਮਟਰ ਅਗੇਤਾ ਨੰਬਰ 6
0: ਜੀ,
1: ਅਤੇ ਅਰਕਲ।
0: ਅੱਛਾ,
1: ਇਹ ਤਾਂ ਆਪਣੇ ਕੋਲ ਹੈ ਜੀ ਅਗੇਤੀਆਂ ਕਿਸਮਾਂ।
0: ਠੀਕ,
1: ਅਤੇ ਜੇ ਗੱਲ ਕਰੀਏ ਮੁੱਖ ਮੌਸਮ ਦੀ, ਅਤੇ ਪੰਜਾਬ 99 ਕਿਸਮ ਹੈਗੀ, ਬੜੀ ਪੁਰਾਣੀ। ਅਤੇ ਮਿੱਠੀ ਫਲੀ ਆਪਾਂ ਗੱਲ ਕਰ ਰਹੇ ਸੀ ਕਿ ਫਲੀਆਂ ਸਮੇਤ ਦੀ ਖਾ ਲਓ, ਠੀਕ ਹੈ ਜੀ। ਸੋ ਇਸ ਤਰੀਕੇ ਦੀਆਂ ਕਿਸਮਾਂ ਨੇ, ਅਤੇ ਵਧੀਆ ਝਾੜ ਲੈਣ ਵਾਸਤੇ ਨਾ ਇੱਕ ਤਾਂ ਰਾਈਜੋਬੀਅਮ ਦਾ ਟੀਕਾ ਜ਼ਰੂਰ ਲਾਈਏ ਜੀ, ਠੀਕ ਹੈ ਜੀ। ਅਤੇ ਅਗੇਤੀ ਫਸਲ ਵਾਸਤੇ 45 ਕਿਲੋ ਬੀਜ ਇਸਤੇਮਾਲ ਕਰਨਾ, ਅਤੇ ਉਖੇੜਾ ਰੋਗ ਤੋਂ ਵਾਸਤੇ ਆਪਾਂ ਨੇ ਬੀਜ ਨੂੰ ਸੋਧਣਾ ਵੀ ਬੜਾ ਮਹੱਤਵਪੂਰਨ ਹੈਗਾ।
0: ਠੀਕ,
1: ਅਤੇ ਜਿੱਦਾਂ ਗੱਲ ਕਰ ਰਹੇ ਸੀ ਕਿ ਭਾਰੀਆਂ ਜ਼ਮੀਨਾਂ ਵਿੱਚ ਨਾ ਮਟਰ ਹਮੇਸ਼ਾ ਵੱਟਾਂ 'ਤੇ ਬੀਜੋ, ਅਤੇ ਹਲਕਾ ਹਲਕਾ ਪਾਣੀ ਲਾਉਂਦੇ ਰਹੋ।
0: ਆਹੋ ਦੇਖੋ ਨਾ, ਫਿਰ ਤਕਨੀਕ ਆ ਗਈ ਨਾ, ਗਿਆਨ ਆ ਗਿਆ, ਮਹਾਰਾਜ ਨੇ ਖੋਜਾਂ ਕਰਕੇ। ਹੁਣ ਆਪਾਂ ਅੱਗੇ ਜ਼ਮੀਨ 'ਤੇ ਪਏ ਰਹਿੰਦੇ, ਹੁਣ ਤਾਂ ਕਰੇਲੇ ਵੀ ਅਗਲੇ ਸਿੱਧੇ ਚਾੜ ਦਿੰਦੇ ਨੇ,
1: ਚਾੜ ਦਿੰਦੇ ਆ। ਸੋ ਇਸ ਕਰਕੇ ਅਗੇਤੀਆਂ ਵਾਸਤੇ 45 ਕਿਲੋ, ਅਤੇ ਜੇ ਮੁੱਖ ਮੌਸਮ ਵਾਸਤੇ ਬੀਜਣਾ ਫਿਰ 30 ਕਿਲੋ ਬੀਜ ਲੈਣਾ।
0: ਠੀਕ,
1: ਅਤੇ ਸੋਧਣ ਵਾਸਤੇ ਜੇ ਗੱਲ ਕਰ ਰਹੇ ਸੀ ਨਾ, ਅਤੇ ਆਪਾਂ ਨੂੰ ਇੱਕ ਤਾਂ ਰਾਈਜੋਬੀਅਮ ਦਾ ਟੀਕਾ ਇਹ ਲਾਉਣਾ ਹੈਗਾ, ਪੰਜਾਬ ਖੇਤੀਬਾੜੀ ਤੋਂ ਮਿਲ ਜਾਂਦਾ ਹੈਗਾ,
0: ਮਿਲ ਜਾਂਦਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਮਿਲ ਜਾਂਦਾ
1: ਹੈਗਾ। ਛਾਵੇਂ ਆਪਾਂ ਇੱਕ ਤਰਪਾਲ ਵਿਛਾ ਕੇ ਨਾ, ਅਤੇ 1/2 ਲੀਟਰ ਲੈ ਲਓ ਪਾਣੀ।
0: ਅੱਛਾ,
1: ਅਤੇ 1 ਏਕੜ ਦਾ ਟੀਕਾ ਲਾ ਕੇ, ਅਤੇ ਇਸ ਤਰੀਕੇ ਨਾਲ ਲਾਓ ਵੀ ਹਰੇਕ ਬੀਜ 'ਤੇ ਲੱਗ ਜਾਏ।
0: ਛਾਵੇਂ
1: ਕੰਮ ਕਰਨਾ, ਤੇ ਉਸੇ ਦਿਨ ਬੀਜ ਲੈਣਾ,
0: ਲਾ ਕੇ ਰੱਖਣਾ
1: ਨਹੀਂ ਮੁੜ ਕੇ,
0: ਮੁੜ ਕੇ ਮਹੂਰਤ ਕਢਾਵਾਂਗੇ ਤੇ ਬੀਜ ਲੈਣਾ।
1: ਨਹੀਂ, ਇਹ ਆਪਾਂ ਨੂੰ ਖਾਸ ਧਿਆਨ ਰੱਖਣਾ ਹੈਗਾ ਕਿ ਬਿਨਾਂ ਕਿਸੇ ਦੇਰੀ ਦੇ ਆਪਾਂ ਨੇ ਉਹਨੂੰ ਬੀਜ ਦੇਣਾ।
0: ਆ ਇੱਕ ਬੜੀ ਅਹਿਮ ਚੀਜ਼ ਮਟਰਾਂ ਦੀ ਫਸਲ 'ਚ ਸੰਧੂ

0: ਸਾਹਿਬ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ ਵੀ ਉਹ ਹੈ ਨਦੀਨ।
1: ਹਾਂ,
0: ਕਿਉਂਕਿ ਨਦੀਨ ਸਬਜ਼ੀਆਂ 'ਚ ਹੁੰਦੇ ਤਾਂ ਸਾਰੀਆਂ 'ਚ ਹੀ ਨੇ, ਪਰ ਇਹ ਫਸਲ ਨੂੰ ਕੁਛ ਜ਼ਿਆਦਾਤਰ ਪੈਂਦੇ ਆ, ਇਸ ਕਰਕੇ ਇਹਨੂੰ ਜਿਹੜਾ ਪ੍ਰਬੰਧ ਹੈ ਨਾ ਆਪਾਂ ਨੇ ਉੱਗਣ ਤੋਂ ਹੀ ਪਹਿਲਾਂ ਜੇ ਆਪਾਂ ਕਰ ਲਈਏ ਜਾਂ ਉੱਗਣ ਤੋਂ ਬਾਅਦ ਕਰ ਲਈਏ ਤਾਂ ਇਹ ਨਾਲ ਦੀ ਨਾਲ ਕਰ ਲਈਏ ਤਾਂ ਫਸਲ ਦੇ ਉੱਤੇ ਦੀ ਨਦੀਨ ਨਹੀਂ ਪੈਂਦਾ।
1: ਹਾਂ, ਇਹ ਤਾਂ ਪੱਕੀ ਗੱਲ ਹੈ ਜੀ। ਜਿੱਦਾਂ ਕਹਿੰਦੇ ਹਾਂ ਵੀ ਆਪਣਾ ਜਿੱਦਾਂ ਅਣਸੱਦੇ ਨਾ ਮਹਿਮਾਨ ਨੇ ਨਦੀਨ,
0: ਬਿਲਕੁਲ ਬਿਨਾਂ ਟੈਲੀਫੋਨ ਤੋਂ,
1: ਤੇ ਹਿੱਸਾ ਵੰਡਾ ਲੈਣਗੇ ਆਪਣਾ ਜੋ ਖੁਰਾਕ ਪਾਣੀ ਹੈਗੀ ਹੈ। ਸੋ ਇਸ ਕਰਕੇ ਜਿੱਦਾਂ ਗੱਲ ਕਰ ਰਹੇ ਸੀ ਕਿ ਕੁਛ ਤਾਂ ਆਪਾਂ ਉੱਗਣ ਤੋਂ ਪਹਿਲਾਂ ਹੀ ਉਹਨਾਂ ਨੂੰ ਨੱਬ ਲਈਏ।
0: ਆਹੋ ਜੀ, ਜ਼ਮੀਨ ਦੀ ਸੋਧ ਕਰ ਲਓ, ਪਹਿਲਾਂ ਹੀ ਨੱਪੇ ਜਾਂਦੇ ਨੇ।
1: ਹਾਂ, ਅਤੇ ਨਦੀਨਾਂ ਤੋਂ ਵਧੀਆ ਤਰੀਕਾ ਜਿੱਦਾਂ ਗੋਡੀ ਵਗੈਰਾ ਕਰਕੇ ਵੀ ਇਹਨਾਂ ਦੀ ਰੋਕਥਾਮ ਹੋ ਜਾਂਦੀ ਹੈਗੀ ਹੈ। ਅਤੇ ਬਾਕੀ ਬਿਜਾਈ ਤੋਂ 2 ਦਿਨਾਂ ਦੇ ਅੰਦਰ ਅੰਦਰ ਜਿਹੜੇ ਨਾ ਪੈਡੀਮੈਥਰੀਨ ਦਵਾਈ ਹੈ ਜੀ,
0: ਅੱਛਾ,
1: ਸਟੋਂਪ 30 ਤੱਕ ਦੀ ਕਹਿ ਦਿੰਦੇ ਹਾਂ ਇਹਨੂੰ, ਇਹ 1 ਲੀਟਰ ਲੈਣੀ ਹੈ।
0: ਅੱਛਾ,
1: ਪਰ ਜਿੱਦਾਂ ਗੱਲ ਕਰ ਰਹੇ ਸੀ ਨਾ, ਧਿਆਨ ਰੱਖਣਾ ਕਿ 2 ਦਿਨਾਂ ਦੇ ਅੰਦਰ ਅੰਦਰ ਵਰਤਣੀ ਹੈ, ਅਤੇ 150 ਤੋਂ 200 ਲੀਟਰ ਲੈਣਾ ਜੀ ਪਾਣੀ।
0: ਅੱਛਾ,
1: 1 ਸਾਲ ਛਿੜਕਾਅ,
0: ਖੁੱਲ੍ਹਾ ਪਾਣੀ ਲੈਣਾ।
1: ਹਾਂ, ਸੋ ਇਹਦੇ ਨਾਲ ਜਿਹੜੇ ਆਪਣੇ ਚੌੜੇ ਪੱਤੇ ਵਾਲੇ ਜਿਹੜੇ ਆ ਘਾਹ ਵਾਲੇ ਨਦੀਨ ਹੈ ਨਾ, ਅਤੇ ਜਿੱਦਾਂ ਗੁੱਲੀ ਡੰਡਾ ਹੈ, ਇਹ ਕਾਬੂ ਪਾ ਸਕਦੇ ਹੈਗੇ ਆ।
0: ਠੀਕ ਠੀਕ।
1: ਬਾਕੀ ਜਿੱਦਾਂ ਗੱਲ ਕਰ ਰਹੇ ਸੀ ਨਾ ਕਿ ਪਾਣੀ ਬਚਾਉਣਾ ਬੜਾ ਮਹੱਤਵਪੂਰਨ ਹੈਗਾ।
0: ਹਾਂ, ਅੱਜ ਦਾ ਬੜਾ
1: ਇਹਦੇ ਵਿੱਚ ਨਾ ਤੁਪਕਾ ਪਾਣੀ ਜਿਹੜੀ ਵਿਧੀ ਹੈ ਨਾ, ਡ੍ਰਿਪ ਇਰੀਗੇਸ਼ਨ, ਇਹ ਬੜੀ ਵਧੀਆ ਕਾਮਯਾਬ ਹੈ ਜੀ।
0: ਹੁਣ ਤਾਂ ਫਸਲਾਂ ਦੇ ਵਿੱਚ ਤਾਂ ਬੜੀ ਕਾਮਯਾਬ ਹੈ ਇਹ।
1: ਹਾਂ, ਸੋ ਇਸ ਤਰੀਕੇ ਦਾ ਇਹਦਾ ਫਾਇਦਾ ਵੀ ਲਿਆ ਜਾ ਸਕਦਾ ਹੈਗਾ। ਬਾਕੀ ਦੇਖੋ, ਬੀਜ ਵਾਸਤੇ ਵੀ ਫਸਲ ਪੈਦਾ ਹੋ ਸਕਦੀ ਹੈਗੀ ਹੈ।
0: ਹਾਂ ਜੀ, ਇਹ ਤਾਂ ਉਪਰਾਲਾ ਆਪਣਾ ਆਪਣਾ ਹੈ, ਜਿੰਨਾ ਗੁੜ ਪਾਓਗੇ ਮਿੱਠਾ ਉਹ ਨਹੀਂ ਹੈ। ਥੋੜ੍ਹਾ ਜਿਹਾ ਬੀਜ ਲਈ ਬੰਦੇ ਨੂੰ ਇਹ ਹੁੰਦਾ ਵੀ ਮਿਹਨਤ ਜਿਹੜੀ ਹੈ ਉਹ ਵੱਧ ਜਾਂਦੀ ਹੈ।
1: ਹਾਂ, ਪਰ ਰੇਟ ਜ਼ਿਆਦਾ ਮਿਲਦਾ ਹੈ,
0: ਰੇਟ ਵੀ ਜ਼ਿਆਦਾ ਮਿਲਦਾ ਹੈ। ਹੁਣ ਤੁਸੀਂ ਦੇਖ ਲਓ, ਬਹੁਤ ਸਾਰੇ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਆ ਉਹ ਪਨੀਰੀਆਂ ਦੀ ਕਾਸ਼ਤ ਕਰਦੇ ਆ, ਸਬਜ਼ੀਆਂ ਦੀ ਕਾਸ਼ਤ ਨਹੀਂ ਕਰਦੇ, ਪਰ ਉਹ ਕਾਸ਼ਤ ਬੜੀ ਬਰੀਕੀ ਦੀ ਹੈ ਅਤੇ ਪੈਸੇ ਵੀ ਅਗਲੇ ਜ਼ਿਆਦਾ ਕਮਾਉਂਦੇ ਆ।
1: ਕੀ ਇਰਾਦਾ ਫਿਰ?
0: ਚੱਲੀਏ ਆਪਾਂ।
1: ਜੈ ਹਿੰਦ ਜੀ।
0: ਜੈ ਹਿੰਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸ ਗਾਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪਰਿਚੇ ਤਹਿਤ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਸੋ ਜੀ, ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਲੈ ਕੇ ਹਾਜ਼ਰ ਹਾਂ ਜੀ। ਸਵੇਰੇ 7:02 'ਤੇ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੁਣ ਸਕੋਗੇ ਸੋਹਣੀ ਸਵੇਰ। ਮਹਿਕ ਪੰਜਾਬ ਦੀ ਪੰਜਾਬੀ ਫਿਲਮੀ ਸੰਗੀਤ 'ਤੇ ਆਧਾਰਿਤ ਇਸ ਪ੍ਰੋਗਰਾਮ ਨੂੰ ਸੁਣ ਸਕੋਗੇ ਸਵੇਰੇ 8:40 'ਤੇ। ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦਾ ਵੇਲਾ ਰਹੇਗਾ ਸਵੇਰੇ 9:02 'ਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਚਮਨ ਲਾਲ ਭੱਲਾ ਦੁਆਰਾ ਰਾਗ ਦੇਵਗਿਰੀ ਬਿਲਾਵਲ 'ਚ ਸ਼ਾਸਤਰੀ ਗਾਇਨ। ਕੁਝ ਗਜ਼ਲਾਂ ਸਮਾਪਤ ਫਰਮਾਓਗੇ ਸਵੇਰੇ 9:30 'ਤੇ ਅਤੇ ਲਾਈਵ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਵੇਲਾ ਰਹੇਗਾ 10:02 'ਤੇ। ਵਟਸਐਪ 'ਤੇ ਆਧਾਰਿਤ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਸੁਣ ਸਕੋਗੇ 11:05 'ਤੇ। ਪਰਿਵਾਰਿਕ ਪ੍ਰੋਗਰਾਮ ਬੱਸ ਦੇ ਵਿਹੜੇ ਵਿੱਚ ਅੱਜ ਸੁਣੋਗੇ ਮਹਿਮਾਨ ਬਰੂਹਾਂ 'ਤੇ, ਜਿਸ ਵਿੱਚ ਅੱਜ ਮੁਲਾਕਾਤ ਕਰਵਾਈ ਜਾਵੇਗੀ ਗੁਰਮੇਲ ਸਿੰਘ ਅਤੇ ਪ੍ਰੀਤਮ ਕੌਰ ਜੀ ਦੇ ਨਾਲ। ਇਸ ਤੋਂ ਇਲਾਵਾ ਪ੍ਰੋਗਰਾਮ ਪੇਸ਼ਕਰਤਾ ਦੇ ਵੱਲੋਂ ਕਿਸੇ ਪਕਵਾਨ ਦੀ ਰੈਸਪੀ ਵੀ ਦੱਸੀ ਜਾਵੇਗੀ। ਪ੍ਰੋਗਰਾਮ ਦਾ ਵੇਲਾ ਰਹੇਗਾ ਦੁਪਹਿਰ

12:05 ਤੇ। ਪ੍ਰੋਗਰਾਮਾਂ ਦਾ ਵੇਰਵਾ ਤੇ ਮੌਸਮ ਦਾ ਹਾਲ ਜਾਣੋਗੇ 1:05 ਤੇ। ਫੌਜੀ ਵੀਰ ਆਪਣਾ ਪ੍ਰੋਗਰਾਮ ਸੁਣ ਸਕਣਗੇ 1:15 ਤੇ। ਸਲੀਮ ਦੁਆਰਾ ਗਾਏ ਗਏ ਕੁਝ ਲੋਕ ਗੀਤ ਸੁਣ ਸਕੋਗੇ ਪ੍ਰੋਗਰਾਮ ਰੰਗਲੀ ਧਰਤੀ ਦੇ ਵਿੱਚ, ਜਿਸ ਦਾ ਸਮਾਂ ਰਹੇਗਾ 2:30। 3:00 ਸਾਡੀ ਪਹਿਲੀ ਸਭਾ ਦੀ ਸਮਾਪਤੀ ਤੋਂ ਬਾਅਦ 4:00 ਸਾਡੀ ਦੂਜੀ ਸਭਾ ਦੀ ਸ਼ੁਰੂਆਤ ਹੋਵੇਗੀ। ਸਭਾ ਦੇ ਸ਼ੁਰੂ ਵਿੱਚ 4:02 ਤੇ ਸੁਣੋਗੇ ਸਦਾਬਹਾਰ ਗੀਤ। 4:30 ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ 5:30 ਸਰਵਣ ਕਰੋਗੇ ਗੁਰਬਾਣੀ ਵਿਚਾਰ। 6:05 ਤੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਕੁਝ ਗੀਤ ਪੇਸ਼ ਕੀਤੇ ਜਾਣਗੇ। 6:30 ਤੇ ਕਿਸਾਨ ਵੀਰ ਆਪਣਾ ਪ੍ਰੋਗਰਾਮ ਸੁਣ ਸਕਣਗੇ ਦਿਹਾਤੀ ਪ੍ਰੋਗਰਾਮ, ਜਿਸ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਤੋਂ ਇਲਾਵਾ ਸਰਦੀ ਰੁੱਤ ਦੀਆਂ ਖੁੰਬਾਂ ਦੇ ਬਾਰੇ ਡਾਕਟਰ ਸ਼ਿਵਾਨੀ ਸ਼ਰਮਾ ਜਾਣਕਾਰੀ ਦੇਣਗੇ। ਰਾਤ 7:40 ਤੇ ਪ੍ਰੋਗਰਾਮ ਵਿਵਿਧਾ 'ਚ ਸੁਣੋਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਦਲਜੀਤ ਕੌਰ ਦੀ ਇੱਕ ਵਿਅੰਗ ਵਾਰਤਾ ਸੁਣਾਈ ਜਾਵੇਗੀ, ਮਹਾਂਕਵੀ ਹੋਣੇ ਕੀ ਕਗਾਰ ਪਰ। ਜ਼ਿੰਦਗੀ ਹਸੀਨ ਹੈ, ਇਸ ਪ੍ਰੋਗਰਾਮ ਨੂੰ ਸੁਣ ਸਕੋਗੇ ਸਾਡੇ ਜਲੰਧਰ ਕੇਂਦਰ ਤੋਂ ਰਾਤ 8:00 ਅਤੇ ਪ੍ਰੋਗਰਾਮ ਸਪੋਟਲਾਈਟ ਸੁਣ ਸਕੋਗੇ ਰਾਤ 9:15। ਰਾਤ 9:30 ਤੇ ਲੇਖਿਕਾ ਅਜੀਤ ਕੌਰ ਦੁਆਰਾ ਲਿਖਿਆ ਪੰਜਾਬੀ ਨਾਟਕ ਪੇਸ਼ ਕੀਤਾ ਜਾਵੇਗਾ, ਇਹ ਵੀ ਇਤਿਹਾਸ ਹੈ। ਰਾਤ 10:02 ਤੇ ਕਵੀ ਗੋਸ਼ਟੀ ਪੇਸ਼ ਕੀਤੀ ਜਾਵੇਗੀ, ਜਿਸ ਵਿੱਚ ਰਾਜਵੰਤੀ ਮਾਨ, ਮਹੇਸ਼ ਕੁਮਾਰ, ਰਵਿੰਦਰ ਕੁਮਾਰ ਅਤੇ ਵਿਨੋਦ ਗੋਇਲ ਹਿੱਸਾ ਲੈਣਗੇ। ਰਾਤ 10:30 ਕੁਝ ਗਜ਼ਲਾਂ ਸਮਾਤ ਫਰਮਾਓਗੇ, ਇਸ ਤੋਂ ਇਲਾਵਾ ਸਮਾਚਾਰ ਅਤੇ ਮੁੱਖ ਸਮਾਚਾਰ ਆਪਣੇ ਨਿਰਧਾਰਿਤ ਸਮੇਂ 'ਤੇ ਪੇਸ਼ ਕੀਤੇ ਜਾਣਗੇ। ਸੋ ਇਹ ਸਨ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਕੁਝ ਪਲਾਂ ਬਾਅਦ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਸੰਸਕ੍ਰਿਤ 'ਚ ਸਮਾਚਾਰ।

ਬੈਡਮਿੰਟਨ ਵਿੱਚ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਜੋੜੀ ਨੇ ਅੱਜ ਸ਼ੇਨਜ਼ੇਨ ਵਿੱਚ ਚਾਈਨਾ ਮਾਸਟਰ ਵਿੱਚ ਮਰਦਾਂ ਦੇ ਡਬਲ ਦਾ ਖਿਤਾਬ ਜਿੱਤ ਲਿਆ। ਸੋ ਇਹ ਸਨ ਨਿਊਜ਼ ਹੈਡਲਾਈਨਸ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਇਸ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਿਹਾ ਹਾਂ। ਵਿਸ਼ੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ।

ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ। ਵੈਸੇ ਕਹਿੰਦੇ ਨੇ ਕਿ ਬਹੁਤ ਖਾਸ ਹੁੰਦੇ ਨੇ ਉਹ ਲੋਕ ਜੋ ਆਵਾਜ਼ ਤੋਂ ਹਾਲਾਤ ਦਾ ਅੰਦਾਜ਼ਾ ਲਗਾ ਲੈਂਦੇ ਨੇ। ਵੈਸੇ ਕਈ ਵਾਰ ਨਾ ਇਨਸਾਨ ਸਾਹਮਣੇ ਹੁੰਦਾ, ਮੁਸਕੁਰਾ ਕੇ ਗੱਲ ਕਰ ਰਿਹਾ ਹੁੰਦਾ, ਸ਼ਬਦ ਵੀ ਬਿਲਕੁਲ ਆਮ ਹੁੰਦੇ ਨੇ, ਪਰ ਉਸਦੀ ਆਵਾਜ਼ ਦਾ ਲਹਿਜ਼ਾ ਕੁਝ ਹੋਰ ਕਹਿ ਰਿਹਾ ਹੁੰਦਾ। ਕਦੇ ਆਵਾਜ਼ ਵਿੱਚ ਥਕਾਵਟ ਹੁੰਦੀ ਹੈ, ਕਦੇ ਉਦਾਸੀ ਹੁੰਦੀ ਹੈ, ਕਦੇ ਚਿੰਤਾ ਵੀ ਹੁੰਦੀ ਹੈ, ਤੇ ਕਦੇ ਕੋਈ ਅਜਿਹੀ ਖਾਮੋਸ਼ੀ ਜਿਸ ਨੂੰ ਸਿਰਫ ਉਹੀ ਸਮਝ ਸਕਦਾ ਜੋ ਸੱਚਮੁੱਚ ਦਿਲ ਦੇ ਨਾਲ ਸੁਣਦਾ। ਅਸੀਂ ਅਕਸਰ ਪੁੱਛ ਲੈਂਦੇ ਹਾਂ ਕਿ ਕੀ ਹੋਇਆ, ਅੱਗਿਓਂ ਜਵਾਬ ਮਿਲਦਾ ਕੁਝ ਨਹੀਂ, ਪਰ ਕੁਝ ਲੋਕ ਇਸ ਕੁਝ ਨਹੀਂ ਦੇ ਪਿੱਛੇ ਲੁਕੀ ਹੋਈ ਬਹੁਤ ਸਾਰੀ ਕਹਾਣੀ ਨੂੰ ਸੁਣ ਲੈਂਦੇ ਨੇ, ਸਮਝ ਵੀ ਲੈਂਦੇ ਨੇ। ਇਹ ਉਹ ਲੋਕ ਨੇ ਜਿਹੜੇ ਕਿ ਤੁਹਾਡੇ ਆਪਣੇ ਹੁੰਦੇ ਨੇ, ਤੁਹਾਡੇ ਆਪਣੇ ਹੋ ਕੇ ਤੁਹਾਡੇ ਦਿਲ ਦੀ ਹਰ ਗੱਲ ਨੂੰ ਜਾਣ ਲੈਂਦੇ ਨੇ। ਉਹਨਾਂ ਨੂੰ ਤੁਹਾਡੇ ਸ਼ਬਦਾਂ ਦੀ ਵੱਧ ਤੁਹਾਡੀ ਆਵਾਜ਼ ਦੀ ਕੰਪਨ ਜਿਹੜੀ ਹੈ ਨਾ ਉਹ ਜ਼ਿਆਦਾ ਸੁਣਾਈ ਦਿੰਦੀ ਹੈ ਉਸ ਤੋਂ ਜ਼ਿਆਦਾ। ਕਹਿੰਦੇ ਨੇ ਕਿ ਤੁਹਾਡੀ ਹਾਸੀ ਵਿੱਚ ਲੁਕੀ ਹੋਈ ਉਦਾਸੀ ਮਹਿਸੂਸ ਕਰ ਲੈਂਦੇ ਨੇ ਉਹ ਲੋਕ, ਔਰ ਮੈਂ ਠੀਕ ਹਾਂ ਵਿੱਚ ਛੁਪਿਆ ਦਰਦ ਵੀ ਉਹ ਬੜੀ ਜਲਦੀ ਸਮਝ ਲੈਂਦੇ ਨੇ। ਸੋ ਅਜਿਹੇ ਲੋਕ ਜ਼ਿੰਦਗੀ ਵਿੱਚ ਕਿਸੇ ਨਹਿਮਤ ਤੋਂ ਘੱਟ ਨਹੀਂ ਹੁੰਦੇ, ਕਿਉਂਕਿ ਹਰ ਕਿਸੇ ਕੋਲ ਸਲਾਹ ਦੇਣ ਵਾਲੇ ਤਾਂ ਬਹੁਤ ਹੁੰਦੇ ਨੇ, ਪਰ ਬਿਨਾਂ ਪੁੱਛੇ ਤੁਹਾਡਾ ਮਨ ਸਮਝ ਲੈਣ ਵਾਲੇ ਬਹੁਤ ਘੱਟ ਹੁੰਦੇ ਨੇ। ਸੋ ਕਈ ਵਾਰ ਸਾਨੂੰ ਹੱਲ ਨਹੀਂ ਚਾਹੀਦਾ ਹੁੰਦਾ, ਸਿਰਫ ਕੋਈ ਇਹ ਕਹਿ ਦੇਵੇ ਮੈਨੂੰ ਲੱਗਦਾ ਕਿ ਅੱਜ ਤੁਸੀਂ ਥੋੜ੍ਹੀ ਪਰੇਸ਼ਾਨ ਹੋ, ਜੇ ਗੱਲ ਕਰਨੀ ਹੋਵੇ ਤਾਂ ਮੈਂ ਸੁਣ ਸਕਦਾ। ਯਕੀਨ ਮੰਨੋ ਇਹ ਇੱਕ ਛੋਟਾ ਜਿਹਾ ਵਾਕ ਕਿਸੇ ਦੇ ਪੂਰੇ ਦਿਨ ਨੂੰ ਬਦਲ ਸਕਦਾ। ਇਸ ਲਈ ਅੱਜ ਸੋਹਣੀ ਸਵੇਰ ਵਿੱਚ ਇੱਕ ਗੱਲ ਆਪਣੇ ਨਾਲ ਜ਼ਰੂਰ ਲੈ ਕੇ ਚੱਲੀਏ ਕਿ ਲੋਕਾਂ ਦੇ ਸ਼ਬਦਾਂ ਦੇ ਨਾਲ ਨਾਲ ਉਹਨਾਂ ਦੀ ਆਵਾਜ਼ ਨੂੰ ਜ਼ਰੂਰ ਸੁਣੀਏ, ਕਿਉਂਕਿ ਕਈ ਵਾਰ ਜੋ ਲੋਕ ਜ਼ੁਬਾਨ ਨਹੀਂ ਕਹਿ ਸਕਦੀ ਉਹ ਆਵਾਜ਼ ਜਿਹੜੀ ਹੈ ਨਾ ਉਹ ਤੁਹਾਡੀਆਂ ਅੱਖਾਂ ਜਾਂ ਤੁਹਾਡੇ ਇਸ਼ਾਰੇ ਜਾਂ ਫਿਰ ਉਸਦੇ ਭਾਵ ਦੱਸ ਦਿੰਦੇ ਨੇ। ਇਸ ਵਾਸਤੇ ਉਹਦੀ ਹਾਈ ਹੈਲੋ ਤੋਂ ਜ਼ਰੂਰ ਸਮਝ ਆਇਆ ਕਰੋ ਕਿ ਉਹ ਆਪਣੇ ਅੰਦਰ ਕੀ ਕੁਝ ਲੁਕੋ ਕੇ ਬੈਠਾ ਹੋਇਆ ਅਤੇ ਕੀ ਕੁਝ ਕਰਨਾ ਚਾਹੁੰਦਾ, ਕਿਉਂਕਿ ਜਦੋਂ ਕੋਈ ਸਾਥ ਦੇਵੇ ਨਾ, ਜਦੋਂ ਕਿਸੇ ਦਾ ਸਾਥ ਚੰਗਾ ਲੱਗਣ ਲੱਗ ਪਏ, ਕੋਈ ਰਾਜ਼ੀ ਹੋ ਜਾਵੇ ਤੁਹਾਡੇ ਨਾਲ, ਤਾਂ ਉਦੋਂ ਜ਼ਿੰਦਗੀ ਬਹੁਤ ਖੂਬਸੂਰਤ ਬਣ ਜਾਂਦੀ ਹੈ, ਬਸ ਕੁਝ ਇਸ ਗੀਤ ਦੀ ਤਰ੍ਹਾਂ।

ਸੋ ਜੀ ਤੁਸੀਂ ਇਸ ਵੇਲੇ ਲਾਈਵ ਪ੍ਰੋਗਰਾਮ ਦੇ ਵਿੱਚ ਜਿਸਦਾ ਨਾਮ ਹੈ ਜੀ ਸੋਹਣੀ ਸਵੇਰ। ਸੋ ਦੋਸਤੋ ਅੱਜ ਹੈ 7 ਸਤੰਬਰ ਅਤੇ ਹਰ ਸਾਲ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਦੇ ਵਜੋਂ ਮਨਾਇਆ ਜਾਂਦਾ। ਇਹ ਦਿਨ ਸਾਨੂੰ ਯਾਦ ਦਵਾਉਂਦਾ ਹੈ ਕਿ ਅੱਜ ਦੇ ਸਮੇਂ ਵਿੱਚ ਅਪਰਾਧ ਦੀਆਂ ਹੱਦਾਂ ਸਿਰਫ ਇੱਕ ਸ਼ਹਿਰ ਤੱਕ ਜਾਂ ਸੂਬੇ ਤੱਕ ਨਹੀਂ, ਦੇਸ਼ ਤੱਕ ਸੀਮਿਤ ਨਹੀਂ, ਉਸ ਤੋਂ ਵੀ ਅੱਗੇ ਵੱਧ ਗਈਆਂ ਨੇ। ਜਦੋਂ ਅਪਰਾਧ ਸਰਹੱਦਾਂ ਪਾਰ ਕਰ ਸਕਦਾ ਹੈ ਤਾਂ ਉਸ ਨਾਲ ਨਜਿੱਠਣ ਲਈ ਪੁਲਿਸ ਦੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਆਪਸੀ ਸਹਿਯੋਗ ਵੀ ਸਰਹੱਦਾਂ ਤੋਂ ਪਾਰ ਹੋਣਾ ਬੇਹੱਦ ਜ਼ਰੂਰੀ ਹੈ। ਸੋ ਇਸੇ ਸੋਚ ਨੂੰ ਮਜ਼ਬੂਤ ਕਰਨ ਲਈ ਸੰਯੁਕਤ ਰਾਸ਼ਟਰ ਮਹਾਂਸਭਾ ਨੇ ਦਸੰਬਰ 2022 ਵਿੱਚ ਇੱਕ ਮਤਾ ਪਾਸ ਕਰਕੇ 7 ਸਤੰਬਰ ਨੂੰ ਇੰਟਰਨੈਸ਼ਨਲ ਡੇ ਆਫ ਪੁਲਿਸ ਕੋਆਪਰੇਸ਼ਨ ਦੇ ਵਜੋਂ ਮਨਾਉਣ ਦਾ ਫੈਸਲਾ ਕੀਤਾ। ਇਹ ਦਿਵਸ ਪਹਿਲੀ ਵਾਰ 2023 ਵਿੱਚ ਮਨਾਇਆ ਗਿਆ। ਸਾਲ 2026 ਯਾਨੀ ਕਿ ਇਹ ਸਾਲ ਦਾ ਥੀਮ ਹੈ ਕਿ ਕਮਜ਼ੋਰੀਆਂ ਤੋਂ ਸੁਰੱਖਿਆ ਅਤੇ ਪੁਲਿਸਿੰਗ ਵਿੱਚ ਭਰੋਸੇ ਅਤੇ ਕਾਨੂੰਨੀ ਭਰੋਸੇਯੋਗਤਾ ਦਾ ਨਿਰਮਾਣ। ਪੁਲਿਸ ਸਹਿਯੋਗ ਦਾ ਮਤਲਬ ਸਿਰਫ ਜਾਣਕਾਰੀ ਸਾਂਝੀ ਕਰਨਾ ਨਹੀਂ, ਇਸ ਵਿੱਚ ਆਧੁਨਿਕ ਟੈਕਨੋਲੋਜੀ, ਖੁਫੀਆ ਜਾਣਕਾਰੀ ਅਤੇ ਜਾਂਚ ਦੇ ਤਰੀਕਿਆਂ ਅਤੇ ਤਜ਼ਰਬਿਆਂ ਨੂੰ ਸਾਂਝਾ ਕਰਨਾ ਵੀ ਸ਼ਾਮਿਲ ਹੈ। ਖਾਸ ਕਰਕੇ ਸੰਗਠਿਤ ਅਪਰਾਧ, ਮਨੁੱਖੀ ਤਸਕਰੀ ਅਤੇ ਸਾਈਬਰ ਅਪਰਾਧ ਅਤੇ ਸਰਹੱਦ ਪਾਰ ਹੋਣ ਵਾਲੇ ਅਪਰਾਧਾਂ ਨਾਲ ਨਜਿੱਠਣ ਲਈ ਵੱਖ ਵੱਖ ਦੇਸ਼ਾਂ ਦੀਆਂ ਪੁਲਿਸ ਏਜੰਸੀਆਂ ਨਾਲ ਮਿਲ ਕੇ ਕੰਮ ਕਰਨਾ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ। ਸੋ ਦੱਸ ਦਈਏ ਕਿ ਇਹ ਸਹਿਯੋਗ ਵਿੱਚ ਇੰਟਰਪੋਲ, ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗਨਾਈਜੇਸ਼ਨ ਦੀ ਵੀ ਇੱਕ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇੰਟਰਪੋਲ ਵੱਖ ਵੱਖ ਦੇਸ਼ਾਂ ਦੀਆਂ ਪੁਲਿਸ ਏਜੰਸੀਆਂ ਦੇ ਵਿਚਕਾਰ ਸਹਿਯੋਗ ਅਤੇ ਜਾਣਕਾਰੀ ਦੇ ਆਦਾਨ ਪ੍ਰਦਾਨ ਨੂੰ ਸੁਚਾਰੂ ਬਣਾਉਣ ਦੇ ਵਿੱਚ ਮਦਦ ਕਰਦਾ। ਖਾਸ ਤੌਰ 'ਤੇ ਬੱਚਿਆਂ, ਔਰਤਾਂ, ਸ਼ਰਨਾਰਥੀਆਂ ਅਤੇ ਹੋਰ ਕਮਜ਼ੋਰ ਵਰਗ ਦੀ ਸੁਰੱਖਿਆ ਲਈ ਪੁਲਿਸ ਅਤੇ ਹੋਰ ਏਜੰਸੀਆਂ ਦੇ ਵਿਚਕਾਰ ਤਾਲਮੇਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਆਓ ਇਸ ਦਿਵਸ ਮੌਕੇ ਅਸੀਂ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ ਦੇ ਯਤਨਾਂ ਨੂੰ ਸਲਾਮ ਕਰੀਏ ਜੋ ਸਮਾਜ ਦੀ ਸੁਰੱਖਿਆ ਅਤੇ ਸ਼ਾਂਤੀ ਦੇ ਵਾਸਤੇ ਆਪਣੇ ਜ਼ਿੰਮੇਵਾਰੀ ਨਿਭਾਉਂਦੇ ਨੇ। ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਨੂੰ ਇਹੀ ਸੁਨੇਹਾ ਦਿੰਦਿਆਂ ਕਿ ਸਹਿਯੋਗ ਵਧੇਗਾ, ਭਰੋਸਾ ਮਜ਼ਬੂਤ ਹੋਵੇਗਾ ਅਤੇ ਸੁਰੱਖਿਆ ਦਾ ਘੇਰਾ ਹੋਰ ਵੀ ਜ਼ਿਆਦਾ ਵਿਸ਼ਾਲ ਹੋਵੇਗਾ। ਤਾਂ ਹੀ ਅਸੀਂ ਕਹਾਂਗੇ ਕਿ ਅਸੀਂ ਸੁਰੱਖਿਅਤ ਹਾਂ, ਅਸੀਂ ਆਪਣੇ ਦੇਸ਼ ਦੇ ਵਿੱਚ ਵੀ ਸੁਰੱਖਿਅਤ ਹਾਂ, ਆਪਣੇ ਰਾਜ ਦੇ ਵਿੱਚ ਵੀ ਸੁਰੱਖਿਅਤ ਹਾਂ ਅਤੇ ਆਪਣੇ ਸ਼ਹਿਰ ਦੇ ਵਿੱਚ ਵੀ ਸੁਰੱਖਿਅਤ ਹਾਂ। ਸੋ ਇੱਕ ਛੋਟੀ ਜਿਹੀ ਕੋਸ਼ਿਸ਼ ਸਾਡੀ ਹੋਵੇਗੀ ਅਤੇ ਹੋਰ ਵੀ ਜ਼ਿਆਦਾ ਖੁਸ਼ੀ ਹੋਵੇਗੀ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ। ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ, ਅਤੇ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਆਪਣੀ ਦੋਸਤ ਅਤੇ ਹੋਸਟ ਨੀਤੂ। ਸੋ ਜੀ, ਅਕਸਰ ਕਹਿੰਦੇ ਨੇ ਕਿ ਜੋ ਸਾਡੇ ਕੋਲ ਮੌਜੂਦ ਹੈ ਨਾ, ਪਰ ਜਿਸ ਦੀ ਕੀਮਤ ਦਾ ਅਹਿਸਾਸ ਸਾਨੂੰ ਅਕਸਰ ਉਦੋਂ ਹੁੰਦਾ ਜਦੋਂ ਅਸੀਂ ਖਾਸ ਤੌਰ 'ਤੇ ਉਸ ਤੋਂ ਅਸੀਂ ਦੂਰ ਹੋ ਜਾਂਦੇ ਹਾਂ। ਜਦੋਂ ਗੱਲ ਕਰਦੀ ਜਾਵੇ ਹਵਾ ਦੀ, ਤਾਂ ਜਿੱਥੇ ਅਸੀਂ ਸਾਹ ਲੈਂਦੇ ਹਾਂ ਸਾਡੇ ਵਾਸਤੇ ਚੁਣੌਤੀ ਬਣ ਜਾਂਦੀ ਹੈ, ਜੇ ਉਹ ਨਾ ਹੋਵੇ ਤਾਂ। ਹਵਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਸੋ 7 ਸਤੰਬਰ ਯਾਨੀ ਕਿ ਅੱਜ ਦੇ ਦਿਨ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ ਡੇ ਆਫ ਕਲੀਨ ਏਅਰ ਫਾਰ ਬਲੂ ਸਕਾਈਜ਼, ਯਾਨੀ ਕਿ ਸਾਫ਼ ਹਵਾ ਅਤੇ ਨੀਲੇ ਅਸਮਾਨ ਲਈ ਅੰਤਰਰਾਸ਼ਟਰੀ ਦਿਵਸ। ਸੋ ਇਹ ਦਿਨ ਸਾਨੂੰ ਇੱਕ ਬਹੁਤ ਹੀ ਸਧਾਰਨ ਪਰ ਬਹੁਤ ਜ਼ਰੂਰੀ ਸੁਨੇਹਾ ਦਿੰਦਾ। ਸਾਫ਼ ਹਵਾ ਕੋਈ ਵਿਲਾਸਤਾ ਨਹੀਂ ਹੈ, ਸਾਡੇ ਜ਼ਿੰਦਗੀ ਦੀ ਮੁੱਢਲੀ ਲੋੜ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 19 ਦਸੰਬਰ 2019 ਨੂੰ ਮਤਾ ਪਾਸ ਕਰਕੇ ਇਸ ਦਿਵਸ ਨੂੰ ਬਣਾਉਣ ਦਾ ਫੈਸਲਾ ਕੀਤਾ ਸੀ। ਸੋ ਇਸ ਦਾ ਮਕਸਦ ਹੈ ਕਿ ਦੁਨੀਆ ਭਰ ਦੇ ਦੇਸ਼ਾਂ ਨੂੰ ਇਕੱਠਾ ਕਰਕੇ ਹਵਾ ਦੀ ਗੁਣਵੱਤਾ ਸੁਧਾਰਨ ਅਤੇ ਹਵਾ ਪ੍ਰਦੂਸ਼ਣ ਘਟਾਉਣ ਲਈ ਸਹਿਯੋਗ ਵਧਾਉਣਾ, ਕਿਉਂਕਿ ਹਵਾ ਪ੍ਰਦੂਸ਼ਣ ਦਾ ਅਸਰ ਸਿਰਫ ਵਾਤਾਵਰਨ ਤੱਕ ਸੀਮਤ ਨਹੀਂ ਰਹਿੰਦਾ, ਇਹ ਸਾਡੀ ਸਿਹਤ, ਸਾਡੀ ਰੋਜ਼ਾਨਾ ਜ਼ਿੰਦਗੀ, ਸਾਡੀ ਉਤਪਾਦਕਤਾ, ਆਰਥਿਕਤਾ ਔਰ ਅਰਥ ਵਿਵਸਥਾ, ਕੁਦਰਤੀ ਵਾਤਾਵਰਨ, ਸਾਰੇ ਹਰੇਕ ਚੀਜ਼ ਨਾਲ ਕਹਿ ਲਓ ਕਿ ਇਹ ਜੁੜਿਆ ਹੋਇਆ, ਅਤੇ ਇਸਦਾ ਅਸਰ ਸਮਾਜ ਦੇ ਕੁਝ ਵਰਗਾਂ ਦੇ ਉੱਤੇ ਹੋਰ ਵੀ ਵੱਧ ਪੈ ਸਕਦਾ, ਖਾਸ ਕਰਕੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੇ ਉੱਤੇ। ਇਸ ਦੀ ਸਾਫ਼ ਹਵਾ ਦੀ ਗੱਲ ਸਿਰਫ ਅੱਜ ਦੇ ਦਿਨ ਲਈ ਨਹੀਂ, ਸਗੋਂ ਇਹ ਆਉਣ ਵਾਲੇ ਕੱਲ੍ਹ ਦੀ ਵੀ ਹੋਣੀ ਚਾਹੀਦੀ ਹੈ। ਵੈਸੇ ਜ਼ਰਾ ਸੋਚੋ ਕਿ ਜਿਸ ਅਸਮਾਨ ਨੂੰ ਅਸੀਂ ਬਚਪਨ ਦੇ ਵਿੱਚ ਨੀਲਾ ਵੇਖਿਆ, ਜਿਸ ਹਵਾ ਵਿੱਚ ਸਾਡੇ ਬੱਚੇ ਹੁਣ ਖੇਡਦੇ ਨੇ, ਜਿਸ ਮਾਹੌਲ ਵਿੱਚ ਪੰਛੀ ਉੱਡਦੇ ਨੇ, ਜੇ ਉਹੀ ਹਵਾ ਧੂੰਏ ਅਤੇ ਪ੍ਰਦੂਸ਼ਣ ਦੇ ਨਾਲ ਭਰ ਜਾਵੇ ਤਾਂ ਵਿਕਾਸ ਦਾ ਕੀ ਮਤਲਬ ਰਹਿ ਜਾਵੇਗਾ। ਇਸ ਦਿਵਸ ਦਾ ਇੱਕ ਹੋਰ ਮਹੱਤਵਪੂਰਨ ਪੱਖ ਹੈ ਕਿ ਗਿਆਨ ਅਤੇ ਚੰਗੇ ਤਰੀਕਿਆਂ ਦੀ ਸਾਂਝ ਹੋਣਾ। ਦੁਨੀਆ ਦੇ ਵੱਖ ਵੱਖ ਦੇਸ਼ਾਂ ਅਤੇ ਸੰਸਥਾਵਾਂ ਦੇ ਵੱਲੋਂ ਹਵਾ ਦੀ ਗੁਣਵੱਤਾ ਸੁਧਾਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ, ਨਵੀਆਂ ਤਕਨੀਕਾਂ ਅਤੇ ਕਾਮਯਾਬ ਤਜ਼ਰਬਿਆਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਨਾ ਵੀ ਇਸ ਦਿਨ ਦਾ ਮਕਸਦ ਹੈ। ਅਸੀਂ ਵੀ ਆਪਣੇ ਪੱਧਰ 'ਤੇ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਕਰ ਸਕਦੇ ਹਾਂ। ਕਿਵੇਂ? ਬਿਲਕੁਲ ਦੱਸਦੇ ਹਾਂ ਜੀ। ਬਿਨਾਂ ਲੋੜ ਵਾਹਨ ਦੀ ਵਰਤੋਂ ਘਟਾਉਣਾ, ਜਨਤਕ ਆਵਾਜਾਈ ਜਾਂ ਸਾਂਝੀ ਸਵਾਰੀ ਨੂੰ ਤਰਜੀਹ ਦੇਣਾ, ਕੂੜਾ ਨਾ ਸਾੜਨਾ, ਊਰਜਾ ਦੀ ਬਚਤ ਕਰਨਾ, ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਹਵਾ ਪ੍ਰਦੂਸ਼ਣ ਦੇ ਬਾਰੇ ਜਾਗਰੂਕ ਕਰਨਾ। ਇਹ ਸਾਡਾ ਛੋਟਾ ਜਿਹਾ ਕਦਮ ਬਿਲਕੁਲ ਲੱਗਦਾ ਹੈ, ਪਰ ਇਸਦਾ ਅਸਰ ਜਿਹੜਾ ਉਹ ਬਹੁਤ ਵੱਡਾ ਹੋ ਸਕਦਾ। ਸੋ ਅੱਜ ਦਾ ਦਿਨ ਸਾਨੂੰ ਇਹ ਵੀ ਯਾਦ ਕਰਵਾਉਂਦਾ ਹੈ ਕਿ ਹਵਾ ਦੀ ਕੋਈ ਸਰਹੱਦ ਨਹੀਂ ਹੁੰਦੀ। ਇੱਕ ਥਾਂ ਦਾ ਪ੍ਰਦੂਸ਼ਣ ਦੂਜੀ ਥਾਂ ਦੇ ਵਾਤਾਵਰਨ ਨੂੰ ਵੀ ਪ੍ਰਭਾਵਿਤ ਕਰ ਸਕਦਾ। ਇਸ ਲਈ ਸਾਫ਼ ਹਵਾ ਲਈ ਕੋਸ਼ਿਸ਼ ਵੀ ਸਾਂਝੀ

ਹੋਣੀ ਚਾਹੀਦੀ ਹੈ। ਦੇਸ਼ ਦੀਆਂ ਸੰਸਥਾਵਾਂ ਦੀ ਜਿਹੜੀ ਸਭ ਤੋਂ ਵੱਡੀ ਇੱਕ ਸੋਚ ਹੈ ਉਹ ਰਲ ਮਿਲ ਕੇ ਕੰਮ ਕਰਦੀ ਹੈ। ਸੋ ਆਓ ਅੱਜ ਸਾਫ ਹਵਾ ਸਿਹਤਮੰਦ ਜ਼ਿੰਦਗੀ ਦਾ ਸੰਕਲਪ ਲਈਏ, ਕਿਉਂਕਿ ਨੀਲਾ ਆਸਮਾਨ ਸਿਰਫ ਵੇਖਣ ਦੇ ਵਿੱਚ ਸੋਹਣਾ ਨਹੀਂ ਲੱਗਦਾ, ਇਹ ਸਾਡੀ ਸਿਹਤਮੰਦ ਜ਼ਿੰਦਗੀ ਦੀ ਵੀ ਪਛਾਣ ਹੈ। ਸੋ ਆਓ ਐਸੀ ਹਵਾ ਛੱਡ ਕੇ ਜਾਈਏ ਜਿਸ ਵਿੱਚ ਸਾਡੇ ਬੱਚੇ ਸਾਹ ਲੈ ਸਕਣ, ਐਸਾ ਵਾਤਾਵਰਣ ਬਣਾਈਏ ਜਿੱਥੇ ਵਿਕਾਸ ਵੀ ਹੋਵੇ ਅਤੇ ਕੁਦਰਤ ਦੀ ਮੁਸਕਰਾਹਟ ਵੀ ਹੋਵੇ। ਸੋ ਇਸੇ ਵਾਸਤੇ ਅੱਜ ਨੂੰ, ਅੱਜ ਦੇ ਦਿਨ ਨੂੰ ਮਨਾਉਣ ਦਾ ਇਹੀ ਮਕਸਦ ਹੈ। ਸੋ ਕੋਸ਼ਿਸ਼ ਕੀਤੀ ਜਾਵੇ ਕਿ ਅਸੀਂ ਇਸ ਖੂਬਸੂਰਤ ਹਵਾ ਦੇ ਵਿੱਚ ਵਾਸਤੇ ਜੋ ਕੁਝ ਵੀ ਕਰ ਸਕਦੇ ਹਾਂ ਉਹ ਜ਼ਰੂਰ ਕਰੀਏ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਿਤੇ ਇਹ ਨਾ ਕਹਿਣ ਕਿ ਸਾਡੇ ਵਾਸਤੇ ਛੱਡਿਆ ਕੀ ਸੀ।

ਸੋ ਜੀ ਤੁਸੀਂ ਇਸ ਵੇਲੇ ਆਪਣੇ ਪਸੰਦੀਦਾ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਅਤੇ ਮੈਂ ਹਾਂ ਨੀਤੂ ਗੱਲ ਕਰਾਂਗੇ ਅੱਜ ਇੱਕ ਖਾਸ ਚੀਜ਼ ਦੀ ਉਹ ਹੈ ਜੀ ਬਹੁਤ ਹੀ ਪਿਆਰਾ ਅਤੇ ਬਹੁਤ ਹੀ ਮਿੱਠਾ ਗੁੜ। ਪੰਜਾਬੀਆਂ ਦੀ ਰਸੋਈ ਅਤੇ ਸਰਦੀਆਂ ਦੀ ਸੁਗਾਤ ਦਾ ਇੱਕ ਅਹਿਮ ਹਿੱਸਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਬਾਜ਼ਾਰ ਦੇ ਵਿੱਚ ਮਿਲਣ ਵਾਲਾ ਹਰ ਗੁੜ ਕੁਦਰਤੀ ਤੌਰ 'ਤੇ ਗੰਨੇ ਤੋਂ ਤਿਆਰ ਕੀਤਾ ਹੋਇਆ? ਇਹ ਸਵਾਲ ਜਿਹੜਾ ਉਹ ਤੁਹਾਡੇ ਮਨ ਦੇ ਵਿੱਚ ਜ਼ਰੂਰ ਹੋ ਜਾਂਦਾ। ਔਰ ਇਹ ਜ਼ਰੂਰੀ ਨਹੀਂ ਹੈ ਕਿ ਉਹ ਵਾਕਈ ਗੁੜ ਜਿਹੜਾ ਵਾ ਉਹ ਅਸਲੀ ਹੋਵੇ। ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਗੰਨੇ ਵਿੱਚ ਕੁਦਰਤੀ ਮਿਠਾਸ ਅਤੇ ਰਸ ਦੀ ਗੁਣਵੱਤਾ ਨਵੰਬਰ ਦੇ ਨੇੜੇ ਬਿਹਤਰ ਹੁੰਦੀ ਹੈ ਅਤੇ ਇਸ ਤੋਂ ਪਹਿਲਾਂ ਮਿਲਣ ਵਾਲੇ ਗੁੜ ਦੀ ਗੁਣਵੱਤਾ 'ਤੇ ਸਵਾਲ ਖੜ੍ਹੇ ਹੋ ਜਾਂਦੇ ਨੇ, ਖਾਸ ਕਰਕੇ ਜਦੋਂ ਗੁੜ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਖੰਡ ਜਾਂ ਫਿਰ ਹੋਰ ਚੀਜ਼ਾਂ ਦੀ ਮਿਲਾਵਟ ਹੋ ਜਾਂਦੀ ਹੈ। ਸੋ ਅੱਜ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ ਕਿ ਵਾਕਈ ਇਸ ਸਮੇਂ ਵਿੱਚ ਖਰੀਦਿਆ ਹੋਇਆ ਗੁੜ ਸਾਡੀ ਸਿਹਤ ਦੇ ਵਾਸਤੇ ਚੰਗਾ ਹੈ ਜਾਂ ਫਿਰ ਹਾਨੀਕਾਰਕ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੇ ਵਾਸਤੇ ਮੇਰੇ ਨਾਲ ਮੌਜੂਦ ਨੇ ਜੀ ਰਿਟਾਇਰਡ DHO ਸ਼੍ਰੀ ਲਖਬੀਰ ਸਿੰਘ ਜੀ।

0: ਲਖਬੀਰ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਆਪ ਜੀ ਦਾ ਵੀ ਬਹੁਤ ਬਹੁਤ।
0: ਅੱਛਾ ਸਰ, ਕਿਉਂਕਿ ਤੁਸੀਂ ਬਹੁਤ ਸਾਰੀਆਂ ਰੇਡਸ ਕੀਤੀਆਂ ਨੇ ਉਸ ਸਮੇਂ ਦੇ ਵਿੱਚ, ਖਾਸ ਤੌਰ 'ਤੇ ਗੁੜ ਦੀਆਂ, ਜਦੋਂ ਤੁਸੀਂ ਆਪਣੀ ਨੌਕਰੀ ਦੇ ਦੌਰਾਨ ਜਦੋਂ ਨਕਲੀ ਗੁੜ ਤਿਆਰ ਕੀਤਾ ਜਾਂਦਾ ਸੀ, ਖਾਸ ਤੌਰ 'ਤੇ ਇਹਨਾਂ ਦਿਨਾਂ ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਇਹ

0: ਲਖਬੀਰ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਆਪ ਜੀ ਦਾ ਵੀ ਬਹੁਤ ਬਹੁਤ।
0: ਅੱਛਾ ਸਰ, ਕਿਉਂਕਿ ਤੁਸੀਂ ਬਹੁਤ ਸਾਰੀਆਂ ਰੇਡਸ ਕੀਤੀਆਂ ਨੇ ਉਸ ਸਮੇਂ ਦੇ ਵਿੱਚ, ਖਾਸ ਤੌਰ 'ਤੇ ਗੁੜ ਦੀਆਂ, ਜਦੋਂ ਤੁਸੀਂ ਆਪਣੀ ਨੌਕਰੀ ਦੇ ਦੌਰਾਨ ਜਦੋਂ ਨਕਲੀ ਗੁੜ ਤਿਆਰ ਕੀਤਾ ਜਾਂਦਾ ਸੀ, ਖਾਸ ਤੌਰ 'ਤੇ ਇਹਨਾਂ ਦਿਨਾਂ ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਨਵੰਬਰ ਤੋਂ ਪਹਿਲਾਂ ਮਿਲਣ ਵਾਲੇ ਗੁੜ ਨੂੰ ਲੈ ਕੇ ਲੋਕਾਂ ਨੂੰ ਸਾਵਧਾਨ ਰਹਿਣਾ ਕਿਉਂ ਚਾਹੀਦਾ? ਕਿ ਇਸ ਸਮੇਂ ਗੰਨੇ ਦੀ ਮਿਠਾਸ ਅਤੇ ਗੁੜ ਦੀ ਗੁਣਵੱਤਾ ਜਿਹੜੀ ਹੈ ਉਹਦੇ ਵਿੱਚ ਵਾਕਈ ਫਰਕ ਪੈਂਦਾ ਜਾਂ ਸਿਰਫ ਇਹ ਕਹਿਣ ਦੀਆਂ ਹੀ ਗੱਲਾਂ ਨੇ?
1: ਗੁੜ ਜਿਹੜਾ ਸ਼ੱਕਰ ਆ, ਇਹ ਪੰਜਾਬ ਦੀ ਸਪੈਸ਼ਲਟੀ ਹੈ, ਖਾਸ ਚੀਜ਼ ਹੈ, ਜਿਹਦੇ ਤੇ ਜਿਹੜਾ ਬਾਹਰ ਵੀ ਜਹਾਜ਼ਾਂ 'ਚ ਲੋਕ ਲੈ ਕੇ ਜਾਂਦੇ ਆ। ਗੁੜ ਸ਼ੱਕਰ ਕਰਕੇ ਪੰਜਾਬ ਮਸ਼ਹੂਰ ਹੈ।
0: ਜੀ
1: ਜਿੱਥੋਂ ਤਾਈਂ ਗੁਣਵੱਤਾ ਦੀ ਗੱਲ ਆ ਮੈਮ ਜੀ, ਇਹਦੀ ਗੁਣਵੱਤਾ ਦੇ ਬਾਰੇ 'ਚ ਮੈਂ ਕਹੂੰਗਾ, ਇਹ ਇੱਕ ਸੀਜ਼ਨਲ ਮੌਸਮੀ ਖਾਦ ਪਦਾਰਥ ਆ ਜਿਹੜਾ ਸੀਜ਼ਨਲ ਆ। ਸੋ ਸੀਜ਼ਨਲ ਤੋਂ ਬਾਅਦ, ਸੀਜ਼ਨ ਤੋਂ ਬਾਅਦ ਉਹ ਗੁੜ ਜਿਹੜਾ ਆ ਉਹ ਨਹੀਂ ਬਣਾਇਆ ਜਾ ਸਕਦਾ। ਇੱਕ ਸੀਮਤ ਸਮਾਂ ਆ, ਔਰ ਸੀਮਤ ਸਮਾਂ ਜਿਹੜਾ ਆ, ਜਿਹੜੀ ਸਪੈਸ਼ਲ ਤੌਰ ਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਕੇਨ ਕਮਿਸ਼ਨਰ ਪੰਜਾਬ ਵੱਲੋਂ ਤੇ ਡੀਸੀ ਹੁਸ਼ਿਆਰਪੁਰ ਵੱਲੋਂ ਮੇਰੇ ਸਮੇਂ ਦੌਰਾਨ ਜਾਰੀ ਕੀਤੀ ਗਈ ਸੀ, ਉਹ ਇਹ ਸੀ ਕਿ ਨਵੰਬਰ ਦੇ ਥਰਡ ਵੀਕ ਦੇ ਵਿੱਚ ਗੰਨੇ ਦੇ ਵਿੱਚ ਜਿਹੜਾ ਮਿਠਾਸ ਹੁੰਦੀ ਆ ਆਉਂਦੀ ਹੈ, ਤੇ ਜਿਹੜਾ ਸਪਟੰਬਰ ਚ ਗੁੜ ਬਣਨਾ ਸ਼ੁਰੂ ਹੋ ਜਾਂਦਾ ਜਾਂ ਇਸ ਤੋਂ ਪਹਿਲਾਂ ਬਣਨਾ ਹੋਰ ਸ਼ੁਰੂ ਹੋ ਜਾਂਦਾ, ਉਹ ਕੁਦਰਤੀ ਗੁੜ ਨਹੀਂ ਆ। ਉਹਦੇ ਵਿੱਚ ਖੰਡ ਪਾ ਕੇ ਗੁੜ ਬਣਾਉਣੇ ਜਾਂ ਕੈਮੀਕਲ ਪਾ ਕੇ ਗੁੜ ਬਣਾਉਂਦੇ ਆ, ਉਹ ਮੇਰਾ ਨਿੱਜੀ ਤਜਰਬਾ ਵੀ ਆ। ਔਰ ਇਹ ਗੁੜ ਜਿਹੜਾ ਆ ਕੁਦਰਤੀ ਗੁੜ ਨਹੀਂ ਆ, ਕਿਉਂਕਿ ਕੁਦਰਤੀ ਗੁੜ ਨਹੀਂ, ਇੱਕ ਸਿੰਥੈਟਿਕ, ਇੱਕ ਮੈਂ ਇਹਨੂੰ ਐਨਾਲੋਗ, ਜਿੱਦਾਂ ਪਨੀਰ ਕਹਿੰਦੇ ਸੀ ਨਾ, ਪਨੀਰ ਐਨਾਲੋਗ, ਇੱਦਾਂ ਇੱਕ ਗੁੜ ਐਨਾਲੋਗ ਹੈ, ਸ਼ੱਕਰ ਐਨਾਲੋਗ ਹੈ, ਇਹ ਅਸਲੀ ਕੁਦਰਤੀ ਗੁੜ ਨਹੀਂ ਆ, ਜਿਹੜਾ ਸਮਝ ਕੇ ਪੰਜਾਬੀ ਜਾਂ ਬਾਹਰ ਦੇ ਲੋਕ ਖਾਂਦੇ ਆ ਜਾਂ ਲੋਕੀ ਬੜਾ ਇਹਨੂੰ ਸਪੈਸ਼ਲ ਗਿਫਟ ਦੇ ਤੌਰ ਤੇ, ਇੱਕ ਪਰਮਾਤਮਾ ਦੇ ਦਿੱਤੀ ਇੱਕ ਬਹੁਤ ਸਪੈਸ਼ਲ ਗਿਫਟ, ਪੰਜਾਬ ਦੀ ਸਪੈਸ਼ਲਟੀ ਹੈ ਜੀ।
0: ਜੀ ਜੀ ਬਿਲਕੁਲ। ਅੱਛਾ, ਇਹਦੀ ਪਛਾਣ ਕਿੱਦਾਂ ਕੀਤੀ ਜਾਵੇ, ਕਿਵੇਂ ਪਤਾ ਲੱਗੇ ਕਿ ਇਹ ਜਿਹੜਾ ਗੁੜ ਹੈ ਇਹ ਖੰਡ ਤੋਂ ਬਣਿਆ ਹੋਇਆ ਵਾ ਜਾਂ ਨਕਲੀ ਗੁੜ ਹੈ ਤੇ ਇਹ ਜਿਹੜਾ ਇਹ ਅਸਲੀ ਗੁੜ ਹੈ?
1: ਪਹਿਲੀ ਤਾਂ ਗੱਲ ਇਹ ਹੈ ਵੀ ਇਹ ਜਿਹੜਾ ਸਪਟੰਬਰ ਚ ਗੁੜ ਬਣਾਉਂਦੇ ਆ, ਇਹ ਖੰਡ ਚੀਨੀ ਪਾ ਕੇ, ਔਰ ਉਹ ਵੀ ਘਟੀਆ ਮਿਆਰ ਦੀ ਚੀਨੀ ਪਾ ਕੇ ਬਣਾਉਂਦੇ ਆ। ਪਤਾ ਲਾਉਣ ਦੀ ਜਿੱਥੋਂ ਤਾਈਂ ਗੱਲ ਆ, ਇਹਦਾ ਜਿਹੜਾ ਨੈਚੁਰਲ ਕਲਰ ਆ, ਜਿਹੜਾ ਆਪਾਂ ਪਿੰਡਾਂ ਚ ਗੁੜ ਤਿਆਰ ਕੀਤਾ ਜਾਂਦਾ ਸੀ, ਉਹ ਗੁੜ ਜਿਹੜਾ ਇਹ ਬਹੁਤ, ਇਹ ਗੁੜ ਦੇਖਿਓ ਤੁਸੀਂ ਪੀਲੇਪਨ ਤੇ ਜਾਂ ਚਮਕਦਾਰ ਗੁੜ ਹੋਊਗਾ ਜਿਹੜਾ ਚੀਨੀ ਪਾ ਕੇ, ਜਦੋਂ ਖਾਣਾ ਆ ਕਰੰਚੀ ਟਾਈਪ ਹੁੰਦਾ, ਕ੍ਰਿਸਟਲ ਟਾਈਪ ਹੁੰਦਾ, ਜਦਕਿ ਏਦਾਂ ਦਾ ਗੁੜ ਬਣ ਹੀ ਨਹੀਂ ਸਕਦਾ ਇਸ ਸਮੇਂ ਦੌਰਾਨ। ਤੇ ਜਿਹੜਾ ਇਹਦੀ ਸਮੈਲ ਤੋਂ, ਇਹਦੇ ਜਿਹੜਾ ਫਿਜ਼ੀਕਲ ਅਪੀਅਰੈਂਸ ਮੈਂ ਦੱਸਦੀ ਆ ਜੀ, ਇਸ ਤੋਂ ਪਤਾ ਲੱਗ, ਖਾਸ ਕਰਕੇ ਜਿਹੜਾ ਇਸ ਸੀਜ਼ਨ ਵਿੱਚ ਗੁੜ ਵੇਚਦਾ ਆ ਉਹ ਗੁੜ ਨੂੰ ਇੱਦਾਂ ਹੀ ਮੰਨ ਲੈਣਾ ਚਾਹੀਦਾ ਵੀ ਇਹ ਗੁੜ ਬਿਲਕੁਲ ਨੈਚੁਰਲ ਕੁਦਰਤੀ ਗੁੜ ਨਹੀਂ ਹੈਗਾ।
0: ਅੱਛਾ, ਕੀ ਜੇ ਪੁਰਾਣਾ ਗੁੜ ਪਿਆ ਹੋਵੇ ਤੇ ਇਸ ਮੌਸਮ ਦੇ ਵਿੱਚ ਵੇਚਿਆ ਜਾਵੇ, ਲੱਗਦਾ ਹੈ ਤੁਹਾਨੂੰ ਕਿ ਮਤਲਬ ਉਹ ਪੁਰਾਣਾ 6 ਮਹੀਨੇ ਜਾਂ ਸਾਲ ਪੁਰਾਣਾ ਗੁੜ ਅੱਜ ਵੀ ਓਦਾਂ ਹੀ ਸਹੀ ਮਾਤਰਾ ਦੇ ਵਿੱਚ ਜਾਂ ਸਹੀ ਹਾਲਾਤ ਦੇ ਵਿੱਚ ਮਿਲ ਸਕਦਾ?
1: ਦੇਖੋ, ਗੁੜ ਤੇ ਸ਼ੱਕਰ ਦੀ ਜਿਹੜੀ ਸ਼ੈਲਫ ਲਾਈਫ ਆ, ਮਿਆਦ ਹੈ ਨਾ ਖਾਣ ਦੇ ਵਾਸਤੇ, ਉਹ ਕਾਫੀ ਲੰਬੀ ਹੈ
0: ਜੀ।
1: ਪਰ ਡਿਪੈਂਡ ਕਰਦਾ ਮਨਸਰ ਇਸ ਗੱਲ ਤੇ ਵੀ ਉਹ ਗੁੜ ਸ਼ੱਕਰ ਨੂੰ ਕਿਹਨਾਂ ਹਾਲਾਤਾਂ ਵਿੱਚ ਪ੍ਰਜ਼ਰਵ ਕੀਤਾ ਗਿਆ, ਰੱਖਿਆ ਗਿਆ
0: ਜੀ।
1: ਗੁੜ ਤੇ ਗੁੜ ਦੀ ਮਿਆਦ ਜਿਹੜੀ ਆ ਉਹ 6 ਮਹੀਨੇ ਤੋਂ 12 ਮਹੀਨੇ ਆ, ਪਰ ਇਹਦੀ ਸ਼ਰਤ ਇਹ ਆ ਵੀ ਜਿੱਥੇ ਨਵੀਂ ਰਹਿਤ ਐਟਮੋਸਫੀਅਰ ਹੋਵੇ, ਵਾਤਾਵਰਣ ਹੋਵੇ, ਹਵਾ, ਤੇ ਉਹਦੇ ਤੋਂ ਇਲਾਵਾ ਡਰਾਈ ਸੁੱਕੀ ਜਗ੍ਹਾ ਤੇ ਰੱਖਿਆ ਹੋਵੇ, ਯਾਨੀ ਗੁੜ ਦੀ ਜਿਹੜੀ ਗੁਣਵੱਤਾ ਆ ਤੇ ਸ਼ੈਲਫ ਲਾਈਫ ਹੈ ਉਹ ਉਹਦੇ ਤੇ ਡਿਪੈਂਡ ਕਰਦਾ ਵੀ ਉਹਨੇ ਜਿਹਨੇ ਪ੍ਰਿਜ਼ਰਵ ਕੀਤਾ ਆ ਉਹਨੂੰ ਸਾਂਭਿਆ ਹੋਇਆ ਉਹ ਕਿੱਦਾਂ ਦੇ ਹਾਲਾਤਾਂ 'ਚ ਸਾਂਭਿਆ ਹੋਇਆ। ਔਰ ਉਹ ਸਭ ਤੋਂ ਵੱਡੀ ਗੱਲ ਹੈ ਕਿ ਇਹਦੀ ਸ਼ੈਲਫ ਲਾਈਫ ਬਹੁਤ ਹੈ, ਔਰ ਜਿਹੜੀ ਸ਼ੱਕਰੀ ਸ਼ੱਕਰ ਆ ਜਿਹਨੂੰ ਜੈਗਰੀ ਪਾਊਡਰ ਕਹਿੰਦੇ ਆ, ਉਹ ਜਿਹੜਾ ਆ ਉਹਦੀ ਲਾਈਫ ਜਿਹੜੀ ਉਦੋਂ ਵੀ ਜ਼ਿਆਦਾ, ਈਵਨ 2 ਸਾਲ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਆ, ਬਸ਼ਰਤੇ ਕਿ ਉਹਨੂੰ ਰੱਖਿਆ ਸਹੀ ਹਾਲਾਤਾਂ 'ਚ ਜਾਵੇ। ਨਵੀਂ ਮੋਇਸਚਰ ਬਿਲਕੁਲ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਇਹਦੇ ਵਿੱਚ ਇਹਦੀ ਜਿਹੜੀ ਗੁਣਵੱਤਾ ਆ ਉਹ ਮੈਂ ਇਹ ਜ਼ਿਕਰ ਕਰੂੰਗਾ ਵੀ ਕਾਇਮ ਨਹੀਂ ਰਹਿ ਸਕਦੀ।
0: ਅੱਛਾ, ਕਈ ਵਾਰੀ ਕੀ ਹੁੰਦਾ ਹੈ ਗੁੜ ਜਦੋਂ ਪਿਆ ਰਹਿ ਜਾਂਦਾ ਕਾਫੀ ਦੇਰ ਤੱਕ ਉਹਦੇ ਵਿੱਚ ਡਰਾਈਨੈਸ ਬਹੁਤ ਹੋ ਜਾਂਦੀ ਹੈ, ਤੇ ਕੀ ਉਸ ਗੁੜ ਨੂੰ ਖਾਧਾ ਜਾ ਸਕਦਾ?
1: ਬਿਲਕੁਲ ਜੀ, ਉਹ ਸੱਚੀ ਪੁੱਛੋ ਤੇ ਉਹਦੇ ਤੋਂ ਮੋਇਸਚਰ ਚਲੀ ਜਾਂਦੀ ਆ, ਉਹਦੇ ਚ ਬਿਲਕੁਲ ਮੋਇਸਚਰ ਨਹੀਂ ਰਹਿੰਦੀ, ਉਹ ਇੰਨਾ ਕੁ ਹਾਰਡ ਪੱਥਰ ਵਰਗਾ ਗੁੜ ਹੋ ਜਾਂਦਾ, ਉਹਨੂੰ ਤੋੜਨਾ ਵੀ ਮੁਸ਼ਕਲ ਹੁੰਦਾ, ਪਰ ਉਹ ਬਿਲਕੁਲ ਸਹੀ ਗੁੜ ਆ। ਔਰ ਉਹਨੂੰ ਐ ਮੰਨ ਕੇ ਚੱਲੋ ਵੀ ਉਹਦੀ ਸ਼ੈਲਫ ਲਾਈਫ ਸਹੀ ਲੰਬਾ ਸਮਾਂ ਉਹਨੂੰ ਰੱਖ ਸਕਦੇ ਆ, ਕਾਇਮ ਹੈ, ਔਰ ਉਹ ਖਾਣ ਯੋਗ ਆ, ਹਿਊਮਨ ਕੰਜਮਪਸ਼ਨ ਲਈ ਫਿੱਟ ਹੈ। ਔਰ ਜਿਹੜਾ ਗੁੜ ਤੇ ਸ਼ੱਕਰ ਹੈ ਇਹਦੀ ਡਿਪੈਂਡ, ਤੁਸੀਂ ਦੇਖੋਗੇ ਵੀ ਇਹਦੇ ਤੇ ਫਫੂੰਦ ਪੰਗਲ ਕੀੜੇ ਪੈ ਜਾਣੇ ਜਾਂ ਇਹ ਬੈਠ ਜਾਣਾ ਗੁੜ, ਇਹ ਅਕਸਰ ਸਮੱਸਿਆਵਾਂ ਆਉਂਦੀ, ਪਰ ਇਹ ਸਾਰਾ ਕੁਛ ਹੈ ਡਿਪੈਂਡ ਕਰਦਾ ਵੀ ਉਹਨੇ ਗੁੜ ਤੇ ਸ਼ੱਕਰ ਕਦੋਂ ਬਣਾਇਆ।

0: ਦੇਖੋ ਇਹ ਚੀਜ਼ ਬੜੀ ਦੇਖਣ ਵਾਲੀ ਵੀ ਬਣਾਇਆ ਕਦੋਂ ਆ, ਕਿਉਂਕਿ ਉਹ ਨਵੰਬਰ ਦੇ ਥਰਡ ਵੀਕ ਤੋਂ ਬਾਅਦ ਹੀ ਬਣਿਆ ਹੋਣਾ ਚਾਹੀਦਾ, ਔਰ ਜਿਹੜਾ ਅਸਲੀ ਸਮਾਂ ਆ ਇਹਦਾ ਵਿਸਾਖੀ ਤੇ 13 ਅਪ੍ਰੈਲ ਜਾਣੀ ਇਹਦੇ ਆਸ ਪਾਸ ਗੁੜ ਸ਼ੱਕਰ ਬਣਨਾ ਬੰਦ ਹੋ ਜਾਂਦਾ। ਕਈਆਂ ਦਾ ਇਹ ਖਿਆਲ ਹੁੰਦਾ ਜੀ ਇਹ ਗੁੜ ਜਿੱਦਾਂ ਕਹਿੰਦੇ ਜੇ ਮੋਢੇ ਮੋਢਾ ਕਮਾਦ ਹੈ, ਮੋਢਾ ਕਮਾਦ ਹੁੰਦਾ ਵੀ ਜਿਹੜਾ ਪਿਛਲਾ ਸੀਜ਼ਨ ਤੋਂ ਉੱਪਰੋਂ ਕੱਟ ਲੈਂਦੇ ਗੁੜ ਕਰੋਪ, ਤੇ ਉਹਦੇ ਜਿਹੜਾ ਨੀਚਿਓਂ ਉੱਠੇ ਹੋਏ ਕੁਰੰਬਲਾ ਆ ਗੁੜ, ਉਹ ਗੰਨਾ ਜਿਹੜਾ ਪੁਰਾਣਾ ਕਮਾਦ ਜਿਹੜਾ ਮੋਢਾ ਕਮਾਦ ਹੈ ਉਹਦਾ ਜਿਹੜਾ ਗੁੜ ਆ ਜੀ, ਇਹ ਬਿਲਕੁਲ ਨੀ ਇਹ ਗੱਲ ਮੰਨਣੀ। ਜਿਹੜਾ ਕੇਨ ਕਮਿਸ਼ਨਰ ਪੰਜਾਬ ਆ ਜਾਂ ਖੇਤੀਬਾੜੀ ਮਹਿਕਮੇ ਦੀ ਜਿੱਥੋਂ ਤਾਂ ਇਹ ਹਦਾਇਤਾਂ ਆ ਉਹ ਇਹ ਮੰਨ ਕੇ ਚੱਲਦੇ ਆ ਵੀ ਉਹਨਾਂ ਨੇ ਰਿਫਰੈਕਟੋਮੀਟਰ ਨਾਲ ਚੈੱਕ ਕੀਤੀ ਹੁੰਦੀ ਆ, ਔਰ ਜਿਹੜੀ ਉਹਦੀ ਜਿਹੜੀ ਆ ਸ਼ੂਗਰ ਦੀ ਮਾਤਰਾ ਆ ਜਿਹਦੇ ਚ ਦੇਖਿਆ ਜਾਂਦਾ ਉਹ 15-10 ਤੋਂ ਨੀਚੇ ਹੁੰਦੀ ਆ, ਔਰ ਸਹੀ ਜਿਹੜੀ ਆ 15 ਹੋਣੀ ਚਾਹੀਦੀ ਉਹਦੀ ਪਰਸੈਂਟੇਜ ਸ਼ੂਗਰ ਦੀ ਉਹਦੇ ਵਿੱਚ ਰਸ ਚ, ਗੰਨੇ ਦੇ ਰਸ ਚ, ਤਾਂ ਜਾ ਕੇ ਫਿੱਟ ਹੁੰਦਾ ਕਿਤੇ ਗੁੜ ਤੇ। ਜਿਹੜਾ ਨੈਚੁਰਲ ਗੁੜ ਮੈਂ ਕਹੂੰਗਾ, ਗੁੜ ਐਨਾਲੋਗ ਦੀ ਗੱਲ ਨੀ ਕਰਦਾ ਮੈਂ, ਇਹਨੂੰ ਗੁੜ ਐਨਾਲੋਗ ਕਹਿੰਦਾ ਜਿਹੜਾ ਨਵੰਬਰ ਦੇ ਥਰਡ ਵੀਕ ਤੋਂ ਪਹਿਲਾਂ ਬਣਦਾ ਆ, ਇਹਦੇ ਬਾਰੇ ਸਖ਼ਤ ਹਦਾਇਤਾਂ ਆ, ਇਹ ਮੈਂ ਕਹਿਣਾ ਚਾਹੁੰਦਾ।
1: ਅੱਛਾ ਡਾਕਟਰ ਸਾਹਿਬ, ਜੇ ਇਨ ਕੇਸ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਕਿਤੇ ਗੁੜ ਬਣਦਾ ਮਿਲ ਜਾਵੇ, ਕਿਤੇ ਵੇਲਣਾ ਲੱਗਾ ਨਜ਼ਰ ਆ ਜਾਵੇ, ਕੀ ਉੱਥੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ?
0: ਬਿਲਕੁਲ ਜੀ, ਜਿਹੜੀ ਇੱਕ ਬੜੀਆਂ ਜਦੋਂ ਮੇਰਾ ਸਮਾਂ ਸੀ DHO ਜ਼ਿਲ੍ਹਾ ਸਿਹਤ ਅਫਸਰ, ਮੈਂ ਹੁਸ਼ਿਆਰਪੁਰ ਰਿਹਾ ਜਾਂ ਬਾਕੀ ਜ਼ਿਲ੍ਹਿਆਂ 'ਚ ਰਿਹਾ, ਉਸ ਸਮਾਂ ਜਦੋਂ ਸੀਜ਼ਨ ਗੁੜ ਦਾ ਜਾਂਦਾ ਸੀ ਤਾਂ ਮੈਂ ਡਿਪਟੀ ਕਮਿਸ਼ਨਰ ਸਾਹਿਬ ਮੈਜਿਸਟਰੇਟ ਹੁਸ਼ਿਆਰਪੁਰ ਜੀ ਨੂੰ ਇਹ ਕੇਨ ਕਮਿਸ਼ਨਰ ਜੀ ਦੀਆਂ ਹਦਾਇਤਾਂ ਲੈ ਕੇ ਦਿੱਤੀਆਂ ਸੀ ਵੀ ਆਇਆ, ਪਰ ਫਿਰ ਵੀ ਜਿਹੜਾ ਸੈਪਟੈਂਬਰ ਤੋਂ ਜਾਂ ਪਹਿਲਾਂ ਜਾਂ ਸੈਪਟੈਂਬਰ ਦੇ ਵਿੱਚ ਸ਼ੁਰੂ ਹੋ ਜਾਂਦੇ ਫਿਰਨੇ, ਤਾਂ ਉਹਨਾਂ ਨੇ ਇਹਦੇ ਦਫ਼ਾ 144 ਧਾਰਾ ਜਿਹੜੀ ਆ ਉਹਦੇ ਤਹਿਤ ਕਾਰਵਾਈ ਕਰਨ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸੀ ਵੀ ਇਹਦੇ ਵਿੱਚ ਬਿਲਕੁਲ ਗੁੜ ਸ਼ੱਕਰ ਨਹੀਂ ਬਣਨਾ ਚਾਹੀਦਾ, ਵੇਲਣਿਆਂ ਤੇ ਜਿਹੜੇ ਸ਼ੱਕਰ ਤੇ ਗੁੜ ਬਣਾਉਣ ਵਾਲੇ ਉਹਨਾਂ ਦੇ ਤੁਰੰਤ ਹੁਕਮਾਂ ਨਾਲ ਉਹਨਾਂ ਨੇ ਪਾਬੰਦੀ ਲਾਈ ਸੀ ਇਹਦੇ ਉੱਤੇ
1: ਜੀ। ਅੱਛਾ, ਗੁੜ ਨੂੰ ਸਟੋਰ ਕਰਨ ਦਾ ਸਹੀ ਤਰੀਕਾ ਕੀ ਹੈ ਜਿਹਦੇ ਨਾਲ ਲੰਬਾ ਸਮਾਂ ਰੱਖਿਆ ਜਾ ਸਕੇ? ਘਰ ਦੇ ਵਿੱਚ ਸਾਨੂੰ ਸਮਝ ਨਹੀਂ ਆਉਂਦੀ, ਕਈ ਵਾਰੀ ਫੰਗਸ ਲੱਗ ਜਾਂਦੀ ਹੈ, ਹਨਾ, ਕਈ ਵਾਰੀ ਪਾਣੀ ਦੇ ਹੱਥ ਲੱਗ ਜਾਂਦੇ ਨੇ, ਤੇ ਉਸ ਵੇਲੇ ਗੁੜ ਖਾਣ ਦੇ ਲਾਇਕ ਨਹੀਂ ਰਹਿੰਦਾ।
0: ਬਿਲਕੁਲ ਕਲੀਅਰ ਹੈ ਜੀ, ਜਿਹਦੀ ਗੁੜ ਦੀ ਸ਼ੈਲਫ ਲਾਈਫ ਹੈ, ਗੁਣਵੱਤਾ ਆ, ਉਹ ਉਹਦੇ ਰੱਖਣ ਦੇ ਹਾਲਾਤਾਂ ਤੇ ਕਿੱਦਾਂ ਦੇ ਹਾਲਾਤ ਵਾਤਾਵਰਨ ਚ ਤੁਸੀਂ ਰੱਖ ਰਹੇ ਹੋ ਸਾਰਾ ਇਹਦੇ ਤੇ ਮੁਨਸਰ ਹੈ। ਔਰ ਉਹਦੇ ਵਾਸਤੇ ਜਿਹੜਾ ਬਿਲਕੁਲ ਨਵ, ਜਿੱਦਾਂ ਤੁਸੀਂ ਕਿਹਾ ਹੋਣੇ ਹੱਥ ਪਾਣੀ ਦਾ ਜਾਂ ਇਸ ਤਰ੍ਹਾਂ, ਨਮੀ ਬਿਲਕੁਲ ਨੀ ਉਹਦੇ ਚ ਜਾਣੀ ਚਾਹੀਦੀ, ਮਾਇਸਚਰ ਤੋਂ ਬਿਲਕੁਲ ਪਰੇ ਰਹਿਣਾ ਚਾਹੀਦਾ। ਤੁਸੀਂ ਕਦੇ ਦੇਖਿਆ ਕਈ ਪ੍ਰੋਡਕਟ ਹੁੰਦੇ ਦਵਾਈਆਂ ਮੈਡੀਸਨ ਉਹਦੇ ਵਿੱਚ ਇੱਕ ਛੋਟਾ ਜਿਹਾ ਪੈਕਟ ਪਾਇਆ ਹੁੰਦਾ, ਉਹ ਪੈਕਟ ਜਿਹੜਾ ਉਹ ਖਾਣ ਲਈ ਨਹੀਂ ਹੁੰਦਾ, ਆਈਟਮ ਖਾਣ ਲਈ ਹੋਰ ਹੁੰਦੀ, ਪਰ ਵਿੱਚ ਇੱਕ ਪੈਕਟ ਛੋਟਾ ਜਾਂਦਾ, ਉਹ ਪਰਪਸ ਹੁੰਦਾ ਵੀ ਉਹਦੀ ਮੋਇਸਚਰ ਜਿਹੜੀ ਉਹ ਚੂਸ ਲੈਂਦਾ ਤੇ ਮੋਇਸਚਰ ਉਸ ਡੱਬੇ ਚ ਪੈਕਟ ਵਿੱਚ ਨਹੀਂ ਰਹਿਣ ਦਿੰਦਾ। ਇਹ ਜਿਹੜਾ ਗੁੜ ਸ਼ੱਕਰ ਹੈ ਇੱਦਾਂ ਦਾ, ਇਹਦੇ ਵਿੱਚ ਕੋਈ ਨਹੀਂ ਆਪਾਂ ਕਰ ਸਕਦੇ, ਪਿੰਡਾਂ ਚ ਜਾਂ ਘਰਾਂ ਚ ਦੇਸੀ ਤਰੀਕੇ ਨਾਲ ਹੀ ਪ੍ਰਿਜ਼ਰਵ ਕਰਦੇ ਆ। ਪਹਿਲਾਂ ਤਾਂ ਕੱਚੇ ਭਾਂਡੇ ਜਿਹੜੇ ਹੁੰਦੇ ਸੀ ਨਾ ਉਹ ਚਾਟੀਆਂ ਉਹਨਾਂ ਚ ਰੱਖਦੇ ਹੁੰਦੇ ਸੀ, ਜਿਹੜੇ ਘੜਿਆਂ ਚ ਜਾਂ ਇੱਦਾਂ ਦੇ ਕੱਚੇ ਭਾਂਡਿਆਂ ਚ, ਸੋ ਮੁੱਕਦੀ ਗੱਲ ਵੀ ਉਹਦੀ ਜਿਹੜੀ ਆ ਨਾ ਬਿਲਕੁਲ ਮਾਇਸਚਰ ਤੋਂ ਭਰੇ ਰਹਿਣਾ ਚਾਹੀਦਾ, ਹਵਾ ਰਹਿਤ ਹੋਣਾ ਚਾਹੀਦਾ, ਹਵਾ ਨਾ ਉਹਨੂੰ ਲੱਗੇ ਵਾਰ ਵਾਰ, ਤੇ ਉਹ ਜਿਹੜਾ ਡਰਾਈ ਜਗ੍ਹਾ ਤੇ ਸੁੱਕੀ ਜਗ੍ਹਾ ਤੇ ਹੋਣਾ ਚਾਹੀਦਾ, ਇਹੀ ਉਹਦਾ ਸਭ ਤੋਂ। ਔਰ ਖਾਸ ਕਰਕੇ ਜਿਹੜਾ ਆਹ ਸੀਜ਼ਨ ਆ ਜਿਹਦੇ ਚ ਮਾਇਸਚਰ ਬਹੁਤ ਜ਼ਿਆਦਾ ਆ, ਇਹਦੇ ਚ ਜਦੋਂ ਪੁਰਾਣਾ ਗੁੜ ਰੱਖਿਆ ਉਹਦੇ ਬੈਠਣ ਦੇ ਆਸਾਰ ਬਹੁਤ ਜ਼ਿਆਦਾ ਹੋ ਜਾਂਦੇ ਆ ਜੀ।
1: ਅੱਛਾ, ਇੱਕ ਲਾਸਟ ਸਵਾਲ, ਕਿ ਗੰਨੇ ਦੇ ਰਸ ਤੋਂ ਬਣਿਆ ਵੀ ਗੁੜ ਹੈ ਤੇ ਖੰਡ ਤੋਂ ਬਣਿਆ ਵੀ ਗੁੜ ਹੈ, ਕੀ ਜਿਹੜਾ ਖੰਡ ਤੋਂ ਬਣਿਆ ਹੋਇਆ ਗੁੜ ਹੈ ਉਹ ਓਨਾ ਕਿਫਾਇਤੀ ਤੇ ਓਨਾ ਅਸਰਦਾਰ ਹੈ ਜਿੰਨਾ ਗੰਨੇ ਦੇ ਰਸ ਤੋਂ ਬਣਿਆ ਹੋਇਆ ਗੁੜ ਹੈ?
0: ਦੇਖੋ ਜੀ, ਜਿਹੜਾ ਜਿੱਥੋਂ ਤੱਕ ਕਿਫਾਇਤੀ ਦੀ ਗੱਲ ਹੈ, ਉਹ ਤਾਂ ਜਿਹੜਾ ਗੁੜ ਜਿਹੜਾ ਅਸਲੀ ਹੈ ਉਹ ਤੁਸੀਂ ਦੇਖਿਆ 100 ਰੁਪਏ ਜਾਂ ਇਸ ਤੇ ਆਸ ਪਾਸ ਹੀ ਵੇਚਦੇ ਆ,
1: ਤੇ
0: ਜਿਹੜੀ ਚੀਨੀ ਆ ਉਹ 30 ਰੁਪਏ ਜਾਂ ਇਸ ਤੋਂ ਵੀ ਘਟੀਆ ਜਿਹੜੀ ਆ ਮਿਲ ਜਾਂਦੀ ਆ, ਜਿਹੜੀ ਕਿ ਜਿੱਦਾਂ ਖੰਡ ਮਿੱਲਾਂ ਸ਼ੂਗਰ ਮਿੱਲਾਂ ਚ। ਔਰ ਖਾਸ ਕਰਕੇ ਇਹ ਗੱਲ ਦੇਖਣੀ ਆ ਵੀ ਸ਼ੂਗਰ ਮਿੱਲਾਂ ਨੂੰ ਵੀ ਖਾਸ ਹਦਾਇਤਾਂ ਵੀ ਨਵੰਬਰ ਚ ਚਾਲੂ ਹੋਣੀਆਂ, ਓਬਵੀਅਸਲੀ ਬਿਲਣੇ ਵੀ ਉਦੋਂ ਹੀ ਸ਼ੁਰੂ ਹੋਣੇ ਚਾਹੀਦੇ ਜਦੋਂ ਉਹ ਸ਼ੂਗਰ ਮਿੱਲਾਂ ਚਾਲੂ ਹੁੰਦੀਆਂ। ਕਾਰਨ ਸਿਰਫ ਇਹ ਆ ਵੀ ਜਿਹੜੀ ਉਹ ਜਿਹੜੀ ਸ਼ੂਗਰ ਆ ਨਾ ਇਹ ਫਿਰ ਬਣੀ ਹੋਈ ਸ਼ੂਗਰ ਜਿਹੜੀ ਖਲਾਰਾ ਪੈ ਜਾਂਦਾ ਡੁੱਲ ਜਾਂਦੀ ਆ, ਉਹ ਜਿਹੜੀ ਸ਼ੂਗਰ ਜਿਹੜੀ ਸਭ ਸਟੈਂਡਰਡ ਸਭ ਕੁਆਲਿਟੀ ਦੀ ਇਹਨਾਂ ਨੂੰ ਸਸਤੀ ਮਿਲ ਜਾਂਦੀ ਆ, ਔਰ ਉਹਦੀ ਗੁਣਵੱਤਾ ਕਾਇਮ ਹੋ ਹੀ ਨਹੀਂ ਸਕਦੀ। ਔਰ ਜਿਹੜਾ ਬੰਦਾ ਇਹ ਸਮਝ ਕੇ ਖਾ ਰਿਹਾ ਵੀ ਮੈਂ ਚੀਨੀ ਨਹੀਂ ਖਾਣੀ, ਚਾਹੇ ਉਹ ਡਾਇਬਟੀਜ਼ ਦਾ ਮਰੀਜ਼ ਆ ਜਾਂ ਇਹ ਸਮਝ ਕੇ ਖਾ ਰਿਹਾ ਵੀ ਆਇਰਨ ਬੜਾ ਹੁੰਦਾ ਗੁੜ ਚ, ਉਹਨੂੰ ਉਹਦੀ ਗੁਣਵੱਤਾ ਬਿਲਕੁਲ ਨਹੀਂ ਮਿਲ ਸਕਦੀ। ਐ ਕਹਿ ਲਓ ਵੀ ਉਹ ਸਿਰਫ ਜਿਹੜੇ ਇਹ ਬੰਦੇ ਆ ਸ਼ੂਗਰ ਨੂੰ ਜਿਹੜਾ ਆ ਗੁੜ ਦੀ ਰਸ ਨੂੰ ਗੰਨੇ ਦੀ ਰਸ ਨੂੰ ਸ਼ੂਗਰ ਨੂੰ ਬਾਈਂਡ ਕਰਕੇ ਐਜ਼ ਏ ਬਾਈਂਡਰ ਵਰਤਦੇ ਆ। ਬੇਸਿਕਲੀ ਸ਼ੂਗਰ ਉਹ ਸ਼ੂਗਰ ਲਪੇਟੀ ਹੋਈ ਹੁੰਦੀ ਹੈ, ਔਰ ਜਿਹੜੇ ਬੰਦੇ ਡਾਇਬਟੀਜ਼ ਸ਼ੂਗਰ ਦੇ ਮਰੀਜ਼ ਹੈ ਉਹ ਵਿਚਾਰੇ ਸਮਝ ਕੇ ਇਹ ਖਾ ਰਹੇ ਵੀ ਕੁਦਰਤੀ ਗੁੜ ਆ ਸ਼ੱਕਰ ਹੈ।

0: ਕੇ ਉਹ ਕੁਦਰਤੀ ਗੁੜ ਸ਼ੱਕਰ ਨਹੀਂ ਹੁੰਦਾ। ਔਰ ਇਹਦਾ ਇਹੀ ਹੈ ਵੀ ਜਿਹੜਾ ਸਹੀ ਜਗ੍ਹਾ ਤੋਂ ਬਣਦਾ ਗੁੜ ਸ਼ੱਕਰ ਆ, ਜਿਹੜੇ ਕਿਸਾਨ ਪਿੰਡ ਦੇ ਜਾਂ ਪੇਂਡੂ ਲੋਕ ਬਣਾਉਂਦੇ ਆ, ਉਹ ਜਿਹੜੇ ਉਹਦੀ ਜਿਹੜਾ ਉਹਦੇ ਚ ਕੋਈ ਕੈਮੀਕਲ ਨੀ ਇਸਤੇਮਾਲ ਨੀ ਕਰਦੇ ਰੰਗ ਦਾ, ਜਿੱਦਾਂ ਸੋਡਾ ਬਾਈ ਕਾਰਬਨਾਂ ਨੇ ਖਾਰਨ ਦਾ ਜਿਹੜਾ ਮਿੱਠਾ ਸੋਡੇ ਨਾਲ ਆ, ਉਹੀ ਪ੍ਰੋਸੈਸ ਜਿਹੜਾ ਫੋਲੋ ਕਰਨਾ ਚਾਹੀਦਾ। ਔਰ ਇਹ ਖਾਸ ਕਰਕੇ ਜਿਹੜੇ ਸੜਕ ਰੋਡ ਸਾਈਡ ਤੇ ਬਣਾਉਂਦੇ ਆ, ਇਹਨਾਂ ਦਾ ਵੱਲ ਤਾਂ ਤਵੱਜੋ ਦੇਣੀ ਚਾਹੀਦੀ ਆ। ਮੈਂ ਇੱਕ ਐਗਜ਼ਾਮਪਲ ਦੇਣ ਲੱਗਾ, ਇੱਕ ਮਰਸਡੀ ਚੋਂ ਉਤਰੇ ਹੋਏ ਬੰਦੇ 5 ਕਿਲੋ ਗੁੜ ਲੈ ਕੇ ਮੇਰੇ ਸਾਹਮਣੇ ਗਏ ਜਦੋਂ ਮੈਂ ਰੇਡ ਕਰ ਰਿਹਾ ਸੀ ਉਸ ਸ਼ੱਕਰ ਦੇ ਵਿਲਣੇ ਤੇ, ਤਾਂ ਮੈਂ ਉਹਨਾਂ ਨੂੰ ਬਿਲਕੁਲ ਜਾ ਕੇ ਕਿਹਾ, ਭਾਈ ਸਾਹਿਬ ਇਹ ਗੁੜ ਸਮਝ ਕੇ ਨਾ ਖਾਇਓ, ਹੁਣ ਇਹ ਖੰਡ ਸਮਝ ਕੇ ਖਾਇਓ, ਚੀਨੀ, ਔਰ ਉਹ ਵੀ ਘਟੀਆ ਦਰਜੇ ਦੀ, ਕਿਉਂਕਿ ਮੈਂ ਇਹਦੇ ਰੇਡ ਕਰਕੇ ਸਾਰੀ ਚੀਨੀ ਪਾਉਂਦਿਆਂ ਨੂੰ ਫੜ ਲਿਆ ਔਰ ਇਹ ਖੰਡ ਮਲਾ ਰਿਹਾ ਸੀ ਉਹਦੇ ਚ।
1: ਜੀ ਅੱਛਾ ਡਾਕਟਰ ਸਾਹਿਬ, ਤੁਸੀਂ ਆਮ ਖਪਤਕਾਰ ਨੂੰ ਸਿਰਫ 3 ਗੱਲਾਂ ਯਾਦ ਰੱਖਣ ਲਈ ਕੀ ਕਹੋਗੇ? ਗੁੜ ਖਰੀਦਦੇ ਕਿਹੜੀਆਂ ਕਿਹੜੀਆਂ 3 ਖਾਸ ਗੱਲਾਂ ਜਿਹੜਾ ਜਿਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ?
0: ਨੰਬਰ 1, ਗੁੜ ਸ਼ੱਕਰ ਸੀਜ਼ਨਲ ਹੈ ਮੇਰੇ ਵੀਰੋ ਭੈਣੋ, ਔਰ ਇਹ ਉਦੋਂ ਖਰੀਦਿਓ ਜਦੋਂ ਇਹ ਨਵੰਬਰ ਦੇ 3rd ਵੀਕ ਤੋਂ ਬਾਅਦ ਕਿਤੇ ਵੇਲਣਾ ਕੋਈ ਲੱਗਾ ਮਿਲੇ। ਨੰਬਰ 2, ਕਿਤੇ ਵੀ ਜੇ ਕਿਤੇ ਕ੍ਰਸ਼ਰ ਜਾਂ ਵੇਲਣਾ ਤੁਹਾਨੂੰ ਲੱਗਾ ਮਿਲਦਾ ਤੇ ਪਲੀਜ਼ ਉਹਦਾ ਜਿਹੜਾ ਪ੍ਰੀਮਿਸਿਸ ਵਿੱਚ ਇੱਕ ਵਾਰੀ ਵਿਜ਼ਿਟ ਕਰਕੇ ਦੇਖ ਲਿਓ, ਤੁਹਾਨੂੰ ਉੱਥੇ ਚੀਨੀ ਦੀਆਂ ਬੋਰੀਆਂ ਮਿਲਣਗੀਆਂ ਔਰ ਉਹ ਚੀਨੀ ਪਾਉਂਦਿਆਂ ਚੀਨੀ ਦੇ ਖਾਲੀ ਬੋਰੇ 50-100 ਮਿਲ ਜਾਣਗੇ। ਬਿਲਕੁਲ ਉੱਥੋਂ ਨਾ ਰੋਡ ਸਾਈਡ ਤੋਂ ਖਾਸ ਕਰਕੇ ਖਰੀਦਣ ਲੱਗੇ ਵਿਜੀਲੈਂਟ ਰਹਿਓ, ਅਲਰਟ ਰਹਿਓ। ਨੰਬਰ 3 ਤੇ ਮੈਂ ਇਹ ਕਹੂੰਗਾ ਵੀ ਕੋੜ ਜੇ ਸ਼ੱਕਰ ਜੇ ਸ਼ੁੱਧ ਵੀ ਲੈ ਲਿਆ ਤੁਸੀਂ ਪਿੰਡ ਚੋਂ ਜਾਂ ਕਿਤੇ, ਤਾਂ ਪਲੀਜ਼ ਉਹਨੂੰ ਪ੍ਰਿਜ਼ਰਵ ਕਰਕੇ ਪ੍ਰੋਪਰ ਰੱਖਿਓ। ਸ਼ੈਲਫ ਲਾਈਫ ਬਹੁਤ ਲੰਬੀ ਆ ਗੁੜ ਦੀ, 1 ਸਾਲ ਤੱਕ ਆ, 6 ਮਹੀਨੇ ਤੋਂ 1 ਸਾਲ ਤੱਕ ਆ, ਔਰ ਜਿਹੜੀ ਸ਼ੱਕਰ ਆ ਉਹਦੀ 2 ਸਾਲ ਜਾਂ ਇਸ ਤੋਂ ਵੀ ਵੱਧ ਆ।
1: ਜੀ ਬਿਲਕੁਲ ਜੀ। ਸੋ ਡਾਕਟਰ ਸਾਹਿਬ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਲਓ ਜੀ ਦੋਸਤੋ, ਤੁਸੀਂ ਜਾਣ ਲਿਆ ਕਿ ਅੱਜ ਕੱਲ ਦੇ ਦਿਨਾਂ ਦੇ ਵਿੱਚ ਜਿਹੜਾ ਗੁੜ ਆ ਉਹਨੂੰ ਖਰੀਦਣ ਵੇਲੇ ਥੋੜਾ ਜਿਹਾ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਲੋੜ ਹੈ, ਕਿ ਨਾ ਖਰੀਦਿਆ ਜਾਵੇ ਤਾਂ ਜ਼ਿਆਦਾ ਚੰਗੀ ਗੱਲ ਹੈ। ਜਦੋਂ ਤੱਕ ਨਵੰਬਰ ਦਾ ਦੂਜਾ ਤੀਜਾ ਹਫ਼ਤਾ ਨਹੀਂ ਆ ਜਾਂਦਾ, ਉਨੀ ਦੇਰ ਤੱਕ ਕਿਤੋਂ ਵੀ ਬਣਦਾ ਹੋਇਆ ਗੁੜ ਜਿਹੜਾ ਹੈ ਜਾਂ ਸ਼ੱਕਰ ਹੈ ਉਸ ਨੂੰ ਨਾ ਖਰੀਦਿਆ ਜਾਵੇ, ਕਿਉਂਕਿ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਹੀ ਨਾ ਹੋ ਜਾਵੇ ਤੇ ਤੁਹਾਡੇ ਨਾਲ ਕਿਤੇ ਧੋਖਾ ਹੀ ਨਾ ਹੋ ਜਾਵੇ। ਸੋ ਫਿਲਹਾਲ ਇਹ ਗੀਤ ਕਰ ਰਿਹਾ ਜੀ ਇੰਤਜ਼ਾਰ, ਸੁਣੋ ਜੀ ਇਸ ਗੀਤ ਨੂੰ।

ਸੋ ਦੋਸਤੋ ਇਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਲਾਈਵ ਮਾਰਨਿੰਗ ਜਿਹੜਾ ਸ਼ੋਅ ਹੈ ਇੱਥੇ ਹੀ ਖਤਮ ਹੁੰਦਾ ਹੈ। ਇਜਾਜ਼ਤ ਆਪਣੇ ਦੋਸਤ ਹੋਸਟ ਨੀਤੂ ਨੂੰ, ਪਰ ਤੁਸੀਂ ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ।

ਤੁਸੀਂ ਸੁਣ ਰਹੇ ਸੀ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਨੀ ਸਵੇਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8 ਵਜ ਰਹੇ ਨੇ। ਕੁਝ ਪਲਾਂ ਬਾਅਦ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਸਮਾਚਾਰ ਪ੍ਰਭਾਤ। 8:15 ਤੇ ਦਿੱਲੀ ਕੇਂਦਰ ਤੋਂ ਹੀ ਮਾਰਨਿੰਗ ਨਿਊਜ਼ ਤੇ ਠੀਕ 8:30 ਸਾਡੇ ਜਲੰਧਰ ਕੇਂਦਰ ਤੋਂ ਸੁਣੋਗੇ ਪੰਜਾਬੀ ਦੇ ਵਿੱਚ ਖਬਰਾਂ। ਬਸ ਕਰੋ ਥੋੜ੍ਹਾ ਜਿਹਾ ਇੰਤਜ਼ਾਰ।

0: thoughts on the subject. To participate, simply dial the telephone numbers 011-2331-0481, 011-2371-7117 from 9:30 p.m. onwards tonight. And now for a look at today's newspapers, it's over to Renu Kataria.
1: Thank you, Abhishek. ISRO says it will not be privatized nor its importance be diminished, reports the Pioneer. The Asian Age quoting Union Home Minister Amit Shah says drug-free India by 2029 roadmap is ready. The Tribune quotes Rashtriya Swayam Sevak Sangh RSS Chief Mohan Bhagwat as saying love, not hatred, drives RSS work. 135 films, 40 countries, JNK hosts first International Film Festival from today, informs the Economic Times, adding prominent Bollywood personalities expected to attend four-day event. Schools in Delhi to remain closed on Friday for BRICS summit, states the Times of India. And finally, the Statesman quoting Brazilian football legend and 2002 FIFA World Cup winning captain Cafu as saying need to promote football alongside education from school level. And with that, it's back to you, Abhishek.
0: Thank you, Renu. And now, before we end the bulletin, the headlines once again. Prime Minister Narendra Modi says India-France strategic partnership is special because it rests upon strong foundation of long-standing cultural and political connections. Delhi Chief Minister Rekha Gupta orders magisterial inquiry into Satya Niketan building collapse incident. FIR lodged against building owner. ISRO says space sector reforms are aimed at creating larger, stronger and globally competitive Indian space ecosystem, and it should be seen as ecosystem expansion and capability multiplication rather than privatization. Union Home Minister Amit Shah to chair 28th meeting of the Western Zonal Council at Panaji in Goa today. OPEC plus countries decide to keep oil production target for October unchanged. And in football, India qualify for the AFC Under 20 Asian Cup after 20 years following 3-0 victory over Bangladesh. And with that, we end the morning news. Have a nice day.
2: Namaskar, Akashvani. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨੂੰ ਲੰਮੇ ਸਮੇਂ ਦੇ ਸੱਭਿਆਚਾਰਕ ਤੇ ਰਾਜਨੀਤਿਕ ਸਬੰਧਾਂ ਦੀ ਮਜ਼ਬੂਤ ਬੁਨਿਆਦ ਤੇ ਟਿਕੇ ਹੋਣ ਕਾਰਨ ਖਾਸ ਕਰਾਰ ਦਿੱਤਾ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਨਵੀਂ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ 'ਚ ਇਮਾਰਤ ਢਹਿਣ ਦੀ ਮੌਤ ਜਾਂਚ ਦੇ ਹੁਕਮ ਦਿੱਤੇ ਇਮਾਰਤ ਦੇ ਮਾਲਕ ਖਿਲਾਫ਼ FIR ਦਰਜ ਕਰਨ ਦੇ ਨਿਰਦੇਸ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੋਆ ਦੇ ਪਣਜੀ ਵਿੱਚ ਪੱਛਮੀ ਖੇਤਰੀ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀ ਰੈਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਡਬਲਸ ਦਾ ਖਿਤਾਬ ਜਿੱਤਿਆ ਤੇ ਭਾਰਤ ਨੇ ਤਾਸ਼ਕੰਦ ਵਿੱਚ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ 20 ਸਾਲਾਂ ਬਾਅਦ AFC ਅੰਡਰ 20 ਫੁੱਟਬਾਲ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਦੇ ਸਬੰਧ ਪਿਛਲੇ ਕੁਝ ਸਾਲਾਂ ਵਿੱਚ ਨਵੀਆਂ ਉਚਾਈਆਂ ਤੇ ਪਹੁੰਚ ਗਏ ਨੇ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਮੈਕਰੋਂ ਨਾਲ ਮਿਲ ਕੇ ਦੋਵੇਂ ਦੇਸ਼ ਇੱਕ ਵਿਸ਼ੇਸ਼ ਆਲਮੀ ਰਣਨੀਤਿਕ ਭਾਈਵਾਲੀ ਬਣਾ ਰਹੇ ਨੇ ਫਰਾਂਸ ਦੇ ਪੈਰਿਸ ਵਿੱਚ ਸਵਾਮੀ ਨਾਰਾਇਣ ਮੰਦਿਰ ਦੇ ਉਦਘਾਟਨ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਤਕਨਾਲੋਜੀ AI ਅਤੇ ਰੱਖਿਆ ਤੋਂ ਲੈ ਕੇ ਪੁਲਾੜ ਤੇ ਜਲਵਾਯੂ ਤਬਦੀਲੀ ਤੱਕ ਦੋਵੇਂ ਮੁਲਕ ਨਵੀਂ ਗਤੀ ਤੇ ਊਰਜਾ ਨਾਲ ਅੱਗੇ ਵਧ ਰਹੇ ਨੇ ਉਨ੍ਹਾਂ ਕਿਹਾ ਕਿ ਦੋਵੇਂ ਧਿਰ ਇਸ ਸਾਲ ਨੂੰ ਭਾਰਤ ਫਰਾਂਸ ਨਵੀਨਤਾ ਸਾਲ ਵਜੋਂ ਮਨਾ ਰਹੀਆਂ ਨੇ
3: BAPS के माध्यम से जब अलग अलग देशों में मंदिरों की प्राण प्रतिष्ठा होती है तो वहाँ भारतीय प्राचीन विचार और मानवीय मूल्य भी साथ साथ ही जाते हैं और भारत का विचार कहता है समानम मनः सह चित्तमेषां अर्थात हमारे मन समान हो हमारे हृदय साथ जुड़े इसलिए आज जब फ्रांस में इतना भव्य मंदिर बनकर तैयार हुआ है ये फ्रांस की विविधता को तो समृद्ध करेगा ही इससे भारत और फ्रांस के सांस्कृतिक संबंधों को भी ऊर्जा मिलेगी
2: ਪ੍ਰਧਾਨਮੰਤਰੀ ਨੇ ਕਿਹਾ ਕਿ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਵਿਸ਼ੇਸ਼ ਹੈ ਕਿਉਂਕਿ ਇਹ ਲੰਮੇ ਸਮੇਂ ਦੇ ਸੱਭਿਆਚਾਰਕ ਤੇ ਰਾਜਨੀਤਿਕ ਸਬੰਧਾਂ ਦੀ ਮਜ਼ਬੂਤ ਬੁਨਿਆਦ ਤੇ ਟਿਕੀ ਹੋਈ ਹੈ ਉਨ੍ਹਾਂ ਕਿਹਾ ਕਿ ਇਤਿਹਾਸ ਫਰਾਂਸ ਵਿੱਚ ਭਾਰਤੀ ਸੈਨਿਕਾਂ ਦੀਆਂ ਕੁਰਬਾਨੀਆਂ ਦਾ ਗਵਾਹ ਹੈ ਸ੍ਰੀ ਮੋਦੀ ਨੇ ਕਿਹਾ ਕਿ ਭਾਸ਼ਾਵਾਂ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਤੇ ਪ੍ਰਸਿੱਧ ਬਣਾਉਣ ਚ ਫਰਾਂਸੀਸੀ ਵਿਦਵਾਨਾਂ ਵੱਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਵੀ ਜਾਣਦੇ ਨੇ ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ

0: ਅਤੇ ਫਰਾਂਸ ਦਰਮਿਆਨ ਆਪਸੀ ਸਬੰਧਾਂ ਦਾ ਇੱਕ ਮਹੱਤਵਪੂਰਨ ਮਾਧਿਅਮ ਬਣ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਫਰਾਂਸ ਦੇ ਸਾਂਝੇ ਉੱਦਮਾਂ ਦੀ ਸੰਭਾਵਨਾ ਬਾਰੇ ਇਨ੍ਹਾਂ ਦਿਨਾਂ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਵਾਮੀ ਨਾਰਾਇਣ ਮੰਦਰ ਨੇ ਵੀ ਇਸ ਸੰਭਾਵਨਾ ਨੂੰ ਇੱਕ ਨਵਾਂ ਰੂਪ ਦਿੱਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਮੰਦਰ ਵਿੱਚ ਵਰਤੇ ਜਾਣ ਵਾਲੇ ਪੱਥਰਾਂ ਦਾ ਇੱਕ ਮਹੱਤਵਪੂਰਨ ਹਿੱਸਾ ਭਾਰਤ ਵਿੱਚ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਪ੍ਰਾਚੀਨ ਸ਼ਿਲਪਕਾਰੀ ਦੀ ਪ੍ਰਤਿਭਾ ਹੁਣ ਫਰਾਂਸ ਦੀ ਆਧੁਨਿਕ ਇੰਜਨ ਨਾਲ ਮਿਲ ਗਈ ਹੈ। ਸ੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਮੰਦਰ ਤੋਂ ਨਿਕਲਣ ਵਾਲੇ ਸੱਭਿਆਚਾਰਕ ਤੇ ਅਧਿਆਤਮਿਕ ਸੰਦੇਸ਼ ਯੂਰਪ ਦੇ ਲੋਕਾਂ ਨੂੰ ਲਾਭ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਮੰਦਰ ਨਾ ਸਿਰਫ ਫਰਾਂਸ ਦੀ ਵਿਭਿੰਨਤਾ ਨੂੰ ਅਮੀਰ ਬਣਾਏਗਾ ਬਲਕਿ ਭਾਰਤ ਤੇ ਫਰਾਂਸ ਦੇ ਸੱਭਿਆਚਾਰਕ ਸਬੰਧਾਂ ਨੂੰ ਨਵੀਂ ਊਰਜਾ ਵੀ ਪ੍ਰਦਾਨ ਕਰੇਗਾ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਨਵੀਂ ਦਿੱਲੀ ਦੇ ਸੱਤੇ ਨਿਕੇਤਨ ਇਲਾਕੇ ਚ ਇਮਾਰਤ ਢਹਿਣ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਨੇ। ਉਨ੍ਹਾਂ ਇਮਾਰਤ ਦੇ ਮਾਲਕ ਖਿਲਾਫ਼ FIR ਦਰਜ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਦਫ਼ਤਰ ਮੁਤਾਬਕ ਇਹ ਫੈਸਲਾ ਮੌਕੇ ਤੇ ਸਥਿਤੀ ਦਾ ਜਾਇਜ਼ਾ ਲੈਣ ਤੇ ਹਾਦਸੇ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਗਿਆ। ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਇਸ ਗੰਭੀਰ ਘਟਨਾ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਪੂਰੀ ਤਰ੍ਹਾਂ ਜਵਾਬਦੇਹ ਠਹਿਰਾਇਆ ਜਾਵੇਗਾ ਤੇ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ
1: भी व्यक्ति इसके जिम्मेदार है, चाहे वो बिल्डिंग का मालिक है या अधिकारी है, क्योंकि बिल्डिंग पुरानी थी और इसमें कुछ कंस्ट्रक्शन का रेनोवेशन का काम चल रहा था। बेसमेंट में किसी प्रकार की खुदाई चल रही थी जिसके कारण से पिलर जो है वो हिला और वो पूरी बिल्डिंग ढह गई। PG के नाते ये बिल्डिंग काम कर रही थी, बच्चे इसके अंदर थे और लगातार सभी एजेंसी काम कर रही है। हमारे लिए सबसे महत्वपूर्ण है इन बच्चों की पहले जान बचाई जाए, दोषियों को छोड़ा नहीं जाएगा।
0: ਮੌਕੇ ਤੇ ਰਾਹਤ ਤੇ ਬਚਾਅ ਕਾਰਜ ਜਾਰੀ ਨੇ। ਟੀਮਾਂ ਮਲਬਾ ਸਾਫ਼ ਕਰ ਰਹੀਆਂ ਨੇ ਤੇ ਕਿਸੇ ਹੋਰ ਫਸੇ ਵਿਅਕਤੀ ਦੀ ਭਾਲ ਕਰਦੀ ਜਾ ਰਹੀ ਹੈ। NDRF, ਫਾਇਰ ਸਰਵਿਸ, ਦਿੱਲੀ ਪੁਲਿਸ ਤੇ ਹੋਰ ਏਜੰਸੀਆਂ ਦੀਆਂ ਟੀਮਾਂ ਮੌਕੇ ਤੇ ਰਾਹਤ ਤੇ ਬਚਾਅ ਕਾਰਜਾਂ ਚ ਲੱਗੀਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਪੁਲਿਸ ਕਮਿਸ਼ਨਰ ਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਦੇ ਡਾਇਰੈਕਟਰ ਜਨਰਲ ਨਾਲ ਗੱਲ ਕਰਕੇ ਘਟਨਾ ਵਾਲੀ ਥਾਂ ਤੇ ਸਥਿਤੀ ਦਾ ਜਾਇਜ਼ਾ ਲਿਆ। ਅਮਿਤ ਸ਼ਾਹ ਨੇ ਕਿਹਾ ਕਿ ਜ਼ਖਮੀਆਂ ਨੂੰ ਹਰ ਲੋੜੀਂਦੀ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ। ਇਮਾਰਤ ਨੂੰ ਪੇਇੰਗ ਗੈਸਟ ਰਿਹਾਇਸ਼ ਵਜੋਂ ਵਰਤਿਆ ਜਾ ਰਿਹਾ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਇਮਾਰਤ ਕੱਲ੍ਹ ਦੁਪਹਿਰ ਢਹੀ ਤਾਂ ਬੇਸਮੈਂਟ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਦਿੱਲੀ ਦੇ ਮੇਅਰ ਪ੍ਰਵੇਸ਼ ਵਾਹੀ ਨੇ ਕਿਹਾ ਕਿ 4 ਮੰਜ਼ਿਲਾਂ ਤੋਂ ਬਾਅਦ ਗੈਰ ਕਾਨੂੰਨੀ ਤੌਰ ਤੇ ਬਣਾਈਆਂ ਗਈਆਂ ਸਾਰੀਆਂ ਇਮਾਰਤਾਂ ਨੂੰ ਤੁਰੰਤ ਸੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਾਪਰਵਾਹੀ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਤੁਰੰਤ ਬਰਖਾਸਤੀ ਵੀ ਸ਼ਾਮਲ ਹੈ। ਦਿੱਲੀ ਯੂਨੀਵਰਸਿਟੀ ਦਾ ਸ੍ਰੀ ਵੈਂਕਟੇਸ਼ਵਰ ਕਾਲਜ ਇਮਾਰਤ ਢਹਿਣ ਦੇ ਮੱਦੇਨਜ਼ਰ ਅੱਜ ਬੰਦ ਰਹੇਗਾ। ਕਾਲਜ ਨੇ ਕਿਹਾ ਕਿ ਸੱਤੇ ਨਿਕੇਤਨ ਖੇਤਰ ਚ ਵਿਦਿਆਰਥੀਆਂ ਵਿਚ ਅਸੁਰੱਖਿਆ ਦੀ ਭਾਵਨਾ ਤੇ ਕਈ ਡਾਕਰ ਬੰਦ ਹੋਣ ਕਾਰਨ ਵਿਦਿਆਰਥੀਆਂ ਨੂੰ ਇਕ ਅਸਥਾਈ ਪ੍ਰਬੰਧ ਵਜੋਂ ਕਾਲਜ ਦੇ ਕਲਾਸਰੂਮ ਚ ਰੱਖਿਆ ਗਿਆ ਹੈ। ਉਧਰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨੇ ਦੱਸਿਆ ਕਿ ਸੱਤੇ ਨਿਕੇਤਨ ਇਮਾਰਤ ਢਹਿਣ ਵਿਚ ਜ਼ਖਮੀ ਹੋਏ 11 ਮਰੀਜ਼ਾਂ ਨੂੰ ਇਲਾਜ ਲਈ ਲਿਆਂਦਾ ਗਿਆ ਹੈ। ਇਨ੍ਹਾਂ 11 ਮਰੀਜ਼ਾਂ ਵਿਚੋਂ 5 ਨੂੰ ਮ੍ਰਿਤਕ ਹਾਲਤ ਵਿਚ ਟਰੋਮਾ ਸੈਂਟਰ ਵਿਚ ਲਿਆਂਦਾ ਗਿਆ ਸੀ, ਜਦਕਿ 1 ਦੀ ਬਾਅਦ ਵਿਚ ਮੌਤ ਹੋ ਗਈ। 3 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ, 1 ਦੀ ਸਰਜਰੀ ਹੋਈ ਹੈ ਤੇ ਦੂਜੇ ਨੂੰ ਨਿਗਰਾਨੀ ਹੇਠ ਰੱਖਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਇਸ ਮੰਦਭਾਗੇ ਹਾਦਸੇ ਚ ਆਪਣੇ ਕਰੀਬੀਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ ਹੈ। ਉਨ੍ਹਾਂ ਇਸ ਹਾਦਸੇ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੋਆ ਦੇ ਪਣਜੀ ਵਿਚ ਪੱਛਮੀ ਖੇਤਰੀ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਹ ਮੀਟਿੰਗ ਗ੍ਰਹਿ ਮੰਤਰਾਲੇ ਦੇ ਅੰਤਰਰਾਜੀ ਕੌਂਸਲ ਸਕੱਤਰੇਤ ਵੱਲੋਂ ਕੀਤੀ ਜਾ ਰਹੀ ਹੈ ਤੇ ਗੋਆ ਸਰਕਾਰ ਇਸ ਦੀ ਮੇਜ਼ਬਾਨੀ ਕਰ ਰਹੀ ਹੈ। ਪੱਛਮੀ ਖੇਤਰੀ ਕੌਂਸਲ ਚ ਗੋਆ, ਗੁਜਰਾਤ, ਮਹਾਰਾਸ਼ਟਰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਨਗਰ ਹਵੇਲੀ ਤੇ ਦਮਨ ਤੇ ਦੀਵ ਸ਼ਾਮਲ ਨੇ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਕੱਲ੍ਹ ਸੰਯੁਕਤ ਅਰਬ ਅਮੀਰਾਤ ਦੇ 3-ਦਿਨਾਂ ਦੌਰੇ ਤੇ ਦੁਬਈ ਪਹੁੰਚੇ। ਉਹ ਦੁਬਈ ਚ ਸਾਲਾਨਾ ਨਿਵੇਸ਼ ਮੀਟਿੰਗ ਕਾਂਗਰਸ ਚ ਹਿੱਸਾ ਲੈਣਗੇ ਤੇ ਮੱਧ ਪ੍ਰਦੇਸ਼ ਨੂੰ ਨਿਵੇਸ਼ਕਾਂ ਲਈ ਇੱਕ ਆਕਰਸ਼ਕ ਨਿਵੇਸ਼ ਸਥਾਨ ਵਜੋਂ ਪੇਸ਼ ਕਰਨਗੇ। ਇਸ ਦੌਰੇ ਦਾ ਉਦੇਸ਼ ਲੌਜਿਸਟਿਕ, ਮਾਈਨਿੰਗ, ਖੇਤੀਬਾੜੀ, ਫੂਡ ਪ੍ਰੋਸੈਸਿੰਗ, ਕੱਪੜਾ, ਸਨਅਤ ਤੇ ਆਰਟੀਫਿਸ਼ਲ ਇੰਟੈਲੀਜੈਂਸ ਸਮੇਤ ਸਾਰੇ ਖੇਤਰਾਂ ਚ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ। ਸ੍ਰੀ ਯਾਦਵ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿਚ 900 ਤੋਂ ਵੱਧ ਪੁਰਾਣੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ, ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਗਿਆ ਤੇ ਨੀਤੀ ਲਾਗੂ ਕਰਨ ਵਿਚ ਤੇਜ਼ੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ
2: ਦੇਸ਼ ਨੂੰ ਸ਼ੁਰੂ ਕਰਕੇ ਬਹੁਤ ਸਾਰਾ ਦੇਸ਼ ਨੇ ਵੀ ਆਪਣਾ ਵਪਾਰ ਵਿਵਸਾਇ ਬਣਾਇਆ ਹੈ ਔਰ ਮੇਨ ਕਾਰਨ ਹੈ ਕਿ ਪਿਛਲੇ ਸਾਲ ਹੀ ਹਮਾਰਾ ਸ਼ੋਧ ਪ੍ਰਯਾਨ ਪੂਰਨਤਾ ਮਿਲਿਆ ਮਧਵੇਸ ਸੇ ਹੁਆ। ਐਸੇ ਮੈਂ ਆਪਣੇ ਇਸ ਵਪਾਰ ਵਿਵਸਾਇ ਕੇ ਸਾਥ ਰਾਜ ਕੇ ਯੁਵਾਓਂ ਕੇ ਲਿਏ ਰੋਜ਼ਗਾਰ, ਸਮੇਂ ਕੇ ਲਿਏ ਸਮਰਦ੍ਧੀ ਔਰ ਪਰਸਪਰ ਦ੍ਵਿਪਕਸ਼ੀ ਸੰਬੰਧੋਂ ਮੇਂ ਬਹੁਤ ਦੂਸਰੋਂ ਕੇ ਯਹਾਂ ਪਰ ਵਪਾਰ ਵਿਵਸਾਇ ਕੇ ਬਢਾਵਾ ਦੇਨੇ ਕੇ ਲਿਏ ਮੈਂ ਦੋਨੋਂ ਪ੍ਰਤੀਬੱਧ ਹੈ।
0: ਬਿਹਾਰ ਦੇ ਕਈ ਹਿੱਸਿਆਂ ਵਿਚ ਹੜ੍ਹਾਂ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਗੰਗਾ, ਗੰਡਕ ਤੇ ਕੋਸੀ ਸਮੇਤ ਪ੍ਰਮੁੱਖ ਨਦੀਆਂ ਖਤਰੇ

0: ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਨੇ। ਹਾਲਾਂਕਿ ਸੋਨ ਨਦੀ ਦੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਕਾਰਨ ਕੁਝ ਰਾਹਤ ਮਿਲੀ ਹੈ। ਹੜ੍ਹਾਂ ਦਾ ਪਾਣੀ ਹੁਣ ਹੌਲੀ ਹੌਲੀ ਘੱਟ ਰਿਹਾ ਤੇ ਭਵਿੱਖ ਵਿੱਚ ਹਾਲਤ ਵਿੱਚ ਹੋਰ ਸੁਧਾਰ ਹੋਣ ਦੀ ਉਮੀਦ ਹੈ। ਪ੍ਰਭਾਵਿਤ ਇਲਾਕਿਆਂ ਚ ਰਾਹਤ ਤੇ ਬਚਾਅ ਕਾਰਜ ਜਾਰੀ ਨੇ। ਲੋਕਾਂ ਦੀ ਮਦਦ ਲਈ NDRF ਤੇ SDRF ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਨੇ ਦੋ ਮੁਸਾਫਰਾਂ ਕੋਲੋਂ ਚਾਂਦੀ ਦੇ 484 ਸਿੱਕੇ ਤੇ ਸੋਨੇ ਦਾ ਇੱਕ ਸਿੱਕਾ ਜ਼ਬਤ ਕੀਤਾ ਹੈ। ਇਨ੍ਹਾਂ ਵਿਚੋਂ ਚਾਂਦੀ ਦੇ 134 ਸਿੱਕੇ ਪੁਰਾਤੱਤ ਮਹੱਤਵ ਵਾਲੇ ਨੇ। ਅਧਿਕਾਰਤ ਬਿਆਨ ਮੁਤਾਬਕ ਦੋਵੇਂ ਮੁਸਾਫਰਾਂ ਨੂੰ 2 ਸਤੰਬਰ ਨੂੰ ਦੋਹਾ ਤੋਂ ਦਿੱਲੀ ਪਹੁੰਚਣ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਰੋਕਿਆ। ਅਗੇਰੀ ਜਾਂਚ ਕੀਤੀ ਜਾ ਰਹੀ ਹੈ। ਬੈਡਮਿੰਟਨ ਦੀ ਸਾਬਕ ਸਾਇਰਾ ਰੈਂਕੀ ਰੈਡੀ ਤੇ ਚਿਰਾਗ ਸ਼ੈਠੀ ਦੀ ਜੋੜੀ ਨੇ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿਚ ਮਰਦਾਂ ਦੇ ਡਬਲਸ ਦਾ ਖਿਤਾਬ ਜਿੱਤ ਲਿਆ। ਭਾਰਤੀ ਜੋੜੀ ਨੇ ਕੱਲ ਚੀਨ ਦੇ ਸ਼ਿਨਜੇਨ ਚ ਖੇਡੇ ਗਏ ਫਾਈਨਲ ਮੁਕਾਬਲੇ ਚ ਚੀਨ ਦੇ ਹੀ ਜੀਤੰਗ ਅਤੇ ਰੇਨ ਜ਼ਿਆਂਗਸੂ ਨੂੰ 11-21, 21-13, 21-17 ਨਾਲ ਹਰਾਇਆ। ਭਾਰਤ ਨੇ AFC ਅੰਡਰ 20 ਏਸ਼ੀਆ ਕੱਪ ਲਈ ਕੁਆਲੀਫਾਈ ਕਰ ਲਿਆ। ਭਾਰਤ ਨੇ ਕੱਲ ਤਾਸ਼ਕੰਦ ਵਿਚ ਖੇਡੇ ਗਏ ਆਖਰੀ ਕੁਆਲੀਫਾਈਂਗ ਮੁਕਾਬਲੇ ਚ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ 20 ਸਾਲਾਂ ਚ ਪਹਿਲੀ ਵਾਰ ਇਸ ਮੁਕਾਬਲੇ ਚ ਆਪਣੀ ਥਾਂ ਪੱਕੀ ਕੀਤੀ ਹੈ। ਗਰੁੱਪ ਬੀ ਦੇ ਆਖਰੀ ਮੈਚ ਵਿਚ ਡੈਨੀ ਮਦਈ ਲੈਸ਼ਰਾਮ ਨੇ 25ਵੇਂ ਮਿੰਟ ਵਿਚ ਗੋਲ ਕਰਕੇ ਖੇਡ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਵਿਸ਼ਾਲ ਯਾਦਵ ਨੇ 60ਵੇਂ ਮਿੰਟ ਵਿਚ ਅਤੇ ਮੁਹੰਮਦ ਅਬਾਸ ਨੇ 79ਵੇਂ ਮਿੰਟ ਵਿਚ ਗੋਲ ਕੀਤਾ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫੇਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨੂੰ ਲੰਮੇ ਸਮੇਂ ਦੇ ਸੱਭਿਆਚਾਰਕ ਤੇ ਰਾਜਨੀਤਿਕ ਸਬੰਧਾਂ ਦੀ ਮਜ਼ਬੂਤ ਬੁਨਿਆਦ ਤੇ ਟਿਕੇ ਹੋਣ ਕਾਰਨ ਮਹੱਤਵਪੂਰਨ ਕਰਾਰ ਦਿੱਤਾ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਨਵੀਂ ਦਿੱਲੀ ਦੇ ਸਤਿਆਨਿਕੇਤਨ ਇਲਾਕੇ ਚ ਇਮਾਰਤ ਢਹਿਣ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ। ਇਮਾਰਤ ਦੇ ਮਾਲਕ ਖਿਲਾਫ਼ FIR ਦਰਜ ਕਰਨ ਦੇ ਨਿਰਦੇਸ਼। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੋਆ ਦੇ ਪਣਜੀ ਚ ਪੱਛਮੀ ਖੇਤਰੀ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀ ਰੈਡੀ ਤੇ ਚਿਰਾਗ ਸ਼ੈਠੀ ਦੀ ਜੋੜੀ ਨੇ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿਚ ਮਰਦਾਂ ਦੇ ਡਬਲਸ ਦਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10। ਨਮਸਕਾਰ।
1: ਪੇਸ਼ ਕਰਨ ਜਾ ਰਿਹਾ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਪੰਜਾਬੀ ਫਿਲਮ ਮਿਊਜ਼ਿਕ ਮਹਿਕ ਪੰਜਾਬ ਦੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਸਭ ਤੋਂ ਪਹਿਲਾਂ ਸੁਣਦੇ ਹਾਂ ਸਰਤਾਜ ਦੀ ਆਵਾਜ਼ ਵਿਚ ਗਾਇਆ ਹੋਇਆ ਇਹ ਗੀਤ।

0: ਤੇ ਲਓ ਜੀ ਦੋਸਤੋ, ਫਿਲਮ ਕਲੀ ਜੋਟਾ ਦੇ ਵਿੱਚੋਂ ਤੁਸੀਂ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਰੁਤਬਾ। ਲੈਂਦੇ ਹਾਂ ਕਿ ਛੋਟੀ ਜਿਹੀ ਬ੍ਰੇਕ ਤੇ ਮਿਲਦੇ ਹਾਂ ਜੀ, ਬ੍ਰੇਕ ਦੇ ਉਸ ਪਾਰ।
1: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
2: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
1: ਉਹ ਕਿਹੜੀ ਤਬਦੀਲੀ ਹੈ ਬਈ?
2: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
1: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
2: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
1: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

ਤੇ ਲਓ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ ਅਗਲਾ ਗੀਤ ਤੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਜੱਟ ਐਂਡ ਜੂਲੀਅਟ ਫਿਲਮ ਦੇ ਵਿੱਚੋਂ ਅੱਖੀਆਂ।

ਤੇ ਲਓ ਜੀ ਦੋਸਤੋ, ਇਸ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਹੁੰਦਾ। ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਸੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਫਰਾਂਸ ਰਣਨੀਤਿਕ ਭਾਈਵਾਲ ਨੂੰ ਲੰਬੇ ਸਮੇਂ ਦੇ ਸੱਭਿਆਚਾਰਕ ਅਤੇ ਰਾਜਨੀਤਿਕ ਸੰਬੰਧਾਂ ਦੀ ਮਜ਼ਬੂਤ ਬੁਨਿਆਦ ਤੇ ਟਿੱਕੇ ਹੋਣ ਦੇ ਕਾਰਨ ਖਾਸ ਕਰਾਰ ਦਿੱਤਾ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਨਵੀਂ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਇਮਾਰਤ ਢਹਿਣ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ। ਇਮਾਰਤ ਦੇ ਮਾਲਕ ਖਿਲਾਫ਼ FIR ਦਰਜ ਕਰਨ ਦੇ ਨਿਰਦੇਸ਼। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੋਆ ਦੇ ਪਣਜੀ ਦੇ ਵਿੱਚ ਪੱਛਮੀ ਖੇਤਰੀ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪੰਜਾਬ ਸਰਕਾਰ ਦੇ ਵੱਲੋਂ ਜਲੰਧਰ ਦੇ ਆਦਮਪੁਰ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਕੋਲਾ ਮੰਤਰਾਲੇ ਨੇ ਉਹਨਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਜਿਨ੍ਹਾਂ ਕੇਂਦਰ ਦੇ ਕੋਲੋਂ ਕੋਲੇ ਦੀ ਨਾਕਾਫ਼ੀ ਸਪਲਾਈ ਨੂੰ ਪੰਜਾਬ ਦੇ ਥਰਮਲ ਪਲਾਂਟਾਂ ਦੇ ਘੱਟ ਬਿਜਲੀ ਉਤਪਾਦਨ ਦਾ ਕਾਰਨ ਦੱਸਿਆ ਜਾ ਰਿਹਾ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਤੀਬਰ SIR 2026 ਤਹਿਤ ਵੱਖ ਵੱਖ ਜ਼ਿਲ੍ਹਿਆਂ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ। ਗੁਰਦਾਸਪੁਰ ਪੁਲਿਸ ਨੇ 3 ਵੱਖ ਵੱਖ ਮਾਮਲਿਆਂ ਦੇ ਵਿੱਚ 2 ਕਿਲੋ ਹੈਰੋਇਨ ਸਮੇਤ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਭਾਰਤ ਦੀ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੇਟੀ ਦੀ ਜੋੜੀ ਨੇ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਵਿੱਚ ਮਰਦਾਂ ਦੇ ਡਬਲਸ ਦਾ ਖਿਤਾਬ ਜਿੱਤਿਆ ਅਤੇ ਭਾਰਤ ਦੇ ਤਾਸ਼ਕੰਦ ਵਿੱਚ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ 20 ਸਾਲਾਂ ਬਾਅਦ AFC U20 ਫੁੱਟਬਾਲ ਏਸ਼ੀਆ ਕੱਪ ਲਈ ਕੁਆਲੀਫਾਈਨਲ ਕੀਤਾ। ਸੋ ਇਹ ਸਨ ਨਿਊਜ਼ ਹੈਡਲਾਈਨਸ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦੇ ਵਿੱਚ। ਅੱਜ ਚਮਨ ਲਾਲ ਭੱਲਾ ਦੁਆਰਾ ਰਾਗ ਦੇਵਗਿਰੀ ਬਿਲਾਵਲ ਦੇ ਵਿੱਚ ਸ਼ਾਸਤਰੀ ਗਾਇਨ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣਿਆ ਚਮਨ ਲਾਲ ਭੱਲਾ ਦੁਆਰਾ ਰਾਗ ਦੇਵਗਿਰੀ ਬਿਲਾਵਲ ਦੇ ਵਿੱਚ ਸ਼ਾਸਤਰੀ ਗਾਇਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਕੁਝ ਗਜ਼ਲਾਂ। ਸਭ ਤੋਂ ਪਹਿਲਾਂ ਸਮਾਪਤ ਫਰਮਾਵਾਂਗੇ ਗੁਲਾਮ ਅਲੀ ਦੀ ਆਵਾਜ਼ ਵਿੱਚ ਗਾਈ ਹੋਈ ਇਹ ਗਜ਼ਲ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ ਚ ਨਹੀਂ ਕਰ ਸਕਦੇ ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਆ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ

0: ਈਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ
2: ਬਦਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ

ਆਵਾਜ਼, ਸੰਗੀਤ ਅਤੇ ਸ਼ਾਇਰੀ ਦਾ ਇਹ ਖੂਬਸੂਰਤ ਮੇਲ ਤੁਹਾਡੇ ਤੱਕ ਪਹੁੰਚੇਗਾ ਅਤੇ ਫਿਰ ਵਾਕਈ ਤੁਹਾਨੂੰ ਵੀ ਲੱਗੇਗਾ ਕਿ ਦਿਲ ਕੁਝ ਨਾ ਕੁਝ ਜ਼ਰੂਰ ਕਹਿ ਰਿਹਾ।

ਕਹਿੰਦੇ ਨੇ ਨਾ ਕਿ ਦਿਲ ਵੀ ਕਿੰਨਾ ਅਜੀਬ ਹੁੰਦਾ, ਸਮਝਾਉਣ ਵਾਲਾ ਕੋਈ ਹੋਵੇ ਤਾਂ ਵੀ ਆਪਣੀ ਗੱਲ ਮਨਵਾ ਲੈਂਦਾ, ਅਤੇ ਜਦੋਂ ਦਿਲ ਨੂੰ ਪੁੱਛਿਆ ਜਾਵੇ ਕਿ ਆਖਰ ਚਾਹੁੰਦਾ ਕੀ ਹੈ ਤਾਂ ਅੱਗਿਓਂ ਜਵਾਬ ਇਹ ਆਉਂਦਾ ਕਿ ਕੁਝ ਵੀ ਨਹੀਂ। ਅਤੇ ਆਓ ਇਸੇ ਨਰਮ ਅਤੇ ਗਹਿਰੇ ਅਹਿਸਾਸ ਦੇ ਨਾਲ ਸੁਣਦੇ ਹਾਂ ਅਗਲੀ ਗਜ਼ਲ।

ਕਹਿੰਦੇ ਨੇ ਕਿ ਗਜ਼ਲਾਂ ਸਿਰਫ ਕੰਨਾਂ ਤੱਕ ਨਹੀਂ ਪਹੁੰਚਦੀਆਂ, ਸਿੱਧੀਆਂ ਦਿਲ ਵਿੱਚ ਉਤਰ ਜਾਂਦੀਆਂ ਨੇ। ਕਦੇ ਕਿਸੇ ਦੀ ਯਾਦ, ਕਿਸੇ ਦੀ ਮੁਸਕਾਨ ਅਤੇ ਕਦੇ ਕਿਸੇ ਦੇ ਚਿਹਰੇ ਦੀ ਉਹ ਖਾਸ ਅਦਾ ਜੋ ਮਨ ਵਿੱਚ ਆਪਣੀ ਇੱਕ ਤਸਵੀਰ ਬਣਾ ਲੈਂਦੀ ਹੈ। ਹੁਣ ਇਸੇ ਖੂਬਸੂਰਤ ਅਹਿਸਾਸ ਨੂੰ ਸੁਰਾਂ ਵਿੱਚ ਮਹਿਸੂਸ ਕਰਦੇ ਹਾਂ ਅਤੇ ਅਗਲੀ ਗਜ਼ਲ ਤੁਹਾਡੇ ਰੂਬਰੂ ਕਰਦੇ ਹਾਂ। ਸੁਣੋ ਇਸ ਗਜ਼ਲ ਨੂੰ।

ਆ ਸੁਣਦੇ ਹਾਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨੂੰ ਲੰਬੇ ਸਮੇਂ ਦੇ ਸੱਭਿਆਚਾਰਕ ਅਤੇ ਰਾਜਨੀਤਿਕ ਸੰਬੰਧਾਂ ਦੀ ਮਜ਼ਬੂਤ ਬੁਨਿਆਦ 'ਤੇ ਟਿਕੇ ਹੋਣ ਦਾ ਕਾਰਨ ਖਾਸ ਕਰਾਰ ਦਿੱਤਾ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਨਵੀਂ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਇਮਾਰਤ ਢਹਿਣ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਨੇ। ਇਮਾਰਤ ਦੇ ਮਾਲਕ ਖਿਲਾਫ਼ FIR ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੋਆ ਦੇ ਪਣਜੀ ਵਿੱਚ ਪੱਛਮੀ ਖੇਤਰੀ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪੰਜਾਬ ਸਰਕਾਰ ਦੇ ਵੱਲੋਂ ਜਲੰਧਰ ਦੇ ਆਦਮਪੁਰ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਕੋਲਾ ਮੰਤਰਾਲੇ ਨੇ ਉਹਨਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਜਿਨ੍ਹਾਂ ਦੇ ਵਿੱਚ ਕੇਂਦਰ ਦੇ ਕੋਲੋਂ ਕੋਲੇ ਦੀ ਨਾਕਾਫੀ ਸਪਲਾਈ ਨੂੰ ਪੰਜਾਬ ਦੇ ਥਰਮਲ ਪਾਵਰ ਪਲਾਂਟ 'ਤੇ ਘੱਟ ਬਿਜਲੀ ਉਤਪਾਦਨ ਦਾ ਕਾਰਨ ਦੱਸਿਆ ਜਾ ਰਿਹਾ। ਪੰਜਾਬ ਵਿੱਚ ਵੋਟਰ ਸੂਚੀ ਦੀ ਚੱਲ ਰਹੀ ਵਿਸ਼ੇਸ਼ ਤੀਬਰ SIR 2026 ਦੇ ਤਹਿਤ ਵੱਖ ਵੱਖ ਜ਼ਿਲ੍ਹਿਆਂ ਦੇ ਸਾਰੇ ਵੋਟਰ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ। ਗੁਰਦਾਸਪੁਰ ਪੁਲਿਸ ਨੇ 3 ਵੱਖ ਵੱਖ ਮਾਮਲਿਆਂ ਦੇ ਵਿੱਚ 2 ਕਿਲੋ ਹਿਰਨ ਸਮੇਤ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਭਾਰਤ ਦੀ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਵਿੱਚ ਮਰਦਾਂ ਦੇ ਡਬਲਜ਼ ਦਾ ਖਿਤਾਬ ਜਿੱਤਿਆ ਅਤੇ ਭਾਰਤ ਦੇ ਤਾਸ਼ਗੰਜ ਵਿੱਚ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ 20 ਸਾਲਾਂ ਬਾਅਦ AFC U20 ਫੁੱਟਬਾਲ ਏਸ਼ੀਅਨ ਕੱਪ ਲਈ ਕੁਆਲੀਫਾਈ ਕੀਤਾ।

ਤੇ ਲਓ ਜੀ ਦੋਸਤੋ, ਇਸ ਵੇਲੇ ਘੜੀ ਦੀਆਂ ਸੂਈਆਂ ਜਿਹੜੀਆਂ ਨੇ ਉਹ 10:57 ਅਤੇ 57 ਸੈਕਿੰਡ ਵਜਾ ਰਹੀਆਂ ਨੇ ਅਤੇ ਵੇਲਾ ਹੋ ਚੁੱਕਿਆ ਜੀ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਜਿਸਦਾ ਨਾਮ ਹੈ ਜੀ ਹੈਲੋ ਫਰਮਾਇਸ਼। ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਇਸ ਪਸੰਦੀਦਾ ਪ੍ਰੋਗਰਾਮ ਦੇ ਵਿੱਚ ਜਿਸਦਾ ਨਾਮ ਹੈ ਜੀ ਹੈਲੋ ਫਰਮਾਇਸ਼, ਅਤੇ ਮੈਂ ਹਾਂ ਜੀ ਤੁਹਾਡੇ ਨਾਲ ਤੁਹਾਡੀ ਆਪਣੀ ਦੋਸਤ ਅਤੇ ਹੋਸਟ ਨੀਤੂ। ਅਤੇ ਲਓ ਜੀ ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ, ਪਰ ਗੀਤ ਦੇ ਨਾਲ ਸ਼ੁਰੂਆਤ ਹੋਣ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਤੁਸੀਂ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ ਸਾਡੇ ਇਸ ਪ੍ਰੋਗਰਾਮ ਦੇ ਰਾਹੀਂ। ਕਰਨਾ ਕੀ ਹੈ ਜਨਾਬ, ਇੱਕ ਛੋਟਾ ਜਿਹਾ ਕੰਮ ਕਰਨਾ ਹੈ। ਕੰਮ ਇਹ ਹੈ ਕਿ ਤੁਸੀਂ ਇੱਕ ਸਾਨੂੰ ਫੋਨ ਕਾਲ ਕਰਨੀ ਹੈ, ਸਾਡੇ ਨੰਬਰ 01-8-1-281-3074 'ਤੇ ਤੁਸੀਂ ਫੋਨ ਕਰਕੇ ਆਪਣੀ ਪਸੰਦ ਦਾ ਗੀਤ ਜਿਹੜਾ ਉਸ ਨੂੰ ਸੁਣ ਸਕਦੇ ਹੋ ਅਤੇ ਆਪਣੀ ਫਰਮਾਇਸ਼ ਜਿਹੜੀ ਆ ਉਹ ਪੂਰੀ ਕਰਵਾ ਸਕਦੇ ਹੋ। ਅਤੇ ਫਿਲਹਾਲ ਜਿੰਨੀ ਦੇਰ ਤੱਕ ਸਾਡੇ ਕੋਈ ਦੋਸਤ ਆਉਂਦੇ ਨੇ ਸਾਡੇ ਕੋਲ, ਉਹ ਨਹੀਂ ਦੇਰ ਤੱਕ ਇੰਜੋਏ ਕਰ

0: ਲਓ ਜੀ ਦੋਸਤੋ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਦੋਸਤ ਪਹੁੰਚ ਚੁੱਕੇ ਨੇ ਜੀ। ਸਵਾਗਤ ਹੈ ਜੀ ਬਹੁਤ ਬਹੁਤ।
1: ਹਾਂਜੀ
0: ਹਾਂਜੀ, ਕੌਣ ਬੋਲ ਰਹੇ ਹੋ ਜੀ?
1: ਜਗਦੀਸ਼ ਸ਼ਰਮਾ ਜੀ, ਇਹਨਾਂ ਵਾਲੀ ਫਾਜ਼ਿਲਕਾ ਸੇ।
0: ਕੀ ਹਾਲ ਚਾਲ ਹੈ ਜਗਦੀਸ਼ ਜੀ, ਠੀਕ ਹੋ?
1: ਹਾਂਜੀ, ਅਮਰਾਜ ਫਿਲਮ ਕਾ ਸੁਣਾ ਦੋ ਜੀ। ਬਾਬੁਲ ਕੀ ਦਵਾਈ ਲੇਤੀ ਜਾ ਜਾ ਜੋ ਤੁਝਕੋ ਸੁਖੀ ਸੰਸਾਰ ਮਿਲੇ।
0: ਲਓ ਜੀ ਗੀਤ ਆ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ। ਇੰਜੋਏ ਕਰੋ ਜੀ ਆਪਣੀ ਇਸ ਫਰਮਾਇਸ਼ ਨੂੰ। ਬਹੁਤ ਬਹੁਤ ਧੰਨਵਾਦ ਜੀ।

0: ਤੇ ਲਓ ਜੀ ਦੋਸਤੋ, ਸਾਡੇ ਇਸ ਪ੍ਰੋਗਰਾਮ ਦੇ ਦਸਤੂਰ ਦੇ ਹਿਸਾਬ ਦੇ ਨਾਲ ਇੱਕ ਹੋਰ ਦੋਸਤ ਪਹੁੰਚ ਚੁੱਕੇ ਨੇ ਜੀ। ਸਵਾਗਤ ਹੈ ਜੀ, ਬਹੁਤ ਬਹੁਤ ਨਮਸਕਾਰ ਜੀ। ਕੌਣ ਬੋਲ ਰਹੇ ਹੋ ਜੀ?
1: ਮੈਂ ਰਾਮ ਨਾਥ ਬੋਲਦਾ ਜੀ, ਪਿੰਡ ਅਤਾਪ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਜੀ।
0: ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਨੇ ਭੈਣ ਜੀ, ਬਹੁਤ ਵਧੀਆ ਨੇ, ਬਹੁਤ ਵਧੀਆ ਨੇ।
0: ਵਧੀਆ ਜੀ, ਗਾਣਾ ਕਿਹੜਾ ਸੁਣੋਗੇ?
1: ਗਾਣਾ ਭੈਣ ਜੀ ਸੰਗਮ ਫਿਲਮ ਦਾ ਗਾਣਾ ਜੀ, ਬਹੁਤ ਪੁਰਾਣੀ ਫਿਲਮ ਹੈ
0: ਜੀ।
1: ਮੈਂ ਕਿਆ ਕਰੂੰ, ਰਾਮ ਮੁਝੇ ਬੁੱਢਾ ਮਿਲ ਗਿਆ ਜੀ, ਇਹ ਆਈ।
0: ਲਓ ਜੀ, ਗੀਤ ਇੰਜੋਏ ਕਰੋ ਜੀ। ਧੰਨਵਾਦ ਜੀ ਫੋਨ ਕਰਨ ਲਈ।

0: बुढ़ा मिल गया, हाय बुढ़ा मिल गया, हाय मैं का करूं राम मुझे बुढ़ा मिल गया।
1: ते लो जी दोस्तों, साडे इस प्रोग्राम दे विच अगले दोस्त पहुंच चुके ने जी, नंबर मिला के साडा 0181 281 3074 नू। एक होर दोस्त पहुंचे ने, विद्या जी कौन ने, स्वागत है जी बहुत बहुत।
2: हेलो, नमस्कार।
1: नमस्कार जी, कौन बोल रहे हो?
2: ਸੋਹਣਾ ਬੋਲਦਾ ਪਿੰਡਾਂ ਸਲਾਮਵਾਲਾ ਜਿਲ੍ਹਾ ਫਾਜ਼ਿਲਕਾ ਤੋਂ।
1: ਹਾਂਜੀ, ਕੀ ਹਾਲ ਚਾਲ ਹੈ ਸਰ? ਠੀਕ ਹੋ?
2: ਤੇ
1: ਗਾਣਾ ਕਿਹੜਾ ਸੁਣੋਗੇ ਅੱਜ?
2: ਦੁਸ਼ਮਣ ਫਿਲਮ ਤੋਂ ਸੁਣਾ ਦਿਓ ਕੋਈ।
1: ਲਓ ਜੀ, ਦੁਸ਼ਮਣ ਫਿਲਮ ਤੋਂ ਗੀਤ ਆ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ। ਧੰਨਵਾਦ ਜੀ ਬਹੁਤ ਬਹੁਤ ਤੁਹਾਡਾ।

0: ਤੇ ਲਓ ਜੀ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਦੋਸਤ ਪਹੁੰਚੇ ਨੇ ਜੀ, ਸਵਾਗਤ ਹੈ ਜੀ ਬਹੁਤ ਬਹੁਤ। ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
1: ਮੈਂ ਬਲਵੀਰ ਸਿੰਘ ਜੀ, ਪਿੰਡ ਕਰਨੀਵਾਲਾ, ਜ਼ਿਲ੍ਹਾ ਫਾਜ਼ਿਲਕਾ ਜੀ।
0: ਹਾਂਜੀ, ਅੱਜ ਗਾਣਾ ਫਿਰ ਕਿਹੜਾ ਸੁਣਾਈਏ ਤੁਹਾਨੂੰ?
1: ਰੋਟੀ ਫਿਰ ਮੈਂ ਸੁਣਨਾ ਜੀ, ਗੋਰੇ ਰੰਗ ਦਾ ਇਤਨਾ ਗਮਾਨ ਨਾ ਕਰ।
0: ਅੱਛਾ ਜੀ, ਲਓ ਜੀ ਗੀਤ ਆ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।

ਸੋ ਤੁਸੀਂ ਉਹ ਜੀ ਇਸ ਵੇਲੇ ਪ੍ਰੋਗਰਾਮ ਤੁਹਾਡਾ ਆਪਣਾ ਪਸੰਦੀਦਾ ਔਰ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਤੁਸੀਂ ਇੰਜੋਏ ਕਰ ਰਹੇ ਹੋ ਆਪਣੀ ਪਸੰਦ ਦੇ ਗੀਤ ਹੈਲੋ ਫਰਮਾਇਸ਼ ਦੇ ਵਿੱਚ ਔਰ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਹਾਲੇ ਵੀ ਸਾਡੇ ਕੋਲ ਸਮਾਂ ਬਹੁਤ ਪਿਆ ਅੱਧਾ ਘੰਟਾ ਕਰੀਬ ਕਰੀਬ ਹਾਲੇ ਬਾਕੀ ਹੈ ਔਰ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਪਹੁੰਚੋ ਅਤੇ ਆਪਣੀ ਪਸੰਦ ਦਾ ਗੀਤ ਜਿਹੜਾ ਹੈ ਉਸ ਨੂੰ ਜ਼ਰੂਰ ਸੁਣੋ ਅਤੇ ਜਿੰਨੀ ਦੇਰ ਤੱਕ ਤੁਸੀਂ ਨੰਬਰ ਮਿਲਾਉਂਦੇ ਹੋ ਅਤੇ ਓਨੀ ਦੇਰ ਤੱਕ ਇੱਕ ਛੋਟੀ ਜਿੰਨੀ ਬ੍ਰੇਕ ਲੈ ਲੈਂਦੇ ਹਾਂ ਔਰ ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ ਅਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਸਾਡੇ ਕਿਹੜੇ ਦੋਸਤ ਨੇ ਜਿਹੜੇ ਸਾਡੇ ਕੋਲ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਅਤੇ ਜੇਕਰ ਤੁਸੀਂ ਵੀ ਵਾਕਈ ਆਉਣਾ ਚਾਹੁੰਦੇ ਹੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤਾਂ ਤੁਸੀਂ ਵੀ ਆਪਣੀ ਫਰਮਾਇਸ਼ ਜਿਹੜੀ ਹੈ ਉਹ ਲੈ ਕੇ ਸਾਡੇ ਕੋਲ ਜ਼ਰੂਰ ਪਹੁੰਚੋ ਅਤੇ ਤੁਹਾਡੀ ਫਰਮਾਇਸ਼ ਨੂੰ ਅਸੀਂ ਜ਼ਰੂਰ ਬਰ ਜ਼ਰੂਰ ਜਿਹੜਾ ਵੈ ਉਹ ਪੂਰਾ ਕਰਾਂਗੇ ਪਰ ਪਹਿਲਾਂ ਲੈਂਦੇ ਹਾਂ ਇੱਕ ਛੋਟੀ ਜਿੰਨੀ ਬ੍ਰੇਕ ਇੱਕ ਵਿਸ਼ੇਸ਼

0: ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਤੇ ਲਓ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਕਰਦੇ ਹਾਂ ਤੁਹਾਡਾ ਸਭ ਦਾ ਸਵਾਗਤ। ਦੇਖਦੇ ਹਾਂ ਕਿਹੜੇ ਦੋਸਤ ਪਹੁੰਚਣੇ। ਸਵਾਗਤ ਹੈ ਜੀ ਬਹੁਤ ਬਹੁਤ।
2: ਨਮਸਕਾਰ ਜੀ।
1: ਨਮਸਕਾਰ ਜੀ,
2: ਮੈਨੂੰ ਬਿੱਟੂ ਹੋ ਰਿਹਾ ਦੂਰਦਰਸ਼ਨ ਬੈਕ ਸਾਈਡ ਮੂਵੀ ਸੁਣਨ ਨੂੰ ਮਿਲ ਰਹੀ।
1: ਗਾਣਾ ਕਿਹੜਾ ਸੁਣੋਗੇ?
2: ਗਾਣਾ ਮਨ ਕੀ ਆਖਿਆ ਸੁਣਾ ਦੋ, ਮੈਨੂੰ ਚੱਲਾ ਵੀ ਆ।
1: ਲਓ ਜੀ, ਇੰਜੋਏ ਕਰੋ ਜੀ ਇਸ ਗੀਤ ਨੂੰ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ।

0: ਤੇ ਲਓ ਜੀ ਦੋਸਤੋ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਘੜੀ ਦੀਆਂ ਸੂਈਆਂ ਕਹਿ ਰਹੀਆਂ ਨੇ ਜੀ 10:35 ਤੇ 37 ਸੈਕਿੰਡ ਹੋ ਚੁੱਕੇ ਨੇ, ਤੇ ਇੱਕ ਹੋਰ ਦੋਸਤ ਪਹੁੰਚੇ ਨੇ ਜੀ, ਸਵਾਗਤ ਹੈ ਜੀ ਬਹੁਤ ਬਹੁਤ। ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
1: ਗਾਣਾ ਦੱਸਿਆ ਫੁੱਲ ਦੋ ਮਾਲੀ ਦਾ, ਕੋਈ ਸੁਣਾ ਦਿਓ।
0: ਲਓ ਜੀ, ਇੱਕ ਫੁੱਲ ਦੋ ਮਾਲੀ ਦਾ ਗੀਤ ਆ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ, ਧੰਨਵਾਦ ਜੀ ਤੁਹਾਡਾ। ਨਾਮ ਦੱਸਿਆ ਹੀ ਨਹੀਂ। ਚਲੋ ਜੀ, ਇੰਜੋਏ ਕਰਦੇ ਹਾਂ ਜੀ ਇਸ ਗੀਤ ਨੂੰ।
2: ਡਾਂਸ ਕਰਕੇ
3: ਨਹੀਂ ਜਾ ਸਕਦੀ।

ਤੇ ਲਓ ਜੀ ਦੋਸਤੋ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਖਲੀ ਅਗਲੀ ਫਰਮਾਇਸ਼ ਜਿਹੜੀ ਆ ਉਹ ਪਹੁੰਚ ਚੁੱਕੀ ਹੈ ਜੀ। ਸਵਾਗਤ ਹੈ ਜੀ ਬਹੁਤ ਬਹੁਤ। ਹੈਲੋ ਹੈਲੋ ਹੈਲੋ। ਤੇ ਲਓ ਜੀ, ਆਵਾਜ਼ ਜਿਹੜੀ ਹੈ ਨਾ ਉਹਨਾਂ ਦੀ ਸਾਡੇ ਤੱਕ ਪਹੁੰਚ ਨਹੀਂ ਰਹੀ, ਅਤੇ ਇੰਜੋਏ ਕਰਦੇ ਹਾਂ ਜੀ ਅਗਲਾ ਗੀਤ। ਰਾਜਾ ਹਿੰਦੁਸਤਾਨੀ ਫਿਲਮ ਚੱਲਿਆ ਹੋਇਆ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ। cybercrime.gov.in ਤੇ ਸ਼ਿਕਾਇਤ ਦਰਜ ਕਰਵਾਓ। ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਤੇ ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਹੋਰ ਦੋਸਤ ਸਾਡੇ ਕੋਲ ਪਹੁੰਚੇ ਨੇ ਜੀ। ਸਵਾਗਤ ਹੈ ਜੀ, ਬਹੁਤ ਬਹੁਤ। ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਫਿਰੋਜ਼ਪੁਰ ਤੋਂ। ਤੇ ਗਾਣਾ ਕਿਹੜਾ ਸੁਣੋਗੇ ਜੀ ਅੱਜ? ਲਓ ਜੀ, ਮੁਗਲੇ ਆਜ਼ਮ ਫਿਲਮ ਚੋਂ ਗੀਤ ਆ ਰਿਹਾ ਜੀ ਤੁਹਾਡੇ ਵਾਸਤੇ। ਬਹੁਤ ਬਹੁਤ ਧੰਨਵਾਦ ਜੀ।

0: ਤੇ ਲਓ ਜੀ ਦੋਸਤੋ, ਸਾਡੇ ਇਸ ਪ੍ਰੋਗਰਾਮ ਦੀ ਆਖਰੀ ਫੋਨ ਕਾਲ ਜਿਹੜੀ ਆ ਉਹ ਸਾਡੇ ਵਿਹੜੇ ਪਹੁੰਚ ਚੁੱਕੀ ਹੈ ਜੀ। ਵੇਖਦੇ ਹਾਂ ਜੀ ਕੌਣ ਨੇ, ਤੇ ਸਵਾਗਤ ਕਰਦੇ ਹਾਂ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ,
0: ਬਹੁਤ ਵਧੀਆ ਜੀ। ਤੇ ਗਾਣਾ ਕਿਹੜਾ ਸੁਣਾ ਦੀ ਅੱਜ ਤੁਹਾਨੂੰ? ਲਓ ਜੀ, ਬੇਤਾਬ ਮੂਵੀ ਦਾ ਗਾਣਾ ਆ ਰਿਹਾ ਜੀ। ਬਹੁਤ ਬਹੁਤ ਧੰਨਵਾਦ ਜੀ ਸਾਡੇ ਕੋਲ ਪਹੁੰਚਣ ਦੇ ਵਾਸਤੇ। ਪਰ ਉਸ ਤੋਂ ਪਹਿਲਾਂ ਲੈਣੇ ਇੱਕ ਛੋਟੀ ਜਿੰਨੀ ਬ੍ਰੇਕ, ਤੇ ਫਿਰ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਜੀ।
2: ਨੀ ਭੂਆ, ਤੂੰ ਤਾਂ ਵਾਹਵਾ ਪੁਰਾਣੀ ਹੈ, ਨਾਲੇ ਸੁੱਕ

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11 ਵਜੇ ਨੇ, ਕੁਝ ਪਲਾਂ ਬਾਅਦ ਲੈ ਚੱਲਾਂਗੇ ਆਪਣੇ ਦਿੱਲੀ ਕੇਂਦਰ।

ਕੀ ਹਾਲ ਚਾਲ ਹੈ ਸਾਰੇ ਸਰੋਤਿਆਂ ਦਾ? ਉਮੀਦ ਹੈ ਤੁਸੀਂ ਸਾਰੇ ਹੀ ਸਵੇਰ ਤੋਂ ਬਹੁਤ ਵਧੀਆ ਜਾ ਰਹੇ ਹੋਵੋਗੇ। ਜੀ ਆਇਆਂ ਨੂੰ ਤੁਹਾਡੇ ਮਨ ਪਸੰਦੀਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ। ਵੈਸੇ ਅੱਜ ਸੋਮਵਾਰ ਹੈ, ਨਵੇਂ ਹਫ਼ਤੇ ਦੀ ਇੱਕ ਨਵੀਂ ਸ਼ੁਰੂਆਤ, ਅਤੇ ਕਹਿੰਦੇ ਨੇ ਹਰ ਨਵਾਂ ਦਿਨ ਆਪਣੇ ਨਾਲ ਇੱਕ ਨਵੀਂ ਉਮੀਦ ਲੈ ਕੇ ਆਉਂਦਾ ਹੈ। ਬਸ ਲੋੜ ਹੈ ਉਸਨੂੰ ਮੁਸਕੁਰਾ ਕੇ ਗਲੇ ਲਗਾਉਣ ਦੀ। ਸੋ ਫਿਰ ਚਲੋ ਇਸ ਸੋਹਣੇ ਜਿਹੇ ਸੋਮਵਾਰ ਨੂੰ ਬਣਾਈਏ ਹੋਰ ਵੀ ਖਾਸ। ਕੁਝ ਪਿਆਰੀਆਂ ਪਿਆਰੀਆਂ ਤੁਹਾਡੀਆਂ ਫਰਮਾਇਸ਼ਾਂ ਅਤੇ ਢੇਰ ਸਾਰੀ ਮਸਤੀ, ਕਿਉਂਕਿ ਧਮਕ ਜਲੰਧਰ ਪੈਂਦੀ 'ਚ ਤੁਸੀਂ ਪਹਿਲਾਂ ਹੀ ਧਮਕਾ ਪਾ ਚੁੱਕੇ ਹੋ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਆਪਣੇ ਪਸੰਦੀਦਾ ਗੀਤ, ਨਾਮ, ਪੜੋਸੀਆਂ ਦੇ ਨਾਮ, ਰਿਸ਼ਤੇਦਾਰਾਂ ਦੇ ਨਾਮ, ਸਾਰਿਆਂ ਦੇ ਨਾਮ ਭੇਜ ਸਕਦੇ ਹੋ। ਸੋ ਫਿਰ ਕਰਾਂਗੇ ਸ਼ੁਰੂਆਤ, ਤੁਹਾਡੀ ਫਰਮਾਇਸ਼ਾਂ ਨੂੰ ਕਰਾਂਗੇ ਪੂਰਾ, ਤੁਹਾਡਾ ਮਨੋਰੰਜਨ ਕਰ ਦਈਏ। ਪ੍ਰੋਗਰਾਮ ਦਾ ਪਹਿਲਾ ਗੀਤ ਨਵਰਾਜ ਹੰਸ ਅਤੇ ਰੈਬਿਕਾ ਦੀ ਆਵਾਜ਼।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫਰਮਾਇਸ਼ਾਂ ਦਾ ਸਿਲਸਿਲਾ ਕਰ ਰਹੇ ਹਾਂ ਜੀ ਸ਼ੁਰੂ। ਸਭ ਤੋਂ ਪਹਿਲੇ ਸਾਡੇ ਕੋਲ ਸੁਨੇਹਾ ਪਹੁੰਚਿਆ ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋਂ। ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ, ਲਓ ਫਿਰ ਇਹਨਾਂ ਲਈ ਤਾੜੀਆਂ। ਜਿਹੜਾ ਵੀ ਸਭ ਤੋਂ ਪਹਿਲੇ ਸਾਨੂੰ ਸੁਨੇਹਾ ਭੇਜਦਾ, ਵੈਸੇ ਤਾਂ ਬਹੁਤ ਸਾਰੇ ਸਰੋਤੇ ਨੇ ਪਰ ਜਿਨ੍ਹਾਂ ਦਾ ਵੀ ਪਹਿਲਾ ਨਾਮ ਅਸੀਂ ਪੜ੍ਹ ਲੈਂਦੇ ਹਾਂ ਉਹਨਾਂ ਲਈ ਤਾੜੀਆਂ ਵਜਾਉਂਦੇ ਹਾਂ। ਸੋ ਇਸੇ ਤਰ੍ਹਾਂ ਹੱਲਾਸ਼ੇਰੀ ਹੁੰਦੀ ਹੈ ਕਿ ਦੇਖੋ ਪਹਿਲਾਂ ਕੌਣ ਪਹਿਲਾਂ ਕੌਣ। ਅਗਲਾ ਸੁਨੇਹਾ ਪ੍ਰੋਗਰਾਮ ਦੇ ਵਿੱਚ ਗਾਮ ਖੋਖਰਾ ਵਾਲੀ ਸ਼੍ਰੀ ਗੰਗਾਨਗਰ ਤੋਂ ਵਿਨੋਦ ਬਾਰਾਸਾ, ਵਿਸ਼ਾਲ, ਵਿਕਾਸ, ਰੌਸ਼ਨੀ ਅਤੇ ਸ਼ਗੁਨ ਬਾਰਾਸਾ ਦਾ। ਅਗਲੀ ਫਰਮਾਇਸ਼ ਨਾਲ ਪਹੁੰਚੇ ਨੇ ਪਿੰਡ ਵੜਿੰਗ ਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਅਤੇ ਪਿੰਡ ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ। ਫਰਮਾਇਸ਼ਾਂ ਦਾ ਸਿਲਸਿਲਾ ਜਾਰੀ ਰੱਖਿਆ ਜ਼ਿਲ੍ਹਾ ਫਾਜ਼ਿਲਕਾ ਪਿੰਡ ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ, ਬਲਦੇਵ ਸਿੰਘ ਪੰਚਰਾਂਵਾਲਾ, ਵੜਿੰਗ ਖੇੜਾ ਤੋਂ ਭੋਲਾ ਸਿੰਘ, ਇਹਨਾਂ ਦੇ ਸਾਰੇ ਪਰਿਵਾਰ ਦੇ ਸਾਥੀ ਮੈਂਬਰ ਵੀ। ਔਰ ਫਰਮਾਇਸ਼ ਅਗਲੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਬਹੁਤ ਬਹੁਤ ਸ਼ੁਕਰੀਆ। ਮਨਦੀਪ ਸਿੰਘ ਦੀਪਾ, ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ ਇਹਨਾਂ ਨੇ ਆਪਣੀ ਫਰਮਾਇਸ਼ ਭੇਜੀ ਹੈ। ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ, ਇਹਨਾਂ ਦਾ ਵੀ ਸੁਨੇਹਾ ਮਿਲ ਗਿਆ ਜੀ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਅਗਲਾ ਜੋ ਸਾਡੇ ਕੋਲ ਸੁਨੇਹਾ ਪਹੁੰਚਿਆ, ਸਿਧਾਰਥ ਨਗਰ ਦਰਿਆਪੁਰ ਬਾਬਲੀ ਤੋਂ ਗਜਾਨੰਦ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ ਅਤੇ ਅਸ਼ੋਕ ਯੇਲੇ ਦਾ। ਚੱਕ 14 PSB ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ, ਕਾਲਾ ਮਿਸਤਰੀ, ਜੱਗਾ ਮਿਸਤਰੀ ਜੀ, ਤੁਹਾਡੇ ਸਾਰਿਆਂ ਵੱਲੋਂ ਨਮਸਕਾਰ ਸਾਨੂੰ ਮਿਲ ਗਈ ਹੈ। ਹਲਕਾ ਲਹਿਰਾ, ਖਨੌਰੀ ਮੰਡੀ, ਬਿੰਦੂ ਬੇਦੀ, ਬਲਵੀਰ ਸਿੰਘ, ਅਰਨੋ ਕਾਮਰੇਟ, ਹਰਭਜਨ ਸਿੰਘ, ਇਹਨਾਂ ਦਾ ਵੀ ਮੈਸੇਜ ਆ ਚੁੱਕਾ ਹੈ। ਔਰ ਚੰਡੀਗੜ੍ਹ ਤੋਂ ਸੁਨੇਹਾ ਮਿਲਿਆ ਜੀ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ ਅਤੇ ਮਾਸਟਰ ਡੇਵਿਸ ਦਾ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਸਾਡੇ ਕੋਲ ਸੁਨੇਹਾ ਆਇਆ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ, ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ, ਸਾਰਾ ਹੀ ਖੁਸ਼ਦਿਲ ਪਰਿਵਾਰ, ਆਪ ਵੀ ਖੁਸ਼ ਅਤੇ ਅਸੀਂ ਵੀ ਖੁਸ਼। ਅਗਲੇ ਸੁਨੇਹੇ ਦੇ ਨਾਲ ਸਹਾਰਨਪੁਰ ਤੋਂ ਪਹੁੰਚੇ ਨੇ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ, ਆਫੀਆ ਇਬਰਾਹਿਮ ਅਤੇ ਸੱਦਾਮ, ਇਹਨਾਂ ਨੇ ਵੀ ਬਹੁਤ ਖੂਬਸੂਰਤ ਢੰਗ ਨਾਲ ਸਾਨੂੰ ਸੁਨੇਹਾ ਭੇਜਿਆ ਹੈ ਪੂਰੇ ਦਿਲ ਔਰ ਝੰਡਿਆਂ ਦੇ ਨਾਲ। ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਸਾਰਾ ਪਰਿਵਾਰ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਇੰਜੀਨੀਅਰ ਅਮਨਜੋਤ ਸਿੰਘ, ਇੰਜੀਨੀਅਰ ਰਮਨਜੋਤ ਸਿੰਘ ਸੱਪਲ। ਸਾਡੇ ਕੋਲ ਗੀਤ ਸੁਣਨ ਦੀ ਫਰਮਾਇਸ਼ ਆਈ ਹੈ ਨਰਿੰਦਰ ਬੀਬਾ ਔਰ ਇਹਨਾਂ ਦਾ ਸਾਥ ਨਿਭਾ ਰਹੇ ਨੇ ਅਮੀਰ ਸਿੰਘ ਰਾਣਾ। ਔਰ ਇਸੀ ਗੀਤ ਦੇ ਨਾਲ ਅਸੀਂ ਨਾਮ ਸ਼ਾਮਿਲ ਕਰ ਰਹੇ ਹਾਂ ਸ਼ਿਵਾ ਗੋਪ, ਪ੍ਰੇਮ ਗੋਪ, ਕਪਿਲ, ਸ਼ਿਵਾਨ, ਸੰਗੀਤਾ, ਲਿਪੀ ਅਤੇ ਦੀਪਾਲੀ। ਇਹ ਪਹੁੰਚੇ ਕਿੱਥੋਂ ਨੇ? ਪੱਛਮ ਸਿੰਘਭੂਮ, ਚਾਈਬਾਸਾ, ਝਾਰਖੰਡ ਤੋਂ। ਬਹੁਤ ਬਹੁਤ ਸ਼ੁਕਰੀਆ ਜੀ ਪੂਰੇ ਸਮੇਂ ਨਾਲ ਪਹੁੰਚਣ ਲਈ। ਦਤਰੇਂਗੀ ਭਾਟਾਪਾਰਾ ਤੋਂ, ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰਮਣੀ ਅਤੇ ਨੋਖੇ ਲਾਲ ਵਰਮਾ। ਪਦਮਪੁਰ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਕੀਰਤੀ ਅਤੇ ਭੂਮਿਕਾ ਅਰੋੜਾ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪੇਸ਼ ਕਰਨ ਜਾ ਰਹੀ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਦੇਖੋ ਜੀ, ਗਾਣੇ ਦੇ ਜਿਹੜੇ ਬੋਲ ਨੇ ਨਾ, ਉਹ ਤਾਂ ਇਹ ਕਹਿੰਦੇ ਵੀ ਦੋਵੇਂ ਪਿਓ ਪੁੱਤ ਕਾਣੇ। ਲਓ ਫਿਰ ਗੀਤ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅਗਲਾ ਸੁਨੇਹਾ ਸਾਡੇ ਪ੍ਰੋਗਰਾਮ ਦੇ ਵਿੱਚ ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ ਪਹੁੰਚ ਚੁੱਕਾ ਹੈ। ਔਰ ਸੁਨੇਹਾ ਅਗਲਾ ਜਿਹੜਾ ਅਸੀਂ ਪੜ੍ਹਨ ਜਾ ਰਹੇ ਹਾਂ ਜੀ, ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਕੀਰਤੀ ਅਤੇ ਭੂਮਿਕਾ ਅਰੋੜਾ ਨੇ ਭੇਜਿਆ। ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਵੀ ਪੂਰੇ ਸਮੇਂ ਨਾਲ ਇਹਨਾਂ ਨੇ ਆਪਣਾ ਸੁਨੇਹਾ ਭੇਜ ਦਿੱਤਾ ਜੀ। ਔਰ ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸਾਡੇ ਤੱਕ ਮੈਸੇਜ ਆਇਆ ਹੈ, ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਵਾਰਿਸ ਅਤੇ ਚਾਵਲਾ ਪਰਿਵਾਰ ਸਾਰਿਆਂ ਨੇ ਹਾਜ਼ਰੀ ਲਵਾ ਲਈ ਹੈ ਜੀ। ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ, ਰੇਖਾ ਕਾਲਰਾ, ਪ੍ਰੀਕਸ਼ਿਤ, ਪ੍ਰਾਚੀ ਢੀਂਗਰਾ ਅਤੇ ਕਾਲਰਾ ਪਰਿਵਾਰ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਨੇ ਆਪਣਾ ਸੁਨੇਹਾ ਭੇਜਿਆ ਹੈ। ਪਿੰਡ ਇਸਲਾਮ ਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ ਰਾਠੀ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ, ਪਿੰਡ ਕਮਾਲ ਵਾਲਾ ਤੋਂ ਗੁਰਮੇਜ ਸਿੰਘ ਵਿਰਕ, ਇਹਨਾਂ ਨੇ ਵੀ ਆਪਣੀ ਹਾਜ਼ਰੀ ਲਵਾ ਲਈ ਹੈ ਜੀ। ਗਾਮ ਕਮੰਡੀਆ ਸੂਰਤਗੜ੍ਹ ਤੋਂ ਜਗਦੀਸ਼ ਟੁਕੀਆ, ਪ੍ਰਮਿਲਾ ਟੁਕੀਆ, ਜਯੋਤੀ ਅਮਨਾ, ਸਾਇਨਾ, ਸ਼ਿਵਮ ਟੁਕੀਆ, ਦੋਤੀ ਇਵਾ ਧਾਰਨੀਆ ਔਰ ਇਹਨਾਂ ਦਾ ਸਾਰਾ ਪਰਿਵਾਰ, ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ, ਰਜਤ, ਬੇਬੀ ਗਰਿਮਾ, ਗਾਂਵ ਬਾਂਡੀਵਾਲਾ, ਫਾਜ਼ਿਲਕਾ, ਪੰਜਾਬ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਔਰ ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਤੁਹਾਡੇ ਸੁਨੇਹੇ ਜਿਹੜੇ ਨੇ ਪੜ੍ਹਨ ਜਾ ਰਹੀ ਹਾਂ। ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸੁਰਭੀ, ਅਸ਼ਵਿਨ, ਮੰਗਲਾਬੇਨ ਸ਼ਾਹ ਔਰ ਰਜਿੰਦਰ ਜੀ ਸ਼ਾਹ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸਾਡੇ ਤੱਕ ਸੁਨੇਹਾ ਭੇਜਿਆ ਹੈ ਸੁਖਵਿੰਦਰ ਸਿੰਘ ਜੌੜਾ, ਸੀ ਟੀ ਦੀਵਾਨਾ ਅਤੇ ਗੁਰਵੰਸ਼ ਸਿੰਘ ਜੌੜਾ ਨੇ। ਗੁਰਮੀਤ ਸਿੰਘ ਮੀਤਾ ਆਪਣੇ ਪਹੁੰਚੇ ਨੇ ਜੀ ਨਵੀਂ ਦਿੱਲੀ ਤੋਂ, ਸਾਊਥ ਐਕਸਟੈਂਸ਼ਨ ਤੋਂ ਇਹਨਾਂ ਨੇ ਹਾਜ਼ਰੀ ਲਵਾਈ ਹੈ, ਆਪਣਾ ਸੁਨੇਹਾ ਭੇਜਿਆ। ਤੁਸੀਂ ਵੀ ਸਾਡੇ ਤੱਕ ਆਪਣੇ ਸੁਨੇਹੇ ਭੇਜ ਸਕਦੇ ਹੋ। ਵਟਸਐਪ ਨੰਬਰ ਨਹੀਂ ਪਤਾ ਤਾਂ ਅਸੀਂ ਦੱਸਦੇ ਹਾਂ, 9465536077 9465536077। ਇਸ ਨੰਬਰ 'ਤੇ ਤੁਸੀਂ ਵੀ ਸਾਡੇ ਤੱਕ ਇਸ ਪ੍ਰੋਗਰਾਮ 'ਚ ਹਾਜ਼ਰ ਹੋ ਸਕਦੇ ਹੋ ਆਪਣੇ ਸੁਨੇਹਿਆਂ ਦੇ ਨਾਲ। ਔਰ ਸਮਾਂ ਜਿਹੜਾ ਹੈ 10 ਵਜੇ ਤੋਂ ਲੈ ਕੇ 10:30 ਵਜੇ ਦੇ ਵਿੱਚ ਹੀ ਤੁਸੀਂ ਸਾਡੇ ਤੱਕ ਆਪਣੇ ਸੁਨੇਹੇ ਭੇਜ ਸਕਦੇ ਹੋ, ਗੀਤਾਂ ਦੀ ਫਰਮਾਇਸ਼ ਲਿਖ ਕੇ ਭੇਜ ਸਕਦੇ ਹੋ। ਯਾਦ ਰਹੇ, ਗੀਤ ਸਿਰਫ ਅਤੇ ਸਿਰਫ ਪੰਜਾਬੀ ਹੋਣ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚਾਈ ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ, ਪ੍ਰੀਤਮ ਦਾਸ ਅੰਗੁਰਾਨਾ, ਸੱਤਿਆ ਦੇਵੀ ਅੰਗੁਰਾਨਾ, ਪੋਤਰੀ ਵਾਨਿਆ ਅਤੇ ਪੋਤਰੇ ਅਰਮਾਨ ਅਵਿਤਾਜ ਕਨੇਡਾ ਤੋਂ, ਅਤੇ ਕਾਕਾ ਦਿਆਵਿਕ ਅੰਗੁਰਾਨਾ ਅਤੇ ਸਾਰਾ ਹੀ ਅੰਗੁਰਾਨਾ ਪਰਿਵਾਰ ਆਪਣੇ ਸੁਨੇਹੇ ਨਾਲ ਹਾਜ਼ਰ। ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਅਮਨਜੋਤ ਸਿੰਘ ਸੱਪਲ, ਬਿੱਦਰ ਖੇੜੀ ਤੋਂ ਪਰਮਜੀਤ ਸਿੰਘ ਪੁਰਬਾ ਧੁਰੀ। ਪ੍ਰੋਗਰਾਮ 'ਚ ਅਗਲਾ ਸੁਨੇਹਾ ਤੇਲੰਗਾਨਾ ਭੋਂਗਿਰ ਤੋਂ ਮੁਹੰਮਦ ਬੁਰਾਹੁਦੀਨ, ਫਜ਼ਾਨ ਲੱਲਾ, ਫਰਹਾਨ ਲੱਲਾ, ਸਮਾਇਰਾ ਆਜ਼ਮੀਨ ਗੁੜੀਆ, ਗਗਨਦੀਪ ਥਾਂਦੀ, ਤ੍ਰਿਪਤਾ ਥਾਂਦੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ, ਬੇਬੀ ਭਾਮਿਕਾ ਅਤੇ ਵਾਣੀ ਥਾਂਦੀ। ਇਹ ਪਹੁੰਚੇ ਕਿੱਥੋਂ ਨੇ ਜੀ? ਪਿੰਡ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ, ਪੰਜਾਬ ਤੋਂ। ਪ੍ਰੋਗਰਾਮ 'ਚ ਅਗਲਾ ਸੁਨੇਹਾ ਭੇਜਿਆ ਹੈ ਮਾਮੂਲਵਾੜੀ ਮਹਾਰਾਸ਼ਟਰ ਤੋਂ ਸੋਪਾਨ ਤਾਇਡੇ, ਮੋਹਨ ਕਰਾਂਗਲੇ, ਜਿਗਾਮ ਵਿਦਰਭ ਤੋਂ ਵਸੰਤ ਰਾਵ ਭੋਜਨੇ, ਪੀ ਐਸ ਨਹਾਵਕਰ। ਪ੍ਰੋਗਰਾਮ 'ਚ ਅਗਲਾ ਸੁਨੇਹਾ ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਯੰਕ ਸ਼ਰਮਾ ਦਾ ਕਲਾਨੌਰ ਤੋਂ ਸਾਡੇ ਤੱਕ ਕੰਪਿਊਟਰ ਸਕਰੀਨ 'ਤੇ ਪਹੁੰਚ ਗਿਆ। ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਜੀ ਐਸ ਰਾਮਗੜੀਆ, ਫਰੈਂਡਸ ਕਲੋਨੀ ਕਰਨਾਲ ਤੋਂ ਅਤੇ ਗੁਰਵਿੰਦਰ ਸਿੰਘ ਪਾਂਧਾ ਵੀ ਇਹਨਾਂ ਦੇ ਨਾਲ ਨੇ। ਅਗਲਾ ਸੁਨੇਹਾ ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ, ਲਾਡੀ ਸ਼ਾਲਨੀ, ਟਿਵਾਂਸ਼ੀ, ਵਾਣੀ ਖੇੜਾ, ਆਰ ਬੀ ਖੇੜਾ, ਜੀਵਨ ਸਿੰਘ ਬੂਕ, ਫਾਜ਼ਿਲਕਾ, ਪੰਜਾਬ ਤੋਂ ਇਹਨਾਂ ਨੇ ਆਪਣਾ ਭੇਜਿਆ ਹੈ। ਔਰ ਸਭ ਤੋਂ ਪਹਿਲੇ ਭੂਸ਼ਣ ਖੇੜਾ ਜੀ ਨੇ ਆਪਣਾ ਨਾਮ ਲਿਖਿਆ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਗਿਆ ਵੜਿੰਗ ਖੇੜਾ ਪੰਜਾਬ ਤੋਂ, ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਦਾ। ਪਹਾੜਗੰਜ ਮੁਲਤਾਨੀ ਢਾਂਡੇ ਤੋਂ ਅਨਿਲ ਮੋਹਨ, ਊਸ਼ਾ ਟਿੱਲੂ ਅਤੇ ਮਧੂ ਨਾਇਕ, ਭਰਤ ਭੂਸ਼ਣ, ਅੰਜੂ ਸ਼੍ਰੀਵਾਸਤਵਾ ਔਰ ਦਿਵੇਂਦੂ ਭੂਸ਼ਣ, ਸੰਸਕ੍ਰਿਤੀ ਅਤੇ ਪਾਰੂਸ਼, ਵਾਈਲਡ ਫੀਲਡ ਬੈਂਗਲੁਰੂ ਤੋਂ, ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਮਯੰਕ ਔਰ ਇਹਨਾਂ ਦਾ ਸਾਰਾ ਪਰਿਵਾਰ, ਪਿੰਡ ਘੁਣਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਘੁਣਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁਣਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਾਰਾ ਹੀ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ, ਕੁਲਵੰਤ ਗਿੱਲ ਮਲੋਟ ਤੋਂ। ਲਓ ਜੀ, ਅਲੱਗ ਅਲੱਗ ਜਗ੍ਹਾ ਤੋਂ ਜਿੰਨੇ ਵੀ ਸਾਥੀ ਸੰਬੰਧੀ ਨੇ ਸਾਰਿਆਂ ਦੇ ਨਾਮ ਇਹਨਾਂ ਨੇ ਲਿਖ ਕੇ ਭੇਜੇ ਹੈ। ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵਨ ਖੇੜਾ, ਨੇੜੇ ਮੰਡੀ ਡੱਬਵਾਲੀ ਤੋਂ, ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵਿਆ ਸੁੱਚਾ ਸਿੰਘ ਪਾਠਕ ਅਤੇ ਵਿਨੋਦਪੁਰੀ, ਅਨਾਰਕਲੀ ਬਾਜ਼ਾਰ, ਜਗਰਾਓਂ ਤੋਂ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਤੁਸੀਂ ਆਪਣੀ ਫਰਮਾਇਸ਼ 'ਚ ਸਾਨੂੰ ਭੇਜਿਆ ਜੀ ਆਸਾ ਸਿੰਘ ਮਸਤਾਨਾ ਦੀ ਆਵਾਜ਼ 'ਚ ਜੁਗਨੀ ਸੁਣਨੀ ਹੈ। ਲਓ ਫਿਰ ਜੁਗਨੀ ਸੁਣਾ ਦਿੰਦੇ ਹਾਂ। ਤੁਹਾਡੇ ਰੇਡੀਓ ਸੈੱਟ 'ਤੇ ਪਹੁੰਚ ਰਹੀ ਹੈ ਜੀ ਆਸਾ ਸਿੰਘ ਮਸਤਾਨਾ ਦੀ ਜੁਗਨੀ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਔਰ ਆਪਣੀ ਫਰਮਾਇਸ਼ਾਂ ਪੂਰੀਆਂ ਕਰਵਾ ਰਹੇ ਹੋ। ਅਗਲਾ ਸੁਨੇਹਾ ਸਾਡੇ ਕੋਲ ਕੰਪਿਊਟਰ ਸਕਰੀਨ 'ਤੇ ਜੋ ਮੈਨੂੰ ਦਿਖ ਰਿਹਾ, ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਤਨੇਜਾ, ਮੋਹਿਤ ਮੱਕੜ ਅਤੇ ਮੁਖੀ ਰਾਮ ਜੀ ਅਤੇ ਨਾਲ ਪੂਜਾ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਨਿਤਾਸ਼ਾ, ਕੈਰਵੀ ਤਨੇਜਾ, ਇਹਨਾਂ ਨੇ ਵੀ ਹਾਜ਼ਰੀ ਲਗਵਾ ਲਈ ਹੈ ਜੀ। ਪ੍ਰੋਗਰਾਮ ਦਾ ਅਗਲਾ ਸੁਨੇਹਾ ਲਿਵਾਈ ਛੱਤੀਸਗੜ੍ਹ ਤੋਂ ਗੁਲਾਬਦਾਸ ਮਾਨਕਪੁਰੀ ਅਤੇ ਰਾਜਾ ਦਾਸ ਮਾਨਕਪੁਰੀ, ਔਰ ਬਿਹਾਰੀ ਕਲੋਨੀ ਸ਼ਾਦਰਾ ਦਿੱਲੀ ਤੋਂ ਵੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ, ਡੱਬੂ ਸਮਰਾਟ, ਇੱਕ ਨਾਮ ਹੋਰ ਨਵਾਂ ਦਿਖ ਰਿਹਾ, ਔਰ ਚੰਡੀਗੜ੍ਹ ਵਾਲੇ ਤਾਂ ਨਾਲ ਹੀ ਆਉਂਦੇ ਨੇ, ਰਾਹੁਲ ਖੁਰਾਨਾ, ਰਚਿਤਾ, ਕੇਸ਼ੂ, ਰਿਧਾਨ ਖੁਰਾਨਾ। ਪ੍ਰੋਗਰਾਮ 'ਚ ਅਗਲਾ ਸੁਨੇਹਾ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਸੋਨੂ ਪੱਪੀ ਅਤੇ ਤਮੰਨਾ ਭਾਟੀਆ, ਸਟੇਸ਼ਨ ਰੋਡ, ਜਮਸ਼ੇਦਪੁਰ ਤੋਂ, ਔਰ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਫੁੱਲਾਂ ਦੀ ਖੁਸ਼ਬੂ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਪਹੁੰਚਣ ਵਾਲੇ ਸਾਡੇ ਸਰੋਤੇ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਗਲਾ ਸੁਨੇਹਾ ਸਤਨਾਮ ਸਿੰਘ ਗਿੱਲ, ਪਿੰਡ ਪੱਖੀ ਖੁਰਦ, ਡਿਸਟ੍ਰਿਕਟ ਫਰੀਦਕੋਟ ਤੋਂ, ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਲਾੜੋ ਕੋਇਲ ਮਲਹੋਤਰਾ, ਪਾਪਾ ਜੀ

ਧਮਕ ਜਲੰਧਰ ਪੈਂਦੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ। ਤੁਸੀਂ ਵੀ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਨੋਟ ਕਰ ਲਓ 9465536077 9465536077। 10 ਵਜੇ ਤੋਂ ਲੈ ਕੇ 10:30 ਵਜੇ ਤੱਕ ਤੁਸੀਂ ਸਾਡੇ ਤੱਕ ਸੁਨੇਹੇ ਭੇਜ ਸਕਦੇ ਹੋ ਔਰ ਉਹੀ ਜਿਹੜੇ ਸੁਨੇਹੇ ਨੇ ਅਸੀਂ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਜਿਹੜੇ ਤੁਸੀਂ ਸਵੇਰੇ 10 ਤੋਂ 10:30 ਵਜੇ ਤੱਕ ਭੇਜਦੇ ਹੋ। ਸੋ ਜਿਨ੍ਹਾਂ ਨੇ ਹੁਣ ਭੇਜੇ ਨੇ ਉਹਨਾਂ ਦੇ ਨਾਮ ਨਹੀਂ ਸ਼ਾਮਿਲ ਹੁੰਦੇ, ਸੋ ਤੁਸੀਂ ਕੋਸ਼ਿਸ਼ ਕਰਿਆ ਕਰੋ ਸਮੇਂ ਨਾਲ ਜਿਹੜੇ ਸੁਨੇਹੇ ਨੇ ਸਾਡੇ ਤੱਕ ਪਹੁੰਚ ਜਾਣ ਤਾਂ ਜੋ ਤੁਸੀਂ ਵੀ ਸਾਡੇ ਪਰਿਵਾਰ ਦਾ ਹਿੱਸਾ ਬਣ ਸਕੋ। ਪ੍ਰੋਗਰਾਮ 'ਚ ਅਗਲਾ ਸੁਨੇਹਾ ਕੋਟਵਾ ਨਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ ਦੁਬੀਹਾ ਨਿਵਾਦਾ, ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਅਤੇ ਪ੍ਰਾਂਜਲ ਰਾਏ। ਔਰ ਅਗਲਾ ਸੁਨੇਹਾ ਸਾਡੇ ਤੱਕ ਜਾਦਲਾ ਟਾਊਨ SBS ਨਗਰ ਤੋਂ ਭੇਜਿਆ ਹੈ ਵਿਨੋਦ ਸੰਧੂ, ਕਮਲ ਸੰਧੂ, ਰਿਤੇਸ਼, ਆਕਾਂਸ਼ਾ, ਭਰਤ ਭੂਸ਼ਣ ਸੰਧੂ ਨੇ। ਔਰ ਸੈਕਟਰ VA ਚੰਡੀਗੜ੍ਹ ਤੋਂ ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਅਮਰਜੀਤ, ਨੀਲਮ।

ਰਾਹੁਲ, ਰਿਸ਼ਿਕਾ ਅਤੇ ਲਾਡੋ ਰਿਸ਼ੀ ਸਾਰੇ ਇਕੱਠੇ ਹੋ ਕੇ ਸਾਡੇ ਤੱਕ ਪਹੁੰਚ ਜਾਂਦੇ ਨੇ ਜੀ। ਏਕੇ ਦੇ ਵਿੱਚ ਕਿੰਨੀ ਬਰਕਤ ਹੈ, ਔਰ ਇੱਕ ਤੋਂ ਇੱਕ ਹਮੇਸ਼ਾ 11 ਹੁੰਦੇ ਨੇ, ਮਜ਼ਾ ਆਉਂਦਾ ਨਾ। ਸੋ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ। ਵੈਸੇ ਤਾਂ ਤੁਹਾਡੇ ਅਲੱਗ ਅਲੱਗ ਸੁਨੇਹੇ ਆਉਣ, ਸਾਨੂੰ ਉਹ ਵੀ ਵਧੀਆ, ਕਿਉਂਕਿ ਅਸੀਂ ਤਾਂ ਨਾਮ ਸ਼ਾਮਿਲ ਕਰਨੇ ਨੇ ਔਰ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨੀਆਂ ਨੇ। ਔਰ ਅਗਲਾ ਜਿਹੜਾ ਸੁਨੇਹਾ ਹੈ ਸਾਡੇ ਤੱਕ ਪਹੁੰਚਾਇਆ, ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ ਨੇ ਦੱਤਰੇਂਗੀ ਤੋਂ। ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼, ਸਾਰਾ ਹੀ ਕਾਠਪਾਲ ਪਰਿਵਾਰ, ਪਿੰਡ ਬਨਵਾਲਾ, ਹਨਮੰਤਾ, ਫਾਜ਼ਿਲਕਾ ਤੋਂ। ਔਰ ਅਗਲੇ ਸੁਨੇਹੇ ਦੇ ਨਾਲ ਬਾਗਪਤ, ਉੱਤਰ ਪ੍ਰਦੇਸ਼ ਤੋਂ, ਸੰਜੇ ਢਿੰਗੀਆ, ਨਮਨ ਅਪਾਰ ਢਿੰਗੀਆ, ਔਰ ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਮਰਜੀਤ, ਸਰਬਜੀਤ, ਰਾਣੀ, ਸੋਨੂ, ਰਜਨੀ। ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਮਿਗਲਾਨੀ, ਵਿਵਾਨ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਗਲਾ ਸੁਨੇਹਾ ਬਕਸਰ ਬਿਹਾਰ ਤੋਂ

ਜਿਹੜਾ ਸੁਨੇਹਾ ਹੈ ਸਾਡੇ ਤੱਕ ਪਹੁੰਚਾਇਆ। ਭਾਗਵਤ ਵਰਮਾ, ਸ਼ਾਂਤੀ ਦੇਵੀ ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ ਨੇ ਦਤਰੇਂਗੀ ਤੋਂ। ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼, ਸਾਰਾ ਹੀ ਕਾਠਪਾਲ ਪਰਿਵਾਰ ਪਿੰਡ ਬਨਵਾਲਾ ਹਨਮੰਤਾ ਫਾਜ਼ਿਲਕਾ ਤੋਂ। ਔਰ ਅਗਲੇ ਸੁਨੇਹੇ ਦੇ ਨਾਲ ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢਿੰਗੀਆ, ਨਮਨ ਅਪਾਰ ਢਿੰਗੀਆ। ਔਰ ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਮਰਜੀਤ, ਸਰਬਜੀਤ, ਰਾਣੀ, ਸੋਨੂ, ਰਜਨੀ। ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਮਿਗਲਾਨੀ, ਵਿਵਾਨ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਗਲਾ ਸੁਨੇਹਾ ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ, ਫਾਤਿਮਾ ਖਾਤੂਨ, ਸੁਮਿਤ, ਰਮੇਸ਼ ਸਾਹੂ। ਡੁਮਰਾਵ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਔਰ ਦਾਨਿਸ਼ ਅੰਸਾਰੀ। ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਆਰਿਆ, ਪਰਮਾਨੰਦ ਆਰਿਆ। ਸਾਰਿਮਪੁਰ ਬਕਸਰ ਤੋਂ ਰਾਜ, ਐਸ ਡੀ ਅੰਸਾਰੀ, ਆਸਮਾ ਖਾਤੂਨ, ਇਕਬਾਲ ਮਸਤਾਨ। ਪਿੰਡ ਕਾਤਰੋ ਤੋਂ ਅਮਰੀਕ ਸਿੰਘ ਔਲਖ, ਜਸਵਿੰਦਰ, ਸੁਖਨਪ੍ਰੀਤ, ਜਸ਼ਨ, ਬਿੰਦਰ ਖੇੜੀ। ਔਰ ਅਗਲਾ ਸੁਨੇਹਾ ਮੋਹਾਲੀ ਤੋਂ ਅਮਰਦੀਪ ਸਿੰਘ ਸੈਣੀ, ਲਾਭ ਕੌਰ, ਜੀਵਨਜੋਤ ਕੌਰ ਸੈਣੀ, ਸੈਵੀ ਸੈਣੀ ਅਤੇ ਨਿਦਿਸ਼ ਸੈਣੀ ਕੈਨੇਡਾ ਤੋਂ। ਅਗਲੇ ਫਰਮਾਇਸ਼ ਸਾਡੇ ਤੱਕ ਭੇਜਣ ਵਾਲੇ ਸਰੋਤੇ ਨੇ ਪਿੰਡ ਸ਼ੇਰਗੜ੍ਹ ਤੋਂ ਗਿਆਨ ਸਿੰਘ ਮਲੋਟ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਸਿੰਘ ਮਾਨ, ਸੈਕਟਰੀ ਰਾਜਾ ਰਣਜੀਤ ਸਿੰਘ ਮਾਨ, ਗੁਰਸਿਮਰਨ ਵੀਰ ਕੌਰ, ਪਰਮੀਤ ਕੌਰ, ਹੁਸਨਪ੍ਰੀਤ ਕੌਰ ਮਾਨ, ਜਸਵੀਰ ਕੌਰ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰੇ ਹੀ ਪਰਿਵਾਰ ਦਾ। ਔਰ ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ, ਸਦਾਨੰਦ ਕੁਮਾਰ, ਗੌਰਵ ਮੰਦੂਰਕਰ, ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਹੈ। ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ, ਇਹਨਾਂ ਦਾ ਸੁਨੇਹਾ ਸਾਡੇ ਤੱਕ ਪਹੁੰਚ ਗਿਆ ਹੈ ਜੀ। ਔਰ ਅਗਲਾ ਸੁਨੇਹਾ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਕਿਰਨ ਠਾਕੁਰ, ਆਸ਼ਾ ਗੁਗਲਾਨੀ, ਮੀਨਾਕਸ਼ੀ ਤਿਵਾੜੀ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪ੍ਰੋਗਰਾਮ 'ਚ ਅਗਲਾ ਗੀਤ ਕਰਮਜੀਤ ਅਨਮੋਲ ਦੀ ਆਵਾਜ਼ 'ਚ ਲਓ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਜਸਬੀਰ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਇਹਨਾਂ ਨੇ ਸਾਨੂੰ ਮੈਸੇਜ ਭੇਜਿਆ ਹੈ। ਸੰਧੂ ਪੋਤਰੀਆਂ ਔਰ ਵਰਨੀਤ ਔਰ ਪਵਨੀਤ ਕੌਰ ਸਾਰਾ ਹੀ ਸੰਧੂ ਪਰਿਵਾਰ ਸਾਡੇ ਤੱਕ ਹਾਜ਼ਰ ਹੈ ਜੀ ਆਪਣੇ ਸੁਨੇਹਿਆਂ ਦੇ ਨਾਲ। ਔਰ ਅਗਲਾ ਸੁਨੇਹਾ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਨੰਦ ਕਿਸ਼ੋਰ ਘਟੇ, ਸੰਗੀਤਾ ਸਾਕਸ਼ੀ, ਅੰਜਲੀ, ਬਾਲਾ ਸਾਹਿਬ ਕਰਵਾ, ਜੈ ਸ਼੍ਰੀ ਮਹੇਤਰੇ, ਰਾਮ ਨਿਵਾਸ ਅਗਰਵਾਲ, ਧਨੰਜੇ ਟਬੂਲ, ਪੀ ਬੀ ਕੁਲਥੇ। ਇਹਨਾਂ ਨੇ ਸੁਨੇਹਾ ਭੇਜਿਆ ਜੀ ਬੀੜ ਸ਼ਹਿਰ ਮਹਾਰਾਸ਼ਟਰ ਤੋਂ। ਗੋਬਿੰਦਪੁਰ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ। ਬਠਿੰਡਾ ਰੋਡ ਮੰਡੀ ਡਾਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨਿਆ। ਗਾਮ ਝਗੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵੀਰੇਨ, ਮਨਕੀਰਤ ਅਤੇ ਮਨਰਾਜ, ਇਹਨਾਂ ਨੇ ਵੀ ਮੈਸੇਜ ਭੇਜਿਆ। ਬਲਾਕੀ ਪੱਤੀ ਪਿੰਡ ਮੋੜ ਖੁਰਦ, ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ, ਰਣਜੀਤ ਕੌਰ, ਜਿੰਮੀ ਫੌਜੀ, ਤਪੂਰਾ ਮੱਲ, ਸੋਨੂ, ਪਿੰਕੀ, ਵਿੱਕੀ, ਕੀਰਤ ਔਰ ਜੱਗਰ ਭੋਰਾ, ਇਹਨਾਂ ਨੇ ਵੀ ਆਪਣਾ ਮੈਸੇਜ ਸਾਨੂੰ ਭੇਜ ਦਿੱਤਾ ਜੀ। ਬਲਵਿੰਦਰ ਸਰਾਂ, ਗੁਣਤਾਸ਼, ਰਸਨਦੀਪ, ਮਨਵਿੰਦਰ ਸਰਾਂ, ਪਿੰਡ ਮੋਰਜੜ ਸਿੱਖਾਂ ਹਨੂਮਾਨਗੜ੍ਹ ਤੋਂ ਇਹਨਾਂ ਨੇ ਵੀ ਆਪਣਾ ਮੈਸੇਜ ਭੇਜਿਆ ਹੈ। ਅਗਲਾ ਸੰਦੇਸ਼ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੀ ਰਾਹੀ, ਮੇਹਰਾ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ। ਪਿੰਡ ਚੰਦਮਾਰੀ ਤੋਂ ਸਾਡੇ ਤੱਕ ਮੈਸੇਜ ਆਇਆ ਹੈ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਅਤੇ ਦਿਵਿਆ ਦਾ। ਪ੍ਰੋਗਰਾਮ 'ਚ ਅਗਲਾ ਸੁਨੇਹਾ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐੱਸ ਨਹਾਵਕਰ, ਨਿਰਮਲਾ ਵਿਸ਼ਾਲ, ਮਲਕਾਪੁਰ ਮਹਾਰਾਸ਼ਟਰ ਤੋਂ ਨਾਰਾਇਣ ਇੰਗਲੇ, ਸੋਪਾਨ, ਆਸ਼ੀਸ਼ ਮੋਹਿਰਕਰ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪ੍ਰੋਗਰਾਮ ਦਾ ਆਖਰੀ ਗੀਤ ਆਵਾਜ਼ ਡੋਲੀ ਗੁਲੇਰੀਆ ਦੀ।

0: ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦਿਨ ਦੇ 12 ਵੱਜ ਰਹੇ ਨੇ। ਲੋ ਹੁਣ ਸੁਣਦੇ ਹਾਂ ਹਿੰਦੀ ਵਿੱਚ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕ ਲਤਾ।

0: नमस्कार।
1: वास्ते विड़े प्रोग्राम सुन रहे तमाम प्यारे श्रोतियां दा मीनू वालों स्वागत ते आज
0: जी मेरे वालों प्रभजोत वालों भी स्वागत है जी। होर सुनाओ मीनू की हाल चाल है?
1: मैं बहुत वधिया प्रभजोत जी, तुसी दसो की हाल चाल ने, ठीक ठाक हो?
0: बिल्कुल जी, मैनू लगदा तुसी मुंह ते कपड़ा बन के आए हो।
1: कपड़ा बिल्कुल बनना पैंदा है क्योंकि देखो तुसी आस पास पॉल्यूशन बहुत ज्यादा हो गया है और धुप नालों तां असीं अपना बचाव करदे करदे हां, सब तो ज्यादा पॉल्यूशन दे नाल बचाव करना पैंदा है।
0: बिल्कुल जी, अज एक खास दिन है, अंतरराष्ट्रीय हवा दिवस भी है ना?
1: बिल्कुल, अंतरराष्ट्रीय साफ हवा दिवस असीं मना रहे हैं जिसका मुख मकसद ਇਹ ਸੁਨੇਹਾ ਦੇਣਾ ਹੈ ਕਿ ਸਾਫ ਸਫਾਈ ਘਰ ਲਈ ਸਰੀਰ ਲਈ ਵੀ ਜ਼ਰੂਰੀ ਨਹੀਂ ਹੈ ਬਲਕਿ ਇਹਨਾਂ ਸਾਹਾਂ ਲਈ ਵੀ ਜ਼ਰੂਰੀ ਹੈ। ਸਾਫ ਹਵਾ ਸਾਡੀ ਸਿਹਤ ਵਾਤਾਵਰਣ ਤੇ ਆਉਣ ਵਾਲੀ ਪੀੜ੍ਹੀਆਂ ਲਈ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ, ਸਾਫ ਹਵਾ ਤਾਂ ਹੀ ਰਹਿ ਸਕਦੀ ਹੈ ਮੀਨੂ ਜੇ ਅਸੀਂ ਬਹੁਤ ਸਾਰੇ ਰੁੱਖ ਲਗਾਵਾਂਗੇ। ਦੇਖੋ ਜੀ, ਅਸੀਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰਾ ਕਿਹਾ ਕਿ ਬਰਸਾਤਾਂ ਦੇ ਮੌਸਮ ਚੱਲ ਰਹੇ ਨੇ, ਇਸ ਕਰਕੇ ਹੁਣ ਤੁਸੀਂ ਰੁੱਖ ਜਿਹੜੇ ਨੇ ਉਹ ਲਗਾ ਸਕਦੇ ਹੋ। ਔਰ ਆਉਣ ਵਾਲੀ ਪੀੜ੍ਹੀ ਦੀ ਗੱਲ ਤੁਸੀਂ ਕੀਤੀ, ਆਉਣ ਵਾਲੀ ਪੀੜ੍ਹੀ ਤਾਂ ਹੀ ਸੁਖਾਲੀ ਰਹੇਗੀ, ਉਹ ਸਾਫ ਸੁਥਰੀ ਹਵਾ ਦੇ ਵਿੱਚ ਰਹਿ ਸਕੇਗੀ ਜੇ ਅਸੀਂ ਰੁੱਖ ਨਹੀਂ ਵੱਢਾਂਗੇ ਤੇ ਰੁੱਖ ਲਗਾਵਾਂਗੇ, ਹੈ ਨਾ?
1: ਬਿਲਕੁਲ ਬਿਲਕੁਲ, ਰੁੱਖ ਦੇਖੋ ਦੇਖਣ ਨੂੰ ਵੀ ਸੋਹਣੇ ਲੱਗਦੇ ਨੇ, ਸੋ ਆਪਣੀ ਅੱਖਾਂ ਦਾ ਧਿਆਨ ਰੱਖਣਾ ਵੀ ਬਣਦਾ ਹੈ। ਹੁਣ ਤੁਸੀਂ ਅੱਜ ਕਈ ਦਿਨਾਂ ਤੋਂ ਅਸੀਂ ਵੈਸੇ ਰੇਡੀਓ ਦੇ ਉੱਤੇ ਸੁਨੇਹਾ ਦੇ ਰਹੇ ਹਾਂ ਕਿ ਅਸੀਂ ਅੰਤਰਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਜਿਹੜਾ ਹੈ ਮਨਾ ਰਹੇ ਹਾਂ। ਅੱਖਾਂ ਦਾਨ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਨੇ ਕਿਉਂਕਿ ਜੋ ਅੱਖਾਂ ਨੇ ਉਹ ਕੁਦਰਤੀ ਨਜ਼ਾਰੇ ਤਾਂ ਸਾਨੂੰ ਦਿਖਾਉਂਦੀਆਂ ਨੇ ਪਰ ਜੀਵਨ ਦਾ ਸਹੀ ਮਹੱਤਵ ਵੀ ਦੱਸਦੀਆਂ ਨੇ।
0: ਬਿਲਕੁਲ ਜੀ, ਦੇਖੋ ਇਹਨਾਂ ਅੱਖਾਂ ਦੇ ਨਾਲ ਅਸੀਂ ਆਪ ਤਾਂ ਸੋਹਣੇ ਸੋਹਣੇ ਦ੍ਰਿਸ਼ ਦੇਖ ਲਏ, ਹੈ ਨਾ? ਔਰ ਸਾਡੇ ਜਾਣ ਤੋਂ ਬਾਅਦ ਅਸੀਂ ਉਮੀਦ ਕਰਾਂਗੇ ਕਿ ਜੇ ਅਸੀਂ ਅੱਖਾਂ ਦਾਨ ਕਰਦੇ ਹਾਂ ਤੇ ਉਹ ਇਨਸਾਨ ਜਿਹਨੇ ਇਹ ਦ੍ਰਿਸ਼ ਨਹੀਂ ਦੇਖੇ, ਇਹ ਸੰਸਾਰ ਨਹੀਂ ਦੇਖਿਆ, ਉਹ ਇਹ ਸੰਸਾਰ ਜਿਹੜਾ ਉਹ ਦੇਖ ਸਕੇ। ਔਰ ਦੇਖੋ ਇਹ ਜਿਹੜੀ ਪ੍ਰਕਿਰਿਆ ਹੈ ਅਸੀਂ ਅੱਜ ਤੋਂ ਹੀ ਸ਼ੁਰੂ ਕਰ ਦਈਏ ਤਾਂ ਹੀ ਹੋ ਸਕਦੀ ਹੈ ਕਿਉਂਕਿ ਇਹ ਬੜਾ ਸੌਖਾ ਜੀ ਪ੍ਰਕਿਰਿਆ ਹੈ। ਅਸੀਂ ਬਹੁਤ ਵਾਰੀ ਦੱਸ ਚੁੱਕੇ ਹਾਂ ਕਿ ਫਾਰਮ ਭਰਨੇ ਹੁੰਦੇ ਨੇ, ਤੁਸੀਂ ਕਿਸੇ ਵੀ ਆਈ ਡੋਨੇਸ਼ਨ ਬੈਂਕ 'ਚ ਜਾ ਕੇ ਤੁਸੀਂ ਫਾਰਮ ਜਿਹੜੇ ਨੇ ਉਹ ਭਰ ਸਕਦੇ ਹੋ ਕਿਸੇ ਹਸਪਤਾਲ 'ਚ, ਸਿਵਲ ਹਸਪਤਾਲ 'ਚ ਜਾ ਕੇ। ਸੋ ਜੀ, ਆਪਣੇ ਅੱਖਾਂ ਦਾਨ ਜਿਹੜੀਆਂ ਨੇ ਉਹ ਜ਼ਰੂਰ ਕਰਨੀਆਂ ਚਾਹੀਦੀਆਂ ਨੇ।
1: ਬਿਲਕੁਲ ਸਹੀ ਗੱਲ ਕਹੀ ਤੁਸੀਂ, ਅਤੇ ਦੇਖੋ ਜੀ ਅੱਖਾਂ ਦਾਨ ਕਰਨੀਆਂ ਤਾਂ ਹੀ ਬਣਦੀਆਂ ਨੇ ਜੇ ਤੁਸੀਂ ਤੰਦਰੁਸਤ ਹੋ
0: ਜੀ।
1: ਸੋ ਤੰਦਰੁਸਤੀ ਵਾਸਤੇ ਆਪਣੇ ਪੋਸ਼ਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਕੀ ਖਾ ਰਹੇ ਹੋ, ਕੀ ਆਪਣੇ ਖਾਣੇ ਦੇ ਵਿੱਚ ਸ਼ਾਮਿਲ ਕਰ ਰਹੇ ਹੋ, ਇਹ ਬਹੁਤ ਜ਼ਰੂਰੀ ਹੈ। ਸੋ ਤੁਸੀਂ ਸਮਝ ਗਏ ਹੋਵੋਗੇ ਕਿ
0: ਬਿਲਕੁਲ ਜੀ ਬਿਲਕੁਲ, ਪੰਦਰਵਾੜਾ ਵੀ ਚੱਲ ਰਿਹਾ, ਪੋਸ਼ਣ ਦਾ ਪੂਰਾ ਹਫ਼ਤਾ ਚੱਲ ਰਿਹਾ ਹੈ ਨਾ? ਅਤੇ ਸੋ ਜੀ ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਜਾਣੇ ਆਪਣੀ ਸਿਹਤ ਦਾ ਖਿਆਲ ਰੱਖਣ, ਅੱਖਾਂ ਦਾ ਵੀ ਖਿਆਲ ਰੱਖਣ। ਸੋ ਜੀ ਇਹ ਤਾਂ ਸਾਰੇ ਸਿਲਸਿਲੇ ਚੱਲਦੇ ਹੀ ਰਹਿਣੇ ਨੇ, ਹੈ ਨਾ? ਅਤੇ ਗੱਲ ਇਹ ਹੈ ਕਿ ਅਸੀਂ ਸੋਮਵਾਰ ਦਾ ਦਿਨ ਬਹੁਤ ਸਾਰੇ ਸਿਲਸਿਲੇ ਹੁੰਦੇ ਨੇ ਸਾਡੇ ਕੋਲ ਅਤੇ ਮਹਿਮਾਨ ਬਰੂਹਾਂ 'ਤੇ ਵੀ ਹੁੰਦਾ।
1: ਬਿਲਕੁਲ, ਮਹਿਮਾਨ ਬਰੂਹਾਂ 'ਤੇ ਅੱਜ ਸਿਲਸਿਲੇ ਤਹਿਤ ਅਸੀਂ ਆਰਤੀ ਸ਼ਰਮਾ ਅਤੇ ਰਮਨ ਸ਼ਰਮਾ ਹੋਰਾਂ ਦੀ ਗੱਲਬਾਤ ਸੁਣਾਂਗੇ ਕਿ ਕਿਵੇਂ ਆਪਣੀ ਜ਼ਿੰਦਗੀ ਨੂੰ ਬੜੇ ਖੂਬਸੂਰਤੀ ਦੇ ਨਾਲ ਨਿਭਾ ਰਹੇ ਨੇ ਅਤੇ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਸੁਖਜੀਤ।
0: ਬਿਲਕੁਲ ਜੀ, ਸੁਖਜੀਤ ਕੌਰ ਗੱਲਬਾਤ ਕਰ ਰਹੇ ਨੇ ਔਰ ਦੇਖੋ ਜਿੰਨੇ ਵੀ ਜੋੜੇ ਆਉਂਦੇ ਨੇ ਉਹ ਆਪਣੇ ਬਹੁਤ ਸਾਰੇ ਤਜਰਬੇ ਜਿਹੜੇ ਨੇ ਸਾਡੇ ਨਾਲ ਸਾਂਝੇ ਕਰਕੇ ਜਾਂਦੇ ਨੇ ਔਰ ਬੜੀ ਹੀ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਉਹ ਦੱਸਦੇ ਨੇ ਕਿ ਸਾਡਾ ਜੀਵਨ ਜਿਹੜਾ ਬਹੁਤ ਸਫਲ ਹੈ, ਸਾਡਾ ਵਿਆਹਤਾ ਜੀਵਨ ਸਫਲ ਹੈ। ਸੋ ਜੀ ਅਸੀਂ ਵੀ ਉਹਨਾਂ ਤੋਂ ਸੇਧ ਲੈ ਕੇ ਕੁਝ ਗੱਲਾਂ ਸਿੱਖ ਕੇ ਅੱਗੇ ਵਧੀਏ ਤੇ ਸੁਣੀਏ ਫਿਰ ਇਹ ਮਹਿਮਾਨ ਬਰੂਹਾਂ ਤੇ।
1: ਬਿਲਕੁਲ ਜੀ,
2: ਮਹਿਮਾਨ ਬਰੂਹਾਂ ਤੇ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਵੀ ਅੱਜ ਦੇ ਇਸ ਪ੍ਰੋਗਰਾਮ ਚ ਜਿਸ ਜੋੜੀ ਨੂੰ ਅਸੀਂ ਦਾਵਤ ਦਿੱਤੀ ਹੈ ਨਾ, ਜਿਨ੍ਹਾਂ ਦੀ ਜ਼ਿੰਦਗੀ ਤੇ ਅਸੀਂ ਇੱਕ ਹਲਕੀ ਜਿਹੀ ਝਾਤ ਮਾਰਨੀ ਹੈ, ਉਹਨੇ ਰਮਨ ਸ਼ਰਮਾ ਤੇ ਆਰਤੀ ਸ਼ਰਮਾ। ਰਮਨ ਸ਼ਰਮਾ ਜੀ ਇੱਕ ਪ੍ਰਾਈਵੇਟ ਬੈਂਕ ਵਿੱਚ ਲੱਗੇ ਹੋਏ ਨੇ ਔਰ ਆਰਤੀ ਸ਼ਰਮਾ ਦਾ ਆਪਣਾ ਇੱਕ ਕੋਚਿੰਗ ਸੈਂਟਰ ਹੈ। ਆਓ ਦੇਖਦੇ ਹਾਂ ਦੋਨਾਂ ਦੀ ਜ਼ਿੰਦਗੀ ਕਿਵੇਂ ਬਤੀਤ ਹੋ ਰਹੀ ਹੈ। ਰਮਨ ਜੀ, ਸ਼ਾਦੀ ਨੂੰ ਕਿੰਨੇ ਸਾਲ ਹੋ ਚੁੱਕੇ ਨੇ?
3: ਮੈਮ, ਸ਼ਾਦੀ ਨੂੰ ਤਕਰੀਬਨ 6 ਸਾਲ ਹੋ ਲੱਗੇ ਨੇ।
2: 6 ਸਾਲ ਹੋਣ ਲੱਗੇ ਆ ਔਰ ਚਿਹਰੇ ਤੇ ਮਾਸ਼ਾਅੱਲਾ ਰੌਣਕ ਹਾਲੇ ਵੀ ਉਨੀ ਹੋਈ ਹੈ ਜਿੰਨੀ ਕਿਤੇ ਪਹਿਲੇ ਸਾਲ ਹੋਣੀ ਹੈ। ਔਰ ਆਰਤੀ ਜੀ, ਸ਼ਾਦੀ ਆਪਣੀ ਮਰਜ਼ੀ ਨਾਲ ਕੀਤੀ ਸੀ ਕਿ ਘਰਦਿਆਂ ਦੀ ਪਸੰਦ ਨਾਲ?
4: ਮੈਮ, ਘਰਦਿਆਂ ਦੀ ਪਸੰਦ ਨਾ ਹੋਈ, ਉਸ ਤੋਂ ਬਾਅਦ ਆਪਣੀ ਮਰਜ਼ੀ ਸੀ ਕਿ ਹਾਂ ਅੱਛਾ ਲੜਕਾ ਆ ਤੇ ਇੰਨਾ ਹੀ ਕਰਨੀ ਆ।
2: ਅੱਛਾ ਜੀ, ਤੇ ਤੁਹਾਡੀ ਸਕੂਲਿੰਗ ਕਿੱਥੋਂ ਦੀ ਹੈ, ਤੁਹਾਡਾ ਬਚਪਨ ਕਿੱਥੇ ਬੀਤਿਆ?
4: ਮੈਂ ਨਕੋਦਰ ਦੀ ਮੇਰੀ ਪੈਦਾਇਸ਼ ਆ, ਉੱਥੇ ਦੀ ਹੀ ਮੇਰੀ ਸਕੂਲਿੰਗ ਹੈ। ਮੈਂ ਉੱਥੇ 10th ਤੱਕ ਸਕੂਲ ਵਿੱਚ ਪੜ੍ਹੀ ਹਾਂ, ਦੈਨ ਮੈਨੇ ਜੋ ਪਲੱਸ 1 'ਚ ਲੈ ਕੇ ਗ੍ਰੈਜੂਏਸ਼ਨ ਕੀ ਹੈ ਉਹ ਕੀਤੀ ਮੈਂ DAV ਕਾਲਜ।

0: ਵਿੱਚ ਨਕੋਦਰ
1: ਨਕੋਦਰ ਚ ਤੇਰਾ ਮਾਂ ਜੀ ਤੁਸੀਂ ਜਲੰਧਰ ਤੋਂ
2: ਹਾਂਜੀ
1: ਜਲੰਧਰ ਦੀ ਪੜ੍ਹਾਈ ਹੈ
2: ਹਾਂਜੀ
1: ਕੀ ਗੱਲ ਕਿਸੇ ਨੇ ਕੁੜੀ ਦੀ ਦੱਸ ਪਾਈ ਸੀ ਕਿ ਚੋਰੀ ਛੁਪੇ ਆਪ ਹੀ ਉਸਨੂੰ ਕਿਸੇ ਵਿਆਹ ਚ ਪਸੰਦ ਕੀਤਾ ਸੀ
2: ਇਹ ਦੱਸ ਹੀ ਪਾਈ ਸੀ
1: ਦੱਸ ਪਾਈ ਸੀ
2: ਹਾਂਜੀ ਹਾਂਜੀ
1: ਤੇ ਤੁਸੀਂ ਆਪਣੀ ਭਾਵੀ ਪਤਨੀ ਦੀ ਕੋਈ ਤਸਵੀਰ ਆਪਣੇ ਮਨ ਚ ਬਣਾ ਕੇ ਰੱਖੀ ਸੀ ਕਿ ਮੈਨੂੰ ਏਦਾਂ ਦੀ ਪਤਨੀ ਚਾਹੀਦੀ ਹੈ
2: ਹਾਂਜੀ ਤਸਵੀਰ ਇਹ ਸੀਗੀ ਬਸ ਜੋ ਮੇਰੇ ਵਾਸਤੇ ਹੀ ਹੋਵੇ ਪਰਸਨ
1: ਅੱਛਾ
2: ਲਾਈਫ ਦੇ ਵਿੱਚ ਹਾਂਜੀ
1: ਅੱਛਾ
2: ਹਾਂਜੀ
1: ਵੱਡਿਆਂ ਦਾ ਆਦਰ ਕਰਨ ਵਾਲੀ ਹੋਵੇ
2: ਹਾਂਜੀ
1: ਖਾਣਾ ਖੁਣਾ ਆਉਂਦਾ ਹੋਵੇ ਬਣਾਉਣਾ
2: ਹਾਂਜੀ ਹਾਂਜੀ
1: ਅੱਛਾ ਤੇ ਆਰਤੀ ਜੀ ਤੁਸੀਂ ਵੀ ਰਮਨ ਜੀ ਬਾਰੇ ਕੋਈ ਤਸਵੀਰ ਆਪਣੇ ਪਹਿਲੇ ਬਣਾ ਕੇ ਰੱਖੀ ਸੀ ਕਿਉਂਕਿ ਜਦੋਂ ਕੁੜੀਆਂ ਕਾਲਜ 'ਚ ਪੜ੍ਹਦੀਆਂ ਨੇ ਸਹੇਲੀਆਂ ਗੱਲਾਂ ਕਰਦੀਆਂ ਨੇ ਕਿ ਮੈਨੂੰ ਤਾਂ ਇੱਦਾਂ ਦਾ ਮੁੰਡਾ ਚਾਹੀਦਾ
0: ਮੈਡਮ ਪੜ੍ਹਦੇ ਹੋਏ ਤਾਂ ਨਹੀਂ ਸੋਚਿਆ ਜਦੋਂ ਘਰਦਿਆਂ ਦੇ ਦਿਮਾਗ ਘਰਦਿਆਂ ਨੇ ਇਹ ਸੋਚਿਆ ਕਿ ਹਾਂ ਵਿਆਹ ਕਰਨਾ ਆ ਹਾਂ ਵਿਆਹ ਹੋਣਾ ਚਾਹੀਦਾ ਆ ਅਤੇ ਉਸ ਟਾਈਮ 'ਤੇ ਮਨ 'ਚ ਆਇਆ ਕਿ ਹਾਂ ਜਿੱਦਾਂ ਦੇ ਮੇਰੇ ਪਿਤਾ ਜੀ ਆ ਹਾਂ ਇਹਨਾਂ ਨੂੰ ਦੇਖਦੀ ਹਾਂ ਉੱਦਾਂ ਦਾ ਹੀ ਮੇਰਾ ਅਗਾਂਹ ਆਉਣ ਵਾਲਾ ਜੀਵਨ ਸਾਥੀ ਹੋਵੇ ਜਿੰਨਾ ਮੇਰੀ ਵਧੀਆ ਵਧੀਆ ਜ਼ਿੰਦਗੀ ਬਤੀਤ ਕੀਤੀ ਜਾਵੇ ਮੈਂ ਬਤੀਤ ਕਰਾਂ ਉਹਨਾਂ ਫਿਰ ਜਦੋਂ ਮਿਲੇ ਦੇਖਿਆ ਹਾਂ ਸਭ ਕੁਛ ਅੱਛਾ ਲੱਗਾ ਬਸ
1: ਜੀ ਕੋਈ ਸ਼ਾਦੀ ਤੋਂ ਪਹਿਲਾਂ ਮੀਟਿੰਗ ਵੀ ਹੋਈ ਚੋਰੀ ਛੁਪੇ
0: ਨਹੀਂ
1: ਘਰਦਿਆਂ ਦੀ ਮਰਜ਼ੀ ਨਾਲ
0: ਵਿਆਹ ਨੂੰ ਬਸ 15 ਦਿਨਾਂ 'ਚ ਵਿਆਹ ਹੋ ਗਿਆ ਜੀ ਰੋਕ ਰਕਾਈਏ ਤੋਂ ਬਾਅਦ
1: ਅੱਛਾ ਘਰਦੇ ਕਹਿੰਦੇ ਨਾ ਬਈ ਅਸੀਂ ਬਹੁਤਾ ਲੰਮਾ ਸਮਾਂ ਤਾਂ ਪਾਉਣਾ ਹੀ ਨਹੀਂ ਰਮਨ ਜੀ ਅਸੀਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਪਤੀ ਨੂੰ ਖੁਸ਼ ਕਰਨ ਦਾ ਰਸਤਾ ਮੂੰਹ ਥਾਣੀ ਹੋ ਕੇ ਪੇਟ ਵਿੱਚ ਜਾਂਦਾ ਯਾਨੀ ਕਿ ਪਤਨੀ ਜੇ ਸਵਾਦਲਾ ਸਵਾਦਲਾ ਖਾਣਾ ਬਣਾਵੇ ਤਾਂ ਪਤੀ ਮਹਾਰਾਜ ਬੜੇ ਖੁਸ਼ ਰਹਿੰਦੇ ਨੇ ਅੱਜ ਅਸੀਂ ਕੰਮ ਇਹ ਉਲਟਾ ਕਰ ਰਹੇ ਹਾਂ ਤੁਹਾਨੂੰ ਕੀ ਬਣਾਉਣਾ ਆਉਂਦਾ ਪਤਨੀ ਨੂੰ ਖੁਸ਼ ਕਰਨ ਲਈ
2: ਜੋ ਇਹ ਤੁਹਾਨੂੰ ਪਸੰਦ ਹੈ ਮੈਂ ਹਰ ਇੱਕ ਚੀਜ਼ ਬਣਾ ਲੈਂਦਾ
1: ਹਰ ਇੱਕ ਚੀਜ਼ ਬਣਾ ਲੈਣਾ
2: ਹਾਂਜੀ
1: ਕੀ ਕੋਈ ਕੋਰਸ ਵਗੈਰਾ ਕੀਤਾ ਸੀ
2: ਨਹੀਂ ਨਹੀਂ ਵੈਸੇ ਕੁਕਿੰਗ ਦਾ ਸ਼ੁਰੂ ਤੋਂ ਹੀ ਸ਼ੌਂਕ ਆ ਮੈਨੂੰ
1: ਅੱਛਾ
2: ਟੀਵੀ ਦੇਖ ਕੇ ਸਿੱਖਦਾ ਰਿਹਾ ਮੈਂ ਨਾਲ ਨਾਲ
1: ਇਹ ਸਾਡੀ ਆਪਸੀ ਗੱਲ ਹੈ ਕਿਤੇ ਇਹਨਾਂ ਨੇ ਤੁਹਾਨੂੰ ਤਾਂ ਹੀ ਤਾਂ ਨਹੀਂ ਸੀ ਪਸੰਦ ਕੀਤਾ ਮੁੰਡੇ ਨੂੰ ਸਾਰਾ ਕੁਝ ਬਣਾਉਣਾ ਹੁੰਦਾ
2: ਹੋ ਸਕਦਾ ਜੀ
1: ਜੀ
2: ਹਾਂਜੀ
1: ਤੇ ਆਰਤੀ ਜੀ ਤੁਸੀਂ ਕੀ ਬਣਾ ਲੈਂਦੇ ਹੋ
0: ਮੈਡਮ ਮੈਂ ਸਾਰਾ ਕੁਝ ਬਣਾ ਲੈਂਦੀ ਹਾਂ ਜਿੱਦਾਂ ਕਿ ਚਾਈਨੀਜ਼ ਵੀ ਬਣਾ ਸਕਦੀ ਹਾਂ ਘਰ ਵਿੱਚ ਜਿਹੜਾ ਇੰਡੀਅਨ ਫੂਡ ਹੈ ਉਹ ਵੀ ਬਣਾ ਸਕਦੀ ਹਾਂ ਬਾਕੀ ਜੇ ਕਿਸੇ ਦੀ ਕੋਈ ਐਨੀਥਿੰਗ ਕੋਈ ਵੀ ਖਾਣ ਦੀ ਇੱਛਾ ਹੋਵੇ ਕਿਸੇ ਤਰ੍ਹਾਂ ਦੀ ਉਹ ਵੀ ਚੀਜ਼ ਮੈਂ ਬਣਾ ਕੇ ਦੇ ਸਕਦੀ ਹਾਂ
1: ਇਸ ਵੇਲੇ ਆਰਤੀ ਜੀ ਸਾਂਝੇ ਪਰਿਵਾਰ 'ਚ ਰਹਿ ਰਹੇ ਨੇ ਕਿ ਇਕਹਿਰੇ ਪਰਿਵਾਰ ਵਿੱਚ
0: ਅਸੀਂ ਇਕੱਠੇ ਰਹਿ ਰਹੇ ਹਾਂ ਸਾਰੀ ਪੂਰੀ ਫੈਮਿਲੀ ਉਹਦੇ ਵਿੱਚ ਮੇਰੇ ਮਦਰ ਇਨ ਲਾਅ ਆ ਮੇਰੇ ਬ੍ਰਦਰ ਇਨ ਲਾਅ ਆ ਸਾਡੇ ਨਾਲ ਹਸਬੈਂਡ ਆ ਮੇਰੇ ਔਰ ਮੈਂ ਹਾਂ
1: ਜੀ
0: ਹਾਂਜੀ ਫਾਦਰ ਇਨ ਲਾਅ ਇੰਗਲੈਂਡ ਆ
1: ਅੱਛਾ ਜੀ
0: ਹਾਂਜੀ ਹਾਂਜੀ
1: ਜੀ ਕਿਆ ਬਾਤ ਹੈ ਰਮਨ ਜੀ ਕਹਿੰਦੇ ਨੇ ਕਿ ਏਕੇ ਵਿੱਚ ਬਰਕਤ ਹੁੰਦੀ ਹੈ
2: ਹਾਂਜੀ
1: ਸਾਂਝੇ ਪਰਿਵਾਰ ਦੇ ਵਿੱਚ ਜੋ ਮਜ਼ਾ ਉਹ ਕਹਿਰੇ ਪਰਿਵਾਰ ਵਿੱਚ ਨਹੀਂ
2: ਹਾਂਜੀ
1: ਸਾਂਝੇ ਪਰਿਵਾਰ 'ਚ ਜ਼ਿੰਮੇਵਾਰੀਆਂ ਵੰਡੀਆਂ ਜਾਂਦੀਆਂ ਨੇ ਤੁਹਾਡਾ ਕੀ ਖਿਆਲ ਹੈ
2: ਜ਼ਿੰਮੇਦਾਰੀ ਤਾਂ ਚਲੋ ਇਨਸਾਨ ਖੁਦ ਹੀ ਨਿਭਾਉਂਦਾ ਬਾਕੀ ਹਰ ਇੱਕ ਪਰਸਨ ਦੀ ਡਿਊਟੀ ਹੁੰਦੀ ਹੈ ਫੈਮਿਲੀ ਵਿੱਚ ਕੋਈ ਘੱਟ ਨਿਭਾਉਂਦਾ ਕੋਈ ਵੱਧ ਨਿਭਾਉਂਦਾ
1: ਜੀ
2: ਪਰ ਘਰ ਤਾਂ ਆਪਣਾ ਹੀ ਹੈ ਆਪ ਹੀ ਚਲਾਉਣਾ
1: ਬੌਂਡਿੰਗ ਹੁੰਦੀ ਹੈ
2: ਹਾਂਜੀ ਬੌਂਡਿੰਗ ਹੁੰਦੀ ਹੈ ਜੀ
1: ਜੀ
2: ਹਾਂਜੀ
1: ਯਾਨੀ ਕਿ ਇੱਕ ਫਿਰ ਵੀ ਜਦੋਂ ਇੱਕ ਨੂੰ ਔਖ ਆਉਂਦੀ ਦੂਜਾ ਝੱਟ ਖੜਾ ਹੋ ਜਾਂਦਾ
2: ਹਾਂਜੀ ਖੜਾ ਹੋ ਜਾਂਦਾ
1: ਜੀ ਆਰਤੀ ਜੀ ਘੁੰਮਣ ਫਿਰਨ ਦੇ ਕਿੰਨੇ ਕੁ ਸ਼ੌਕੀਨ ਹੋ
0: ਬਹੁਤ ਹੈ ਘੁੰਮਣ ਫਿਰਨ ਦੀ ਸ਼ੌਕੀਨ ਤਾਂ ਮੈਂ ਇੱਦਾਂ ਦੀ ਗੱਲ ਨਹੀਂ ਕਿ ਹਾਂ ਲੇਕਿਨ ਟਾਈਮ ਅਤੇ ਵਕਤ ਨੂੰ ਦੇਖਦੇ ਹੋਏ ਮੈਂ ਪਹਿਲ ਦਿੰਦੀ ਹਾਂ ਘੁੰਮਣ ਫਿਰਨ ਨੂੰ ਕਿ ਹਾਂ ਜੇ ਵਕਤ ਮੇਰੇ ਕੋਲ ਵੀ ਆ ਇਹਨਾਂ ਕੋਲ ਵੀ ਆ ਫਿਰ ਹਾਂ ਅਸੀਂ ਉਹ ਚੀਜ਼ ਨੂੰ ਚੱਲ ਸਕਦੇ ਕਿ ਹਾਂ ਘੁੰਮਣਾ ਆ ਜੇਕਰ ਵਕਤ ਜਿਹੜਾ ਮੇਰਾ ਆਪਣਾ ਪ੍ਰੋਫੈਸ਼ਨ ਆ ਜਾਂ ਇਹਨਾਂ ਦਾ ਪ੍ਰੋਫੈਸ਼ਨ ਆ ਜੇ ਅਸੀਂ ਉਹਦੇ ਵਿੱਚੋਂ ਵਕਤ ਕੱਢਣਾ ਚਾਹੀਏ ਅੱਜ ਕੱਲ੍ਹ ਦੇ ਦੌਰ ਵਿੱਚ ਬਿਜ਼ੀ ਲਾਈਫ ਇੰਨੀ ਕਾ ਕਿ ਟਾਈਮ ਨਿਕਲਦੇ ਹੀ ਨਹੀਂ ਹੈਗੇ ਕਿਉਂਕਿ ਕੋਚਿੰਗ ਕਰਨਾ ਮਤਲਬ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ 'ਤੇ ਚੱਕ ਲੈਣੀ ਉਹਨਾਂ ਨੂੰ ਇੱਕ ਮਾਂ ਬਣ ਕੇ ਇੱਕ ਟੀਚਰ ਬਣ ਕੇ ਉਹਨਾਂ ਨੂੰ ਪੂਰੀ ਗਾਈਡੈਂਸ ਦੇਣੀ ਉਹਦੇ ਵਿੱਚ ਟਾਈਮ ਤਾਂ ਨਹੀਂ ਨਿਕਲਦਾ ਲੇਕਿਨ ਫਿਰ ਵੀ ਥੋੜ੍ਹਾ ਬਹੁਤਾ ਕੱਢ ਲਈਦਾ ਆ
1: ਜੀ ਘੁੰਮਣ ਫਿਰਨ ਦੇ ਸ਼ੌਕੀਨ ਹੈਗੇ ਹੋ ਤੇ ਆਪਣੇ ਮਨੋਰੰਜਨ ਵਾਸਤੇ ਸਮਾਂ
0: ਕੱਢ ਹੀ ਲੈਂਦੇ
1: ਰਮਨ ਜੀ
2: ਹਾਂਜੀ
1: ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਨਾ ਮਤਲਬ ਸਾਰਾ ਸਮਾਂ ਬੈਂਕ ਦਾ ਹੁੰਦਾ
2: ਹਾਂਜੀ
1: ਜਦੋਂ ਤੁਹਾਨੂੰ ਵਿਹਲ ਮਿਲੀ ਉਦੋਂ ਹੀ ਵਿਹਲ ਮਿਲੀ ਹੈ
2: ਹਾਂਜੀ
1: ਸਵੇਰ ਤੋਂ ਲੈ ਕੇ ਸ਼ਾਮ ਤੱਕ ਤਕਰੀਬਨ ਤੁਸੀਂ ਰੁੱਝੇ ਰਹਿੰਦੇ ਹੋ
2: ਹਾਂਜੀ
1: ਘਰ ਨੂੰ ਸਮਾਂ ਕਿਸ ਤਰੀਕੇ ਦੇ ਪਾਉਂਦੇ ਹੋ ਕਦੀ ਉਹਨਾਂ ਨੂੰ ਸ਼ਿਕਵਾ ਕਦੀ ਸ਼ਿਕਾਇਤ
2: ਨਹੀਂ ਨਹੀਂ ਸ਼ਿਕਵਾ ਸ਼ਿਕਾਇਤ ਤਾਂ ਕੋਈ ਵੀ ਨਹੀਂ ਬਟ ਆਫੀਸ਼ੀਅਲ ਲਾਈਫ ਨੂੰ ਤੇ ਪਰਸਨਲ ਲਾਈਫ ਨੂੰ ਮੈਨੇਜ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਤੇ ਉਹ ਮੈਨੂੰ ਚੰਗੀ ਤਰ੍ਹਾਂ ਆਉਂਦਾ
1: ਵਾਹ ਯਾਨੀ ਕਿ ਦੋਨਾਂ ਨੇ ਡਿਫਰੈਂਸ਼ੀਏਟ ਕੀਤਾ ਹੋਇਆ
2: ਹਾਂਜੀ ਹਾਂਜੀ
1: ਵੱਖਰੇਵਾਂ ਰੱਖਿਆ ਹੋਇਆ
2: ਹਾਂਜੀ ਹਾਂਜੀ
1: ਇਹ ਤਾਂ ਜਿੱਦਾਂ ਤੁਸੀਂ ਕਹਿੰਦੇ ਮੈਨੂੰ ਚੰਗੀ ਤਰ੍ਹਾਂ ਪਤਾ ਕੀ ਗੱਲ ਜੇ ਕਦੀ ਸ਼ਿਕਾਇਤ ਕਰਦੇ ਘੂਰ ਦਿੰਦੇ ਉਹਨਾਂ ਨੂੰ
2: ਨਹੀਂ ਨਹੀਂ ਇੱਦਾਂ ਕੋਈ ਗੱਲ ਨਹੀਂ
1: ਇਹ ਰਹਿਣ ਦੇ ਤੁਸੀਂ ਹੁਣ ਇਹ ਦੱਬ ਕੇ ਗੱਲ ਕਹੀ ਪਹਿਲੀ ਗੱਲ ਜਦੋਂ ਤੁਸੀਂ ਜ਼ੋਰ ਪਾ ਕੇ ਕਹੀ ਸੀ ਆਰਤੀ ਜੀ ਦੋਨਾਂ ਵਿੱਚੋਂ ਗੁੱਸਾ ਜ਼ਿਆਦਾ ਕਿਹਨੂੰ ਆਉਂਦਾ ਕਿ ਆਉਂਦਾ ਹੀ ਨਹੀਂ ਕਿ ਬਹੁਤ ਜ਼ਿਆਦਾ ਆਉਂਦਾ
0: ਵੈਸੇ ਗੁੱਸਾ ਤਾਂ ਨਹੀਂ ਕਰਦੇ ਅਸੀਂ ਦੋਨੇ
1: ਅੱਛਾ
0: ਇੱਦਾਂ ਦੀ ਗੱਲ ਨਹੀਂ ਕਿ ਗੁੱਸਾ ਹਾਂ ਇੱਕ ਦੂਜੇ ਨੂੰ ਸਮਝਾ ਲਈਦਾ ਵਾ ਚਾਹੇ ਅੱਖ ਦੇ ਇਸ਼ਾਰੇ ਨਾ ਚਾਹੇ ਥੋੜਾ ਬੋਲ ਕੇ
1: ਓਹੋ ਜੀ ਰਮਨ ਜੀ ਤੁਸੀਂ ਕੀ ਕਹਿੰਦੇ ਹੋ
2: ਹਾਂਜੀ ਇੱਦਾਂ ਹੀ ਆ ਜੀ
1: ਰਹਿਣ ਦਿਓ ਅਸੀਂ ਨਹੀਂ ਮੰਨਦੇ ਜਿੱਦਾਂ ਤੁਸੀਂ ਜਵਾਬ ਦਿੱਤਾ ਨਾ ਇਹਦਾ ਪੱਕਾ ਮਤਲਬ ਇਹ ਹੈ ਕਿ ਤੁਹਾਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਇੱਦਾਂ ਹੀ ਆ ਜੀ
2: ਹਾਂਜੀ ਹਾਂਜੀ
1: ਤੇ ਜਦੋਂ ਗੁੱਸਾ ਆਉਂਦਾ ਹੈ ਤੇ ਫਿਰ ਠੰਡਾ ਕਿੱਦਾਂ ਹੁੰਦਾ ਇਹ ਵੀ ਦੱਸ ਦਿਓ ਹੁਣ
2: ਠੰਡਾ
1: ਹੱਸ ਕੇ ਅੱਛਾ ਹੱਸਦੇ ਇਹ ਨੇ
2: ਮੈਂ
1: ਅੱਛਾ ਆਪੇ ਗੁੱਸਾ ਕੀਤਾ ਆਪੇ ਹੀ ਹੱਸ ਪਏ
2: ਹਾਂਜੀ हाँ जी।

0: ਕਿਸ ਗੱਲੋਂ ਰੋਸਾ ਹੁੰਦਾ?
1: ਛੋਟੀ ਛੋਟੀ ਗੱਲਾਂ ਤੋਂ।
0: ਅੱਛਾ, ਤੇ ਫਿਰ ਮੰਨਦੇ ਕਿੱਦਾਂ ਉਹ?
1: ਬਸ ਪਿਆਰ ਨੂੰ ਜਦੋਂ ਬੁਲਾਉਂਦੇ ਨੇ ਮੰਨ ਵੀ ਜਾਂਦਾ।
0: ਮੰਨ ਵੀ ਜਾਂਦੇ ਹੋ ਆਰਤੀ ਜੀ, ਤੁਸੀਂ ਵੀ ਰੁੱਸਦੇ ਹੋ ਕਦੀ?
2: ਹਾਂਜੀ, ਰੋਸੀ ਪੈਂਦੀ ਹਾਂ ਕਿਤੇ ਕਿਤੇ।
0: ਅੱਛਾ, ਤੇ ਫਿਰ ਇਹ ਕਿੱਦਾਂ ਮਨਾਉਂਦੇ ਨੇ ਕਿ ਤੁਮ ਰੂਠੀ ਰਹੋ ਮੈਂ ਮਨਾਤਾ ਰਹੂੰ, ਮਜ਼ਾ ਜੀਨੇ ਕਾ ਔਰ ਵੀ ਆਤਾ ਹੈ?
2: ਵੈਸੇ ਤਾਂ ਮੈਨੂੰ ਮੌਕਾ ਨਹੀਂ ਦਿੰਦੇ ਰੁੱਸਣ ਦਾ, ਇਹ ਸੱਚ ਆ। ਜੇਕਰ ਕਿਤੇ ਬਾਈ ਦਿਵੇ ਹੋ ਵੀ ਜਾਵੇ ਰੁੱਸਣ ਦਾ ਟਾਈਮ, ਤਾਂ ਕਹਿ ਲਓ ਏਦਾਂ ਦਾ ਆ ਕਿ ਮੈਂ ਇੱਧਰੋਂ ਰੁੱਸੀ ਹਾਂ, ਉੱਧਰੋਂ ਉਹਨਾਂ ਨੇ ਵੈਸੇ ਹੀ ਮਨਾ ਲਿਆ।
0: ਅੱਛਾ, ਨਿਕਲ ਗਿਆ
2: ਬਸ।
0: ਆਰਤੀ ਜੀ, ਤੁਸੀਂ ਕੋਚਿੰਗ ਸੈਂਟਰ ਚਲਾਉਂਦੇ ਹੋ?
2: ਹਾਂਜੀ।
0: ਸ਼ਾਦੀ ਤੋਂ ਪਹਿਲਾਂ ਵੀ ਸੋਚਿਆ ਸੀ ਕਿ ਬੱਚਿਆਂ ਨੂੰ ਪੜ੍ਹਾਉਣਾ ਹੈ ਕੋਚਿੰਗ?
2: ਮੈਂ ਸ਼ੁਰੂ ਤੋਂ ਆਪਣੇ ਘਰ ਤੋਂ ਹੀ ਪੜ੍ਹਾਉਂਦੀ ਆਈ ਬੱਚਿਆਂ ਨੂੰ। ਉੱਥੇ ਵੀ ਮੈਂ ਮਤਲਬ ਗ੍ਰੈਜੂਏਸ਼ਨ ਕਰਦੇ ਕਰਦੇ ਬੱਚੇ ਪੜ੍ਹਾਉਣੇ ਸ਼ੁਰੂ ਕਰ ਦਿੱਤੇ ਸੀ। ਪਹਿਲਾਂ ਛੋਟੇ ਬੱਚਿਆਂ ਤੋਂ ਸ਼ੁਰੂ ਕੀਤਾ, ਹੌਲੀ ਹੌਲੀ ਜਦੋਂ ਮਾਸਟਰ ਸ਼ੁਰੂ ਹੋ ਗਈ, ਫਿਰ ਗ੍ਰੈਜੂਏਸ਼ਨ ਵਾਲੇ ਵੀ ਆਉਣ ਲੱਗ ਗਏ, ਅੱਧੀ ਫਿਰ ਵਿਆਹ ਹੋ ਗਿਆ।
0: ਬਾਅਦ ਕਿਸ ਵਿਸ਼ੇ 'ਚ ਕੀਤੀ ਹੋਈ?
2: ਮੈਂ MSc ਕੰਪਿਊਟਰ ਸਾਇੰਸ ਕੀਤੀ ਹੋਈ।
0: ਕੀ ਬਾਤ ਹੈ! ਹਾਂਜੀ, ਔਰ ਕਿੰਨਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਤੁਸੀਂ ਕੋਚਿੰਗ ਦਿੰਦੇ ਹੋ?
2: ਮੈਂ ਹੁਣ ਗ੍ਰੈਜੂਏਸ਼ਨ ਤੱਕ ਪੜ੍ਹਾਉਂਦੀ ਹਾਂ, ਔਰ MSc ਦੇ ਸਟੂਡੈਂਟਸ ਵੀ ਮੈਂ ਡੀਲ ਕੀਤੇ IT ਦੇ, ਅਤੇ ਉਹਨਾਂ ਦਾ ਬੈਚ ਮੈਂ ਫਿਨਿਸ਼ ਕਰ ਚੁੱਕੀ ਹਾਂ ਇਸ ਟਾਈਮ MSc ਵਾਲਾ।
0: ਕਿੰਨੇ ਕੁ ਬੱਚੇ ਆਉਂਦੇ ਨੇ ਤੁਹਾਡੇ ਕੋਲ?
2: ਮੈਮ ਹੈਗੇ ਆ 35-40 ਬੱਚੇ।
0: 35-40 ਬੱਚੇ ਆਉਂਦੇ? ਹਾਂਜੀ। ਜਦੋਂ 35-40 ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਆਪਾਂ ਘਰ ਵੀ ਦੇਖਦੇ ਹਾਂ, ਥੋੜ੍ਹੀ ਥਕਾਵਟ ਤਾਂ ਹੋ ਜਾਂਦੀ ਹੈ।
2: ਮੈਮ ਹੁੰਦੀ ਆ, ਲੇਕਿਨ ਉਹਨੂੰ ਮੇਨਟੇਨੈਂਸ ਦੇਣ ਲਈ ਮਦਰ ਇਨ ਲਾਅ ਹੈਗੇ ਮੇਰੇ, ਉਹ ਮੇਰੇ ਨਾਲ ਪੂਰੀ ਕੋਆਪਰੇਟ ਕਰਦੇ ਆ, ਮੈਨੂੰ ਮੇਰੇ ਬੱਚੇ ਨੂੰ ਸੰਭਾਲਣਾ, ਮੇਰੇ ਨਾਲ ਦੇਖਣਾ। ਚਲੋ ਪਤਾ ਉਹ ਬੜਾ ਆ ਰਹੀ ਆ, ਮੈਂ ਉਹਨੂੰ ਚਾਹ ਪਾਣੀ ਦੇ ਆਵਾਂ ਕਿ ਹਾਂ ਬੱਚਿਆਂ ਨਾਲ ਬਹੁਤ ਜ਼ਿਆਦਾ ਟਾਈਮ ਦੇਣਾ ਉਹਦੇ ਲਈ ਵੀ ਔਖਾ ਆ ਵਿੱਚੋਂ ਆਉਣਾ, ਅਤੇ ਮਤਲਬ ਉਹ ਪੂਰਾ ਕੋਆਪਰੇਸ਼ਨ ਕਰਦੇ ਆ ਮੇਰੇ ਨਾਲ।
0: ਜਿੱਦਾਂ ਇਹਨਾਂ ਨੇ, ਰਮਨ ਜੀ ਨੇ ਕਿਹਾ ਕਿ ਸਾਰਾ ਕੁਝ ਹੀ ਬਣਾ ਲੈਂਦੇ ਨੇ, ਕਦੀ ਹੋਇਆ ਇੱਦਾਂ ਕਿ ਤੁਸੀਂ ਬੱਚਿਆਂ ਨੂੰ ਪੜ੍ਹਾ ਰਹੇ ਹੋ ਤੁਹਾਡਾ ਡਿਨਰ ਤਿਆਰ ਪਿਆ?
2: ਹਾਂਜੀ, ਇੱਦਾਂ ਦੀ ਕੋਈ ਟੈਨਸ਼ਨ ਨਹੀਂ ਕਦੀ ਵੀ ਹੋਈ ਮੈਨੂੰ ਕਿ ਹਾਂ ਮੈਂ ਜਾ ਕੇ ਨੀਚੇ ਕੁਛ ਕਰਨਾ ਆ, ਮੈਂ ਪੜ੍ਹਾ ਰਹੀ ਹਾਂ। ਮੈਨੂੰ ਪਤਾ ਨੀਚੇ ਜਿਹੜਾ ਵੀ ਹੈ, ਚਾਹੇ ਰਮਨ ਹੈ ਚਾਹੇ
0: ਮਦਰ-ਇਨ-ਲਾਅ ਹੈ,
2: ਸਭ ਨੇ ਕਰਕੇ ਰੱਖਿਆ ਹੁੰਦਾ ਮੇਰੇ ਜਾਣ ਤੋਂ ਪਹਿਲਾਂ।
0: ਰਮਨ, ਤੁਸੀਂ ਸਾਰਾ ਕੁਝ ਬਣਾ ਲੈਂਦੇ ਹੋ?
1: ਹਾਂਜੀ।
0: ਠੀਕ ਹੈ ਨਾ ਜੀ, ਇਹ ਵੀ ਖੁਸ਼ ਰਹਿੰਦੇ ਨੇ?
1: ਹਾਂਜੀ।
0: ਤੁਹਾਡੇ ਚਿਹਰੇ ਤੇ ਮੁਸਕਰਾਹਟ ਆ ਰਹੀ ਹੈ।
1: ਹਾਂਜੀ।
0: ਮੰਮੀ ਨੇ ਤਾਂ ਨਹੀਂ ਕਦੀ ਕਿਹਾ ਦੇਖ ਉਹਦੇ ਲਈ ਕਿੱਦਾਂ ਬਣਾ ਬਣਾ ਕੇ ਰੱਖਦਾ?
1: ਨਹੀਂ, ਇੱਦਾਂ ਕਦੇ ਨਹੀਂ ਹੋਇਆ, ਕਿਉਂਕਿ ਮੰਮੀ ਲਈ ਵੀ ਬਣਾਉਂਦਾ ਰਿਹਾ।
0: ਅੱਛਾ।
1: ਜੋ ਉਹਨਾਂ ਨੂੰ ਅੱਛਾ ਲੱਗਦਾ ਸੀ।
0: ਅੱਛਾ।
1: ਹਾਂਜੀ, ਉਹਨਾਂ ਸਗੋਂ ਮੇਰੇ ਹੱਥ ਦੀ ਚੀਜ਼ ਬਣਾਈ ਜ਼ਿਆਦਾ ਪਸੰਦ ਆਉਂਦੀ ਹੈ, ਅਤੇ ਜਦੋਂ ਮੌਕਾ ਮਿਲੇ ਕਹਿੰਦੇ ਵੀ ਹੈ ਕਿ ਅੱਜ ਤੂੰ ਬਣਾ ਕੇ ਖਵਾ।
0: ਅੱਛਾ।
1: ਸਾਰਿਆਂ ਨੂੰ। ਹਾਂਜੀ।
0: ਹਾਏ, ਆਪ ਜੈਸੀ ਮੰਮੀ ਸਭ ਕੋ ਮਿਲੇ, ਆਪ ਜੈਸਾ ਪਤੀ ਸਭ ਕੋ ਮਿਲੇ, ਜੋ ਇਤਨਾ ਅੱਛਾ ਖਾਣਾ ਬਣਾ ਬਣਾ ਕੇ ਖਿਲਾਤਾ ਹੈ। ਰਮਨ ਜੀ ਕਹਿੰਦੇ ਨੇ ਕਿ 9-7 ਦਾ ਤਾਲਮੇਲ।
1: ਹਾਂਜੀ।
0: ਕਹਿੰਦੇ ਨੇ ਕਿ ਮੀਆਂ ਬੀਵੀ ਦੀ ਕੁੰਡਲੀ ਛੱਡੋ, ਇਹਨਾਂ ਦੋਵਾਂ ਦੀ ਕੁੰਡਲੀ ਮਿਲਾਉਣੀ ਚਾਹੀਦੀ ਹੈ। ਕਿ ਆਪਸ 'ਚ ਇੱਕੋ ਘਰ 'ਚ ਰਹਿੰਦੇ ਕਦੇ ਮਨ ਮੁਟਾਵ ਹੋਇਆ ਇਹਨਾਂ ਦੋਨਾਂ ਦਾ?
1: ਨਹੀਂ, ਮਾੜਾ ਮੋਟਾ ਨਾਰਾਜ਼ਗੀ ਤਾਂ ਹਰ ਘਰ 'ਚ ਹੁੰਦੀ ਹੈ,
0: ਮਾਵਾਂ ਧੀਆਂ ਦੀ ਵੀ
1: ਹੁੰਦੀ ਰਹਿੰਦੀ ਹੈ ਉਹ ਤਾਂ। ਤੇ ਜਿੱਥੇ ਪਿਆਰ ਉੱਥੇ ਨਾਰਾਜ਼ਗੀ ਵੀ ਹੁੰਦੀ ਹੈ, ਫਿਰ ਮੰਨ ਵੀ ਜਾਂਦੇ ਸਾਰੇ ਆਪਣੇ ਆਪ ਹੀ।
0: ਅੱਛਾ।
1: ਹਾਂਜੀ।
0: ਯਾਨੀ ਕਿ ਕੋਈ ਗਿਲਾ ਸ਼ਿਕਵਾ ਨਹੀਂ? ਤੁਸੀਂ ਕਦੀ ਏਦਾਂ ਨਹੀਂ ਹੋਇਆ ਕਿ ਦੋਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੋਵੇ?
1: ਕਦੀ ਲੋੜ ਹੀ ਨਹੀਂ ਪਈ,
0: ਦੋਨੋਂ ਆਪੇ ਮੰਨੇ ਹੀ ਹੁੰਦੇ ਨੇ,
1: ਆਪੇ ਹੀ ਮੰਨੇ ਹੁੰਦੇ
0: ਜੀ। ਹਾਂਜੀ। ਸਾਂਝੇ ਪਰਿਵਾਰ ਦੇ ਵਿੱਚ ਇੱਕ ਤਾਂ ਕੰਮ ਵੰਡਿਆ ਜਾਂਦਾ, ਔਰ ਕਹਿੰਦੇ ਨੇ ਕਿ ਜਦੋਂ ਕੋਈ ਰੁੱਸਿਆ ਹੋਵੇ ਨਾ, ਤੇ ਵੱਡਿਆਂ ਦੀ ਸੰਗ ਹੀ ਹੁੰਦੀ ਹੈ ਜਿਹੜੀ ਮਨਾ ਜਾਂਦੀ ਹੈ ਬੰਦੇ।
1: ਸਹੀ ਗੱਲ।
0: ਠੀਕ ਹੈ ਨਾ, ਤੇ ਉਹਨਾਂ ਦੇ ਸਾਹਮਣੇ ਅਸੀਂ ਕੀ ਆਪਣਾ ਦੱਸਾਂਗੇ ਕਿ ਅਸੀਂ ਆਪਸ ਲੜ ਪਏ ਹਾਂ, ਤੇ ਆਪੇ ਬੰਦਾ ਮੰਨ ਜਾਂਦਾ। ਬੜੀ ਵਾਰੀ ਹੋਇਆ ਹੋਵੇਗਾ ਬੱਚਿਆਂ ਦੇ ਪੇਪਰ ਡੇਜ਼ ਨੇ, ਇਗਜ਼ਾਮ ਡੇਜ਼ ਨੇ, ਤੁਸੀਂ ਉਹਨਾਂ ਦੀ ਕਲਾਸਿਸ ਲੈ ਰਹੇ ਹੋ, ਕੋਚਿੰਗ ਸੈਂਟਰ ਚਲਾ ਰਹੇ ਹੋ, ਔਰ ਵਾਧੂ ਟਾਈਮ ਵੀ ਦੇ ਰਹੇ ਹੋ, ਘਰ 'ਚ ਅਚਾਨਕ ਕੋਈ ਫੰਕਸ਼ਨ ਆ ਗਿਆ, ਕਿਸੇ ਰਿਸ਼ਤੇਦਾਰੀ 'ਚ ਜਾਣਾ ਪੈ ਗਿਆ ਜਿਹੜੀ ਤੁਸੀਂ ਇਨਕਾਰ ਕਰ ਹੀ ਨਹੀਂ ਸਕਦੇ, ਜਦੋਂ ਇਹੋ ਜਿਹੀ ਨੌਬਤ ਆਉਂਦੀ ਹੈ ਤਾਂ ਫਿਰ ਕੀ ਹੁੰਦਾ?
2: ਮੈਡਮ, ਜਿੱਦਾਂ ਕਿ ਜੇਕਰ ਮੈਨੂੰ ਇੱਦਾਂ ਲੱਗੇ ਕਿ ਹਾਂ ਮੇਰੇ ਬੱਚੇ ਮੇਰੇ ਸਾਹਮਣੇ ਪਹਿਲਾਂ ਉਹ ਆ, ਫਿਰ ਮੇਰਾ ਫੰਕਸ਼ਨ ਵੀ ਜ਼ਰੂਰੀ ਹੈ ਜਿਹੜਾ ਮੈਂ ਅਟੈਂਡ ਕਰਨਾ, ਮੈਂ ਦੋਨਾਂ ਨੂੰ ਆਪਣੇ ਟਾਈਮ ਦੇ ਨਾਲ ਡਿਵਾਈਡ ਕਰ ਲੈਂਦੀ ਹਾਂ ਕਿ ਹਾਂ ਮੈਂ ਇਹਨਾਂ ਨੂੰ ਵੀ ਦੇਖਣਾ, ਕਿਉਂਕਿ ਇਹ ਮੇਰੇ ਲਈ ਸਭ ਤੋਂ ਪਹਿਲਾਂ ਇਹੀ ਆ ਜਿਹੜੇ ਕਿ ਜਿਨ੍ਹਾਂ ਨੂੰ ਮੈਂ ਪੂਰੀ ਤਰ੍ਹਾਂ ਗਾਈਡੈਂਸ ਕਰਕੇ ਅੱਗੇ ਵਧਾਉਣਾ ਆ। ਠੀਕ ਹੈ। ਫਿਰ ਜੇ ਘਰ ਪਰਿਵਾਰ 'ਚ ਕੋਈ ਫੰਕਸ਼ਨ ਆ ਜਿੱਥੇ ਜਾਣਾ ਮੇਰਾ ਬਹੁਤ ਜ਼ਿਆਦਾ ਜ਼ਰੂਰੀ ਆ, ਮੈਂ ਉਹਨਾਂ ਨੂੰ ਵੀ ਕਹਿ ਦਿੰਦੀ ਹਾਂ ਭਾਈ ਮੈਂ ਇੰਨੀ ਦੇਰ ਤੱਕ ਆ ਸਕਦੀ ਹਾਂ, ਕਿਉਂਕਿ ਜਿਹੜੀ ਮੇਰੀ ਡਿਊਟੀ ਆ ਪਹਿਲਾਂ ਮੈਂ ਉਹਨੂੰ ਪੂਰਾ ਕਰਨਾ ਆ। ਦੋਨੋਂ ਮੇਨਟੇਨ ਕਰ ਲੈਂਦੀ ਹਾਂ ਮੈਂ ਅੱਛੇ ਤਰੀਕੇ ਨਾਲ, ਮੈਨੂੰ ਇੰਨਾ ਪਤਾ।
0: ਰਮਨ ਜੀ, ਤੁਸੀਂ ਪ੍ਰਾਈਵੇਟ ਬੈਂਕ ਦੇ ਵਿੱਚ
1: ਐਜ਼ ਏ ਸੇਲ ਆਫਿਸਰ?
0: ਸੇਲ ਆਫਿਸਰ।
1: ਹਾਂਜੀ।
0: ਜਦੋਂ ਤੁਸੀਂ ਐਜ਼ ਏ ਸੇਲ ਆਫਿਸਰ ਹੋ ਜਾਂਦੇ ਹੋ ਤਾਂ ਫਿਰ ਆਪਣੇ ਬੈਂਕ ਨੂੰ ਜਾਂ ਆਪਣੀ ਕੰਪਨੀ ਨੂੰ ਰਿਜ਼ਲਟ ਵੀ ਦੇਣੇ ਪੈਂਦੇ।
1: ਹਾਂਜੀ।
0: ਉਸ ਰਿਜ਼ਲਟ ਨੂੰ ਦੇਣ ਦੇ ਚੱਕਰ 'ਚ ਕਈ ਵਾਰ ਬਹੁਤ ਦੇਰ ਹੋ ਜਾਂਦੀ ਹੈ ਘਰ ਪਰਤਣ ਨੂੰ।
1: ਹਾਂਜੀ।
0: ਕਈ ਵਾਰੀ ਹੁੰਦਾ ਹੋਵੇਗਾ।
1: ਹਾਂਜੀ ਹਾਂਜੀ।
0: ਤੇ ਕਈ ਵਾਰੀ ਇਹਨਾਂ ਨੂੰ ਤੁਹਾਡੀ ਬਹੁਤ ਜ਼ਿਆਦਾ ਲੋੜ ਹੁੰਦੀ ਹੋਵੇ,
1: ਹਾਂਜੀ,
0: ਘਰ 'ਚ ਬਹੁਤ ਜ਼ਿਆਦਾ ਤੁਹਾਡੀ ਜ਼ਰੂਰਤ ਹੋਵੇ, ਤੁਸੀਂ ਲੇਟ ਹੋ ਜਾਂਦੇ ਹੋ, ਇਹੋ ਜਿਹੇ ਪਲਾਂ ਨੂੰ ਕਿਸ ਤਰੀਕੇ ਤੁਸੀਂ ਤਾਲਮੇਲ ਨਾਲ ਸਮਝੌਤਾ ਕਰਦੇ ਹੋ, ਕਿਸ ਤਰੀਕੇ ਤਾਲਮੇਲ ਬਿਠਾਉਂਦੇ ਹੋ?
1: ਮੈਮ, ਮੇਰੀ ਖੁਸ਼ਕਿਸਮਤੀ ਹੈ ਜਿਹੜੇ ਮੇਰੇ ਮੈਨੇਜਰਸ ਨੇ ਅੱਛੇ ਨੇ, ਮੈਨੂੰ ਸਮਝਦੇ ਨੇ, ਜਿੱਥੇ ਮੈਨੂੰ ਐਮਰਜੈਂਸੀ ਲੋੜ ਪੈਂਦੀ ਹੈ ਮੈਂ ਉਹਨਾਂ ਕੋਲ ਟਾਈਮ ਲੈ ਕੇ ਚੱਲ ਵੀ ਜਾਂਦਾ। ਜਾਂ ਜਿੱਦਾਂ ਅੱਜ ਹੀ ਮੈਂ ਆਇਆ ਆਫਿਸ ਤੋਂ ਹੀ ਆਇਆ, ਟਾਈਮ ਲੈ ਕੇ

0: ਤੇ ਉਹਨਾਂ ਨੇ ਮੈਨੂੰ ਭੇਜਿਆ ਵੀ ਆ
1: ਜੀ।
0: ਹਾਂਜੀ,
1: ਉਹਨਾਂ ਨੇ ਕਿਹਾ ਚੱਲ ਵੀ ਕਾਕਾ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਕੇ ਆ,
0: ਹਾਂਜੀ
1: ਫਿਰ ਸਾਨੂੰ ਅੱਛੀ ਪ੍ਰੋਡਕਟ ਦੇਣੀ ਆ ਤੂੰ ਆ ਕੇ, ਅੱਛਾ ਰਿਜ਼ਲਟ ਦੇਣਾ ਤੂੰ ਸਾਨੂੰ ਆ ਕੇ। ਰਮਨ ਜੀ, ਅੱਜ ਕੱਲ ਨੌਜਵਾਨ ਪੀੜ੍ਹੀ, ਤੁਸੀਂ ਵੀ ਨੌਜਵਾਨ ਹੋ,
0: ਹਾਂਜੀ,
1: ਅੱਜ ਕੱਲ ਦੀ ਨੌਜਵਾਨ ਪੀੜ੍ਹੀ, ਤੁਸੀਂ ਅਖਬਾਰਾਂ ਪੜ੍ਹਦੇ ਹੋ, ਖਬਰਾਂ ਟੀਵੀ ਤੇ ਰੇਡੀਓ ਤੇ ਸਭ ਪਾਸਿਓਂ ਸਾਂਝੀਆਂ ਕਰਦੇ ਰਹਿੰਦੇ ਹੋ, ਆਪਣੀ ਮਰਜ਼ੀ ਨਾਲ ਸ਼ਾਦੀਆਂ ਕਰਦੀ ਹੈ,
0: ਹਾਂਜੀ,
1: ਕਈ ਵਾਰੀ ਤਾਂ ਇੱਥੇ ਤੱਕ ਨੌਬਤ ਆ ਜਾਂਦੀ ਹੈ, ਮਾਂ ਬਾਪ ਨਹੀਂ ਮੰਨਦੇ, ਘਰੋਂ ਭੱਜ ਕੇ ਵੀ ਵਿਆਹ ਕਰਵਾਏ ਜਾਂਦੇ,
0: ਹਾਂਜੀ,
1: ਸਿਰੇ ਨਹੀਂ ਚੜ੍ਹਦੇ,
0: ਸਹੀ ਗੱਲ ਹੈ,
1: ਕੀ ਕਹਿਣਾ ਚਾਹੋ?
0: ਜਦ ਤੱਕ ਮੈਚਿਓਰਟੀ ਲੈਵਲ ਤੁਹਾਡੇ ਵਿੱਚ ਨਹੀਂ ਆ ਜਾਂਦਾ, ਤੁਹਾਨੂੰ ਜ਼ਿੰਮੇਦਾਰੀ ਦਾ ਅਹਿਸਾਸ ਨਹੀਂ ਹੋ ਜਾਂਦਾ ਕਿ ਅਸੀਂ ਆਪਣੇ ਪਰਿਵਾਰ ਨੂੰ ਘਰ ਨੂੰ ਕਿੱਦਾਂ ਚਲਾਉਣਾ, ਤਦ ਤੱਕ ਮੇਰੇ ਹਿਸਾਬ ਨਾਲ ਸ਼ਾਦੀ ਦੇ ਜਿਹੜਾ ਪਵਿੱਤਰ ਇੱਕ ਬੰਧਨ ਹੈਗਾ ਉਹਦੇ ਵਿੱਚ ਸਾਨੂੰ ਨਹੀਂ ਬੰਧਣਾ ਚਾਹੀਦਾ। ਜਦ ਤੱਕ ਸਾਨੂੰ ਆਪਣੀ ਜ਼ਿੰਮੇਦਾਰੀ ਦਾ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਇੱਕ ਕਾਰ ਪਰਿਵਾਰ ਬਣਾ ਰਹੇ ਹਾਂ ਉਹਨੂੰ ਕਿੱਦਾਂ ਚਲਾਉਣਾ, ਤਦ ਤੱਕ ਮੇਰੇ ਹਿਸਾਬ ਨਾਲ ਵਿਆਹ ਬੰਦੇ ਨੂੰ ਕਰਾਉਣਾ ਨਹੀਂ ਚਾਹੀਦਾ।
1: ਬਹੁਤ ਅੱਛੀ ਗੱਲ, ਜਿੰਨੀ ਦੇਰ ਤੱਕ ਉਹਨੂੰ ਲੱਗਦਾ ਨਹੀਂ ਕਿ ਮੈਂ ਆਪਣੇ ਪੈਰਾਂ 'ਤੇ ਖੜਾ, ਜਿੰਨੀ ਦੇਰ ਤੱਕ ਉਹਦੀ ਕੁਆਲੀਫਿਕੇਸ਼ਨ ਨਹੀਂ ਕੰਪਲੀਟ ਹੁੰਦੀ, ਨੋ ਕਾਸਟ ਨੋ ਕਲਰ, ਹੋਰ ਕੁਝ ਨਹੀਂ ਦੇਖਣਾ, ਬਸ ਇਹ ਦੇਖੋ ਕਿ ਮੈਂ ਜ਼ਿੰਮੇਵਾਰੀ ਚੁੱਕ
0: ਸਕਦਾ
1: ਜਾਂ ਚੁੱਕ ਸਕਦੀ ਹਾਂ, ਮੈਂ ਆਪਣੇ ਆਪ ਨੂੰ ਵਿਆਹ ਵਾਸਤੇ ਤਿਆਰ ਕੀਤਾ ਹੋਇਆ। ਆਰਤੀ ਜੀ, ਤੁਹਾਡੇ ਖਿਆਲ ਮੁਤਾਬਕ ਜਿਹੜੇ ਬੱਚੇ ਬੱਚੀਆਂ ਆਪਣੀ ਮਰਜ਼ੀ ਨਾਲ ਸ਼ਾਦੀਆਂ ਕਰ ਲੈਂਦੇ ਨੇ ਅਤੇ ਬਾਅਦ 'ਚੋਂ ਸਿਰੇ ਨਹੀਂ ਚੜ੍ਹਦੀਆਂ, ਕੀ ਕਹਿਣਾ ਚਾਹੋਗੇ?
2: ਜਿੱਦਾਂ ਕਿ ਮੈਂ ਪੜ੍ਹਾਉਂਦੀ ਹਾਂ, ਮੇਰੇ ਕੋਲ ਬਹੁਤ ਸਾਰੇ ਬੱਚੇ ਆਉਂਦੇ ਆ, ਹਰ ਤਰੀਕੇ ਦੇ ਆਉਂਦੇ ਆ, ਹਰ ਗੱਲਬਾਤ ਕਰਦੀ ਹਾਂ, ਹਾਂ ਮੈਂ ਆਪਣੇ ਨਾਲ ਚੱਲਦੇ ਹੋਏ ਨਾਲ ਵੀ ਦੇਖਿਆ। ਮੈਂ ਇਹ ਸੋਚਦੀ ਹਾਂ ਕਿ ਬੱਚਿਆਂ ਨੂੰ ਸਹੀ ਮਾਇਨੇ 'ਚ ਵਿਆਹ ਦਾ ਮਤਲਬ ਨਹੀਂ ਪਤਾ, ਉਹਨਾਂ ਨੂੰ ਇੱਕ ਫੇਸ ਆਫ ਅਟਰੈਕਸ਼ਨ ਕਹਿ ਲਓ, ਉਹਨਾਂ ਨੂੰ ਬਸ ਇਹੀ ਚੀਜ਼ਾਂ ਪਤਾ ਆ ਕਿ ਹਾਂ ਕਿ ਅੱਛਾ ਆ, ਸੋਹਣਾ ਆ, ਠੀਕ ਆ, ਉਹਨਾਂ ਹੀ ਮੈਂ ਜ਼ਿੰਦਗੀ, ਉਹ ਇਹ ਨਹੀਂ ਸੋਚਦੇ ਕਿ ਅੱਗੇ ਆਉਣ ਵਾਲੇ ਭਵਿੱਖ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਗੁਜ਼ਾਰਨਾ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਹਾਂ ਅੱਗੇ ਵਾਲੇ ਤਜਰਬੇ ਅਸੀਂ ਆਪਣੇ ਮਾਂ ਪਿਓ ਨੂੰ ਦੇਖ ਰਹੇ ਹਾਂ, ਉਹਨਾਂ ਨੂੰ ਦੇਖ ਕੇ ਹੀ ਲੈ ਲਈਏ, ਉਹ ਜਿਹੜੇ ਡਿਸੀਜ਼ਨ ਲੈ ਰਹੇ ਆ ਉਹ ਇਹ ਸੋਚ ਕੇ ਲੈ ਰਹੇ ਆ ਸੋਹਣਾ ਆ, ਅੱਛਾ ਆ। ਜਾਂ ਅੱਜ ਕੱਲ੍ਹ ਜਿਹੜੀ ਚੱਲ ਰਹੀ ਆ ਬੱਚਿਆਂ ਵਿੱਚ ਸਭ ਤੋਂ ਜ਼ਿਆਦਾ, ਇਹ ਆ ਉਹਦਾ ਬੁਆਏਫ੍ਰੈਂਡ ਆ, ਉਹਦੀ ਗਰਲਫ੍ਰੈਂਡ ਆ, ਮੇਰਾ ਕਿਉਂ ਨਹੀਂ ਆ, ਮੈਂ ਵੀ ਬਣਾਵਾਂਗੀ। ਉਹਦੇ ਚਲਦੇ ਦਰਮਿਆਨ ਨੂੰ ਨਿਕਲ ਜਾਂਦੇ ਆ ਬਸ ਇਹੀ ਰੋਡ ਦੇ ਉੱਪਰ, ਇਹ ਨਹੀਂ ਸੋਚਦੇ ਕਿ ਅਸੀਂ ਪੜ੍ਹਾਈ ਕਰੀਏ, ਕੀ ਭਵਿੱਖ ਬਣਾਈਏ, ਕੁਛ ਆਪਣਾ ਕੁਛ ਫਿਊਚਰ ਸੋਚ ਕੇ ਫਿਰ ਅੱਗੇ ਚੱਲ ਕੇ ਆਪਣੀ
1: ਸੈਟਲ ਕਰੀਏ। ਰਮਨ ਜੀ ਤੇ ਆਰਤੀ ਜੀ ਦਾ ਭਾਵ ਇਹ ਹੋਇਆ ਕਿ ਜੇਕਰ ਬੱਚਿਆਂ ਦੀ ਆਪਣੀ ਪਸੰਦ ਦਾ ਲੜਕਾ ਹੈ, ਕੋਈ ਆਪਣੀ ਪਸੰਦ ਦੀ ਲੜਕੀ ਹੈ, ਤਾਂ ਕੋਈ ਬੁਰੀ ਗੱਲ ਨਹੀਂ, ਪਰ ਆਪਣਾ ਫਿਊਚਰ ਪਹਿਲਾਂ ਦੇਖੋ ਕਿ ਮੈਂ ਇਹਨਾਂ ਨੂੰ ਵਧੀਆ ਤਰੀਕੇ ਨਾਲ ਐਡਜਸਟਮੈਂਟ ਕਰ ਪਾਵਾਂ, ਮੇਰੀ ਜ਼ਿੰਦਗੀ ਕੀ ਇੰਨੇ ਕੁ ਪੈਸਿਆਂ ਦੇ ਵਿੱਚ ਗੁਜ਼ਾਰਾ ਹੋ ਸਕੇਗਾ। ਅਤੇ ਮਾਂ ਬਾਪ ਨੂੰ ਵੀ ਚਾਹੀਦਾ ਬੱਚਿਆਂ ਦੇ ਫੁੱਲ ਚੜ੍ਹਾਉਣ, ਜੇਕਰ ਬੱਚੇ ਗਲਤ ਨਹੀਂ ਸਮਝਾਉਣ, ਤਾਂ ਬੱਚਿਆਂ ਨੂੰ ਵੀ ਚਾਹੀਦਾ ਕਿ ਮਾਂ ਬਾਪ ਨੂੰ ਮਨਾਉਣ ਜ਼ਰੂਰ, ਉਹਨਾਂ ਦੀ ਰਾਏ ਦੇ ਨਾਲ ਚੱਲਣ, ਠੀਕ ਹੈ ਨਾ ਜੀ। ਕਾਹਲ ਜ਼ਿੰਦਗੀ 'ਚ ਮਚੀ ਪਈ ਹੈ, ਪਰ ਕਾਹਲੀ ਦੇ ਅੱਗੇ ਕਦੀ ਕਦੀ ਟੋਏ ਵੀ ਆ ਜਾਂਦੇ ਨੇ ਜਿਹੜੇ ਕਿ ਫਿਰ ਪੂਰੇ ਨਹੀਂ ਜਾ ਸਕਦੇ। ਔਰ ਸਾਨੂੰ ਤਾਂ ਇਹ ਵੀ ਪਤਾ ਲੱਗਿਆ ਸੀ ਕਿ ਤੁਸੀਂ ਦੋਨਾਂ ਨੇ ਇੱਕ ਦੂਜੇ ਵਾਸਤੇ ਵਰਤ ਵੀ ਰੱਖਿਆ ਸੀ ਜੀ।
2: ਹਾਂਜੀ,
1: ਹਮੇਸ਼ਾ ਹੀ ਰੱਖਦੇ ਹੋ?
2: ਹਾਂਜੀ, ਹਮੇਸ਼ਾ ਹੀ ਰੱਖਦੇ।
1: ਕਿਆ ਬਾਤ ਹੈ ਰਮਨ ਜੀ, ਤੁਹਾਡੇ ਦਿਮਾਗ ਵਿੱਚ ਕਿੱਦਾਂ ਆਇਆ?
0: ਮੈਂ ਕਿਹਾ ਜੇਕਰ ਇੱਕ ਔਰਤ ਬੰਦੇ ਵਾਸਤੇ ਵਰਤ ਰੱਖ ਸਕਦੀ ਹੈ, ਉਹਦੀ ਲੰਬੀ ਉਮਰ ਵਾਸਤੇ, ਇੱਕ ਔਰਤ ਨੂੰ ਬੰਦੇ ਦੀ ਲੋੜ ਆ ਕਿ ਉਹ ਮੇਰੀ ਸਾਰੀ ਉਮਰ ਨਾਲ ਰਹੇ, ਕਿ ਇੱਕ ਬੰਦੇ ਨੂੰ ਔਰਤ ਦੀ ਲੋੜ ਨਹੀਂ ਸਾਰੀ ਉਮਰ ਵਾਸਤੇ, ਤੇ ਫਿਰ ਵਰਤ ਰੱਖਣਾ ਚਾਹੀਦਾ
1: ਜੀ
0: ਬੰਦਾ ਕਿ ਸਾਰੀ ਉਮਰ ਨਾਲ ਹੀ ਰਹੇ।
1: ਅੱਛਾ, ਤੁਸੀਂ ਵੀ ਸਾਰਾ ਦਿਨ ਕੁਝ ਨਹੀਂ ਖਾਂਦੇ ਪੀਂਦੇ?
0: ਨਹੀਂ ਜੀ।
1: ਕਿਆ ਬਾਤ ਹੈ ਆਰਤੀ ਜੀ, ਤੁਹਾਨੂੰ ਕਿਹੋ ਜਿਹਾ ਲੱਗਿਆ ਜਦੋਂ ਇਹਨਾਂ ਨੇ ਦੱਸਿਆ ਕਿ ਮੈਂ ਤੇਰੇ ਵਰਤ ਦੇ ਨਾਲ ਵਰਤ ਰੱਖਣਾ?
2: ਬਹੁਤ ਅੱਛਾ ਫੀਲ ਹੁੰਦਾ ਆ, ਬਹੁਤ ਅੱਛਾ ਲੱਗਦਾ ਆ। ਮੈਂ ਆਪਣੀ ਮੰਮੀ ਨੂੰ ਕਿਹਾ ਕਿ ਅੱਗੇ ਛੁੱਟੀ ਮਿਲ ਜਾਂਦੀ ਸੀ ਇਹਨਾਂ ਨੂੰ ਆਫਿਸ ਤੋਂ ਵਰਤ ਵਾਲੇ ਦਿਨ, ਤੇ ਮੈਂ ਆਪਣੀ ਮੰਮੀ ਨੂੰ ਕਿਹਾ ਅੱਜ ਉਹਨਾਂ ਨੂੰ ਛੁੱਟੀ ਨਹੀਂ ਮਿਲੀ ਹੈਗੀ, ਕਹਿੰਦੇ ਤੂੰ ਉਹਨੂੰ ਕਹਿ ਦੇ ਪੁੱਤਰ ਹੁਣ ਇੰਨੇ ਸਾਲ ਹੋ ਗਏ ਆ ਕਿ ਚੱਲ ਕੋਈ ਗੱਲ ਨਹੀਂ, ਪਿਆਰ ਦੇ ਦੀ ਹੁੰਦਾ। ਮੈਂ ਕਿਹਾ ਮੰਮੀ ਇੱਕ ਤੁਹਾਡੇ ਲਈ ਕਹਿਣਾ ਆਸਾਨ ਆ, ਲੇਕਿਨ ਮੇਰੇ ਲਈ ਕਹਿਣਾ ਬਹੁਤ ਔਖਾ ਆ, ਕਿਉਂਕਿ ਉਹਨਾਂ ਦਾ ਜੋ ਦਿਲ ਆ ਉਹਨਾਂ ਨੇ ਉਹ ਕਰਨਾ ਆ, ਮੈਂ ਇਹਦੇ ਵਿੱਚ ਕੁਛ ਨਹੀਂ ਕਹਿ ਸਕਦੀ। ਤੇ ਉਦੋਂ ਮੈਨੂੰ ਫੀਲ ਹੋਇਆ ਵਾਕਿਆ ਆਈ ਐਮ ਲੱਕੀ।
1: ਕਿਆ ਬਾਤ ਹੈ ਰਮਨ ਜੀ, ਸਫਲ ਵਿਆਹ ਤਾਂ ਜ਼ਿੰਦਗੀ ਦਾ ਗੁਰਮੰਤਰ ਕੀ ਹੈ?
0: ਇੱਕ ਦੂਸਰੇ ਨੂੰ ਸਮਝੋ, ਸਬਰ ਸੰਤੋਖ ਹੋਣਾ ਚਾਹੀਦਾ। ਮੁਸ਼ਕਿਲ ਹਾਲਾਤ ਆਉਂਦੇ ਰਹਿੰਦੇ ਨੇ, ਪਰ ਜੇਕਰ ਜਿੱਥੇ ਸਬਰ ਸੰਤੋਖ ਤੇ ਸਹਿਮਤੀ ਹੈਗੀ ਆ, ਹਰ ਮੁਸ਼ਕਿਲ ਸਫ਼ਰ ਖੁਸ਼ੀ ਖੁਸ਼ੀ ਲੰਘ ਜਾਂਦਾ।
1: ਯਾਨੀ ਇੱਕ ਦੂਜੇ ਦੇ ਸਾਹੀ ਜੀਵੋ, ਇੱਕ ਨੂੰ ਮੁਸੀਬਤ ਆਉਂਦੀ ਹੈ ਤੇ ਦੂਜਾ ਉਹਦੇ ਨਾਲ ਹਮੇਸ਼ਾ ਖੜਾ ਰਹਿੰਦਾ।
0: ਹਾਂਜੀ,
1: ਤੁਹਾਡੇ ਖਿਆਲ ਮੁਤਾਬਕ ਆਰਤੀ ਜੀ, ਸਫਲ ਵਿਆਹਤਾ ਜ਼ਿੰਦਗੀ ਦਾ ਗੁਰਮੰਤਰ ਕੀ ਹੈ?
2: ਮੇਰੇ ਮੁਤਾਬਕ ਇਹ ਆ ਕਿ ਇੱਕ ਦੂਸਰੇ ਦੇ ਨਾਲ ਖੜੇ ਹੋਣਾ, ਇੱਕ ਦੂਸਰੇ ਨੂੰ ਸਮਝਣਾ, ਇਹ ਤਾਂ ਚੀਜ਼ ਹੈ ਕਿ ਹਾਂ ਇੱਕ ਵਿਆਹ ਵਾਲੀ ਜ਼ਿੰਦਗੀ ਜਿਹੜੀ ਵਧੀਆ ਬਤੀਤ ਹੁੰਦੀ ਆ, ਉਹਦੇ ਨਾਲ ਨਾਲ ਇੱਕ ਦੂਜੇ ਦੇ ਮਨ ਦੇ ਭਾਵਾਂ ਨੂੰ ਪੜ੍ਹਨਾ, ਉਹਨੂੰ ਸਮਝਣਾ ਸਭ ਤੋਂ ਜ਼ਰੂਰੀ ਆ, ਜਿਹਦੇ ਕਰਕੇ ਸਾਡੇ ਵਿੱਚ ਜਿਹੜੀ ਛੋਟੀ ਛੋਟੀ ਨੋਕ ਝੋਕ ਵੀ ਹੁੰਦੀ ਨਾ, ਉਹ ਵੀ ਰੁਕ ਜਾਂਦੀ ਆ, ਅਤੇ ਉਹਦੇ ਨਾਲ ਸਾਡੀ ਜ਼ਿੰਦਗੀ ਹੋਰ ਜ਼ਿਆਦਾ ਵਧੀਆ ਹੋ ਜਾਂਦੀ ਆ, ਕਿ ਸਾਨੂੰ ਕਿਸੇ ਨੂੰ ਕਿਸੇ ਸਾਹਮਣੇ ਮੂੰਹ ਬੋਲ ਕੇ ਕਹਿਣਾ ਨਹੀਂ ਪੈਂਦਾ, ਅਸੀਂ ਦਿਲ ਦੀ ਦਿਲ ਨਾਲ ਸਮਝ ਜਾਂਦੇ ਹਾਂ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਯਾਨੀ ਕਿ ਇੱਕ ਨੇ ਕਹੀ ਦੂਸਰੇ ਨੇ ਮਾਨੀ। ਮੀਆਂ ਬੀਬੀ ਦੋਨੋਂ ਜੀਵਨ ਰੂਪੀ ਗੱਡੀ ਦੇ ਦੋ ਪਹੀਏ ਨੇ, ਦੋਨੋਂ ਤਾਲਮੇਲ ਨਾਲ ਬਰਾਬਰ ਚੱਲਣਗੇ ਤੇ ਬਹੁਤ ਵਧੀਆ ਜ਼ਿੰਦਗੀ ਸੁਚਾਰੂ ਢੰਗ ਨਾਲ ਚੱਲਦੀ ਰਹੇਗੀ।
0: ਮੈਂ ਇਹੀ ਸਭ ਨੂੰ ਕਹਿਣਾ ਚਾਹੁੰਦਾ ਕਿ ਅੱਜ ਕੱਲ੍ਹ ਦਾ ਜਿਹੜਾ ਟਾਈਮ ਆ ਬਹੁਤ ਕਾਲੀ

0: ਸਾਡੇ ਚਾਨਣ ਮੁਨਾਰੇ ਹੁੰਦੇ ਨੇ ਜੋ ਵਿਦਿਆਰਥੀਆਂ ਦਾ ਜੀਵਨ ਰੁਸ਼ਨਾਉਂਦੇ ਨੇ, ਉਹਨਾਂ ਨੂੰ ਜੀਵਨ ਦੀਆਂ ਚੁਣੌਤੀਆਂ ਦੇ ਲਈ ਤਿਆਰ ਕਰਦੇ ਨੇ, ਉਹਨਾਂ ਦੇ ਅੰਦਰ ਗਿਆਨ ਦਾ ਸੰਚਾਰ ਕਰਦੇ ਨੇ। ਉਹਨਾਂ ਦੀ ਜੋ ਭੂਮਿਕਾ ਹੈ ਸਾਡੇ ਪੂਰੇ ਜੀਵਨ ਦੇ ਵਿੱਚ ਦਿਖਾਈ ਦਿੰਦੀ ਹੈ, ਉਹ ਸਾਡੀ ਸ਼ਖਸੀਅਤ ਨੂੰ ਨਿਖਾਰਦੇ ਨੇ। ਇਸੇ ਲਈ ਉਹਨਾਂ ਨੂੰ ਸਮਰਪਿਤ ਸਾਡੇ ਦੇਸ਼ ਦੇ ਵਿੱਚ ਟੀਚਰਸ ਡੇ ਵੀ ਮਨਾਇਆ ਜਾਂਦਾ ਹੈ। ਅੱਜ ਅਸੀਂ ਅਜੋਕੇ ਯੁੱਗ ਵਿੱਚ ਅਧਿਆਪਕ ਦੀ ਭੂਮਿਕਾ ਇਸ ਵਿਸ਼ੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸਰਤਾਜ ਸਿੰਘ, ਜੋ ਕਿ ਕੈਮਿਸਟਰੀ ਦੇ ਲੈਕਚਰਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੱਗੋਬੂਆ ਤਰਨ ਤਾਰਨ 'ਚ। ਸਰਤਾਜ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਧੰਨਵਾਦ ਮੈਮ ਜੀ, ਧੰਨਵਾਦ ਬਹੁਤ ਬਹੁਤ।
0: ਸਰਤਾਜ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹੀ ਪੁੱਛਣਾ ਚਾਹਾਂਗੇ ਕਿ ਤੁਹਾਨੂੰ ਅਧਿਆਪਨ ਦੇ ਖੇਤਰ ਦੇ ਵਿੱਚ ਕਿੰਨੀ ਦੇਰ ਹੋ ਗਈ ਆਇਆ ਹੋਇਆ, ਅਤੇ ਕਿਵੇਂ ਤੁਸੀਂ ਮੋਟੀਵੇਟਡ ਹੋਏ ਕਿ ਤੁਸੀਂ ਟੀਚਿੰਗ ਦੇ ਵਿੱਚ ਹੀ ਜਾਣਾ ਹੈ?
1: ਮੈਮ ਜਿਹੜੀ ਟੀਚਿੰਗ ਖੇਤਰ ਦੇ ਵਿੱਚ ਆਇਆ ਹੈ ਉਹ 2002 ਦੇ ਵਿੱਚ ਬਤੌਰ ਲੈਕਚਰਾਰ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਤੋਂ ਮੇਰੇ ਜਿਹੜੇ ਅਧਿਆਪਨ ਜੀਵਨ ਦੀ ਹੈ ਸ਼ੁਰੂਆਤ ਹੋਈ। ਉਸ ਵੇਲੇ ਨਾਲ ਨਾਲ ਮੈਂ ਆਪਣੀ ਬੀਐਡ ਦੀ ਜਿਹੜੀ ਡਿਗਰੀ ਹੈ ਉਸਨੂੰ ਪੂਰਾ ਕੀਤਾ, ਔਰ ਬੀਐਡ ਦੀ ਡਿਗਰੀ ਕਰਦੇ ਹੀ ਮੈਨੂੰ 2006 ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਸਰਕਾਰੀ ਨੌਕਰੀ ਦੇ ਵਿੱਚ ਮੈਂ ਆ ਗਿਆ, ਔਰ ਬਤੌਰ ਸਾਇੰਸ ਮਾਸਟਰ ਮੈਂ ਜਿਹੜੀ ਭਰਤੀ ਹੋਇਆ। ਉਸ ਤੋਂ ਬਾਅਦ 2016 ਦੇ ਵਿੱਚ ਮੇਰੀ ਪ੍ਰਮੋਸ਼ਨ ਹੋ ਗਈ, ਔਰ ਪ੍ਰਮੋਸ਼ਨ ਐਜ਼ ਅ ਕੈਮਿਸਟਰੀ ਲੈਕਚਰਰ, ਅਤੇ ਅੱਜ ਕੱਲ੍ਹ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੱਗੋਬੂਆ ਜ਼ਿਲ੍ਹਾ ਤਰਨ ਤਾਰਨ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ। ਜਿੱਥੋਂ ਤੱਕ ਇਹ ਸਵਾਲ ਹੈ ਕਿ ਮੈਨੂੰ ਟੀਚਰ ਬਣਨ ਦਾ ਜਜ਼ਬਾ ਜਿਹੜਾ ਹੈ ਕਿਸ ਤਰ੍ਹਾਂ ਪੈਦਾ ਹੋਇਆ, ਤਾਂ ਮੈਂ ਜਿਸ ਸਕੂਲ ਵਿੱਚ ਸ਼ੁਰੂਆਤ ਕੀਤੀ ਸੀ ਆਪਣੀ, ਉੱਥੇ ਸੇਂਟ ਫਰਾਂਸਿਸ ਹਾਈ ਸਕੂਲ 'ਚ ਬਹਾਲ ਕਲਾਂ ਦੇ ਵਿੱਚ ਇੱਕ ਸਕੂਲ ਹੈ, ਔਰ ਉੱਥੇ ਜਿਹੜੇ ਪ੍ਰਿੰਸੀਪਲ ਜੋੜਾ ਸੀਗਾ, ਜਿਹੜੇ ਮੈਡਮ ਅਤੇ ਸਰ ਸੀਗੇ, ਉਹਨਾਂ ਵੱਲ ਜਦੋਂ ਮੈਂ ਵੇਖਿਆ ਕਿ ਉਹ ਕਿੱਡੇ ਪਿਆਰ ਨਾਲ ਸਾਰਿਆਂ ਨਾਲ ਡੀਲ ਕਰਦੇ ਆ ਛੋਟੇ ਹੁੰਦਿਆਂ, ਔਰ ਹਰ ਕਿਸੇ ਨੂੰ ਆਪਣਾ ਸਮਝ ਕੇ ਪੜ੍ਹਾਉਂਦੇ ਆ, ਉਹਨਾਂ ਕੋਲ ਕਿੰਨਾ ਗਿਆਨ ਦਾ ਭੰਡਾਰ ਆ, ਅਤੇ ਮੈਨੂੰ ਲੱਗਾ ਜਿਵੇਂ ਕਿ ਇਸ ਪ੍ਰੋਫੈਸ਼ਨ ਤੋਂ ਇਲਾਵਾ ਸ਼ਾਇਦ ਕੋਈ ਹੋਰ ਪ੍ਰੋਫੈਸ਼ਨ ਲਈ ਮੈਂ ਬਣਿਆ ਹੀ ਨਹੀਂ ਹਾਂ, ਔਰ ਮੈਂ ਉਦੋਂ ਹੀ ਚੋਣ ਕਰ ਲਈ ਕਿ ਮੈਂ ਇੱਕ ਟੀਚਰ ਹੀ ਬਣਨਾ ਹੈ।
0: ਮਤਲਬ ਟੀਚਰ ਬਣਨ ਲਈ ਤੁਹਾਨੂੰ ਕਿਸੇ ਟੀਚਰ ਨੇ ਹੀ ਪ੍ਰਭਾਵਿਤ ਕੀਤਾ?
1: ਬਸ ਇਸ ਤਰ੍ਹਾਂ ਹੀ ਆ ਜੀ, ਔਰ ਮੈਨੂੰ ਅੱਜ ਇਹ ਲੱਗਦਾ ਹੈ ਕਿ ਜੇਕਰ ਮੈਂ ਇਹ ਪ੍ਰੋਫੈਸ਼ਨ ਨਾ ਚੁਣਦਾ ਜੀ, ਸ਼ਾਇਦ ਡਾਕਟਰ ਇੰਜੀਨੀਅਰ ਹੁੰਦਾ ਤਾਂ ਸ਼ਾਇਦ ਮੈਂ ਉਸ ਪ੍ਰੋਫੈਸ਼ਨ ਨਾਲ ਇਨਸਾਫ ਨਾ ਕਰ ਪਾਉਂਦਾ, ਔਰ ਮੈਨੂੰ ਬਹੁਤ ਹੀ ਮਤਲਬ ਆਪਣੀ ਜਿਹੜੀ ਜੋਬ ਆ ਉਹਦੇ 'ਚ ਸੈਟਿਸਫਾਈਡ ਹਾਂ ਮੈਂ ਬਿਲਕੁਲ, ਕਿ ਮੈਂ ਇੱਕ ਟੀਚਰ ਹਾਂ ਔਰ ਮੈਂ ਬੱਚਿਆਂ ਲਈ ਬਹੁਤ ਕੁਝ ਕਰ ਰਿਹਾ ਵਾ ਮੈਨੂੰ ਲੱਗਦਾ ਜੀ।
0: ਬਿਲਕੁਲ, ਤੁਸੀਂ ਕੈਮਿਸਟਰੀ ਦੇ ਲੈਕਚਰਰ ਹੋ, ਮਤਲਬ ਕਿ ਸਾਇੰਸ ਤੁਹਾਡਾ ਪਸੰਦੀਦਾ ਵਿਸ਼ਾ ਰਿਹਾ ਹੈ।
1: ਬਿਲਕੁਲ ਬਿਲਕੁਲ।
0: ਅਤੇ ਅਸੀਂ ਆਪਣੇ ਸੁਣਨ ਵਾਲੇ ਨੂੰ ਦੱਸੀਏ ਕਿ ਸਰਤਾਜ ਸਿੰਘ ਹੁਣਾਂ ਨੂੰ 2025 ਦੇ ਵਿੱਚ ਸਟੇਟ ਅਵਾਰਡ ਵੀ ਮਿਲ ਚੁੱਕਿਆ ਹੈ ਅਧਿਆਪਨ ਦੇ ਖੇਤਰ ਦੇ ਵਿੱਚ ਵਡਮੁੱਲਾ ਯੋਗਦਾਨ ਦੇਣ ਦੇ ਕਾਰਨ। ਇਹ ਤੁਹਾਡੀਆਂ ਕਿਹੜੀਆਂ ਪ੍ਰਾਪਤੀਆਂ, ਕਿਹੜੀਆਂ ਉਪਲਬਧੀਆਂ ਰਹੀਆਂ ਜਿਸ ਦੇ ਕਾਰਨ ਤੁਹਾਨੂੰ ਇਹ ਸਟੇਟ ਅਵਾਰਡ ਮਿਲਿਆ?
1: ਦੇਖੋ ਮੈਡਮ, ਜਦੋਂ ਕਿਸੇ ਅਧਿਆਪਕ ਨੂੰ ਸਟੇਟ ਅਵਾਰਡ ਮਿਲਦਾ ਹੈ ਤਾਂ ਅਫਕੋਰਸ ਉਹਦੇ ਕੁਝ ਪੈਰਾਮੀਟਰ ਸੈੱਟ ਹੁੰਦੇ ਆ, ਕੁਝ ਵੇਖਿਆ ਜਾਂਦਾ ਕਿ ਉਸ ਟੀਚਰ ਨੇ ਸਮਾਜ ਲਈ ਕੀ ਕੀਤਾ, ਸਕੂਲ ਲਈ ਕੀ ਕੀਤਾ, ਵਿਭਾਗ ਲਈ ਕੀ ਕੀਤਾ, ਅਤੇ ਮੈਂ ਤਾਂ ਵੇਖੋ ਵੈਸੇ ਪੜ੍ਹਾਇਆ ਹੀ ਹੈ, ਪਰ ਜਦੋਂ ਮੈਂ ਪੜ੍ਹਾਉਂਦਾ ਰਿਹਾ ਅਤੇ ਨਾਲ ਮੈਂ ਬੱਚਿਆਂ ਨੂੰ ਜੋ ਕੁਝ ਕਰ ਬੱਚਿਆਂ ਲਈ ਕੀਤਾ ਉਹਦੇ ਨਾਲ ਸ਼ਾਇਦ ਜਿਹੜੇ ਉਹ ਪੈਰਾਮੀਟਰਸ ਵੀ ਪੂਰੇ ਹੁੰਦੇ ਗਏ ਜੋ ਸਰਕਾਰ ਦੀ ਨਜ਼ਰੇ ਚੜ੍ਹ ਗਏ, ਔਰ ਉਹਨਾਂ ਨੇ ਮੈਨੂੰ ਜਿਹੜਾ ਸਟੇਟ ਅਵਾਰਡ ਦਿੱਤਾ। ਜੇ ਮੈਂ ਆਪਣੇ ਸਕੂਲ ਦੇ ਕਾਰਜ ਵੇਖਾਂ ਕਿ ਮੈਂ ਕਿਹੜੇ ਬਾਕੀਆਂ ਨਾਲੋਂ ਵਿਲੱਖਣ ਕਾਰਜ ਕੀਤੇ ਨੇ ਬਾਕੀ ਟੀਚਰਸ ਨਾਲ, ਤਾਂ ਉਹਦੇ ਵਿੱਚ ਇੱਕ ਤਾਂ ਹੈਗਾ ਜੀ ਸਕੂਲ ਦੇ ਵਿੱਚ ਅਸੀਂ ਕੈਮਿਸਟਰੀ ਪਾਰਕ ਇੱਕ ਜਿਹੜਾ ਉਹ ਵਿਕਸਿਤ ਕੀਤਾ ਹੈ
0: ਜੀ,
1: ਬੱਚਿਆਂ ਨੂੰ ਪੂਰੇ ਇਨੋਵੇਟਿਵ ਢੰਗ ਦੇ ਨਾਲ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਕਿ ਹਰ ਮੈਥਡ ਬੱਚੇ ਲਈ ਜਿਹੜਾ ਵਾ ਉਹ ਮੈਂ ਯੂਜ਼ ਕੀਤਾ।
0: ਮਤਲਬ ਕਿ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਰੱਖਿਆ?
1: ਨਹੀਂ, ਬਿਲਕੁਲ ਨਹੀਂ। ਜੇ ਵੇਖੋ ਹੁਣ ਕਿਤਾਬੀ ਗਿਆਨ ਦੀ ਵੀ ਆਪਾਂ ਜੇ ਗੱਲ ਕਰ ਲਈਏ, ਤਾਂ ਵੇਖੋ ਪਹਿਲਾਂ ਕੀ ਸੀਗਾ ਕਿ ਬੱਚੇ ਜਿਹੜੇ ਸੀਗੇ ਉਹਨਾਂ ਨੂੰ ਟੀਚਰ ਨੇ ਪੜ੍ਹਾਇਆ, ਬੱਚੇ ਨੇ ਜਾ ਕੇ ਉਹ ਘਰ ਦੇਖਿਆ, ਜੇ ਨਹੀਂ ਸਮਝ ਆਇਆ ਤਾਂ ਅਗਲੇ ਦਿਨ ਆ ਕੇ ਫਿਰ ਟੀਚਰ ਨੂੰ ਪੁੱਛਿਆ, ਔਰ ਉੱਥੇ ਮਤਲਬ ਟੀਚਰ ਜਿਹੜਾ ਸੈਂਟਰਲ ਪੁਆਇੰਟ ਸੀ, ਯਾਨੀ ਕਿ ਕਹਿੰਦੇ ਕੋਈ ਪ੍ਰਾਇਮਰੀ ਮਾਧਿਅਮ ਸੀ ਉਹਨਾਂ ਲਈ। ਪਰ ਹੁਣ ਜਿਹੜਾ ਉਹ ਸਮਾਂ ਬਦਲਿਆ ਹੈ, ਤੁਹਾਨੂੰ ਵੀ ਪਤਾ ਹੈ ਕਿ ਹੁਣ ਕੀ ਹੈਗਾ ਕਿ ਬੱਚਿਆਂ ਕੋਲ ਹੋਰ ਆਲਟਰਨੇਟਿਵ ਸੋਰਸਿਸ ਹੈਗੇ, ਉਹ ਜਾ ਕੇ ਗੂਗਲ ਕਰ ਸਕਦਾ, ਚੈਟ GPT ਨੂੰ ਵੇਖ ਲਿਆ, AI ਤੋਂ ਵੇਖ ਲਿਆ। ਹੁਣ ਟੀਚਰ ਨੇ ਜੇਕਰ ਆਪਣਾ ਜਿਹੜਾ ਪ੍ਰਾਇਮਰੀ ਹੀ ਪੋਜੀਸ਼ਨ ਰੱਖਣੀ ਹੈ, ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਟੀਚਰ ਵੀ ਇਨੋਵੇਟਿਵ ਹੋਵੇ।
0: ਮਤਲਬ ਕਿ ਗਿਆਨ ਦੇ ਸਰੋਤ ਸਾਡੇ ਕੋਲ ਹੋਰ ਬਹੁਤ ਕੁਝ ਆ ਚੁੱਕੇ ਨੇ ਅੱਜ ਕੱਲ੍ਹ, ਉਸਦੇ ਵਿੱਚ ਟੈਕਨੋਲੋਜੀ ਦਾ ਅਸੀਂ ਵਿਸ਼ੇਸ਼ ਯੋਗਦਾਨ ਕਹਿ ਸਕਦੇ ਹਾਂ। ਗਿਆਨ ਦੀ ਕੋਈ ਸੀਮਾ ਨਹੀਂ ਹੈ
1: ਜੀ,
0: ਪਰ ਜੇਕਰ ਕਿਸੇ ਵੀ ਅਧਿਆਪਕ ਨੇ ਕਿਸੇ ਵੀ ਵਿਦਿਆਰਥੀ ਦੇ ਮਨ ਦੇ ਵਿੱਚ ਆਪਣੀ ਜਗ੍ਹਾ ਬਣਾਉਣੀ ਹੈ ਤਾਂ ਉਸਨੂੰ ਇਨੋਵੇਟਿਵ ਹੋਣਾ ਹੀ ਪਏਗਾ।
1: ਬਹੁਤ ਜ਼ਰੂਰੀ ਮੈਮ, ਇਨੋਵੇਟਿਵ ਹੋਣਾ ਹੀ ਪੈਣਾ। ਮੰਨ ਲਓ ਕਿ ਜੇ ਆਪਾਂ ਇੱਕੋ ਹੀ ਬਸ ਤੂੰ ਪੜ੍ਹ ਮੈਥਡ ਹੁੰਦਾ ਸੀ ਪਹਿਲਾਂ ਕਿ ਬਾਈ ਤੂੰ ਉੱਠ ਤੂੰ ਪੜ੍ਹ ਤੂੰ ਉੱਠ, ਜਾਂ ਵੱਡੇ ਬੱਚਿਆਂ ਲਈ ਇੱਕ ਲੈਕਚਰ ਮੈਥਡ ਸੀ ਕਿ ਲੈਕਚਰ ਦੇ ਆਏ ਕੰਮ ਖਤਮ ਹੋ ਗਿਆ, ਪਰ ਹੁਣ ਐਸਾ ਨਹੀਂ ਹੈ। ਹੁਣ ਸਾਨੂੰ ਕੀ ਹੈ ਕਿ ਆਪਣੇ ਆਪ ਨੂੰ ਵੀ ਉਸ ਲੈਵਲ ਤੱਕ ਲੈ ਕੇ ਜਾਣਾ ਪਏਗਾ ਜਿਸ ਲੈਵਲ ਤੱਕ ਟੈਕਨੋਲੋਜੀ ਚਲੇਗੀ। ਮੰਨ ਲਓ ਤੁਸੀਂ ਬੱਚੇ ਨੂੰ ਕੁਐਸਚਨ ਦੇ ਦਿੱਤੇ, ਮੰਨ ਲਓ ਮੈਂ 5 ਨੂਮੈਰੀਕਲ ਦੇ ਦਿੱਤੇ ਕਿ ਬੇਟਾ ਸੋਲਵ ਕਰਕੇ ਆਉਣੇ ਆ, ਬੱਚਾ ਸੋਲਵ ਕਰਕੇ ਆ ਗਿਆ, ਅਗਲੇ ਦਿਨ ਜਦੋਂ ਆਉਂਦਾ ਹੈ ਤਾਂ ਮੈਂ ਮੰਨ ਲਓ ਉਹਨਾਂ ਹੀ ਡਿਜਿਟਸ ਨੂੰ ਅੱਗੇ ਪਿੱਛੇ ਕਰਕੇ ਜਾਂ ਕੁਝ ਸਟੇਟਮੈਂਟ ਨੂੰ ਥੋੜ੍ਹਾ ਬਹੁਤਾ ਤੋੜ ਮਰੋੜ ਕੇ ਪਾ ਦਿੰਦਾ, ਤਾਂ ਮੇਰੀ ਕਲਾਸ ਵਿੱਚ 2 ਬੱਚਿਆਂ ਨੇ ਸੋਲਵ ਕੀਤੇ, 30 ਕੋ ਫਿਰ ਸੋਲਵ ਨਹੀਂ ਹੋਇਆ। ਇੱਥੇ ਮੈਨੂੰ ਹੁਣ ਆਪਣਾ ਐਕਸਪੀਰੀਅੰਸ ਵਰਤਣਾ ਪਏਗਾ। ਹੁਣ ਐਕਸਪੀਰੀਅੰਸ ਨਾਲ ਮੈਂ ਕੀ ਹੈ ਕਿ ਮੈਨੂੰ ਪਤਾ ਕਿ ਇਸ ਨੂਮੈਰੀਕਲ 'ਚ ਕਿੱਥੇ ਗਲਤੀ

0: ਨੂੰ ਪਾਰਕ ਵਿਖਾਓ, ਤੇ ਫਿਰ ਮੈਂ ਇਸ ਲਈ ਇੱਕ ਸਪੈਸ਼ਲ ਦਿਨ ਚੂਜ਼ ਕਰਕੇ ਜਦੋਂ ਆ ਪੀਟੀਐਮ ਵਗੈਰਾ ਹੁੰਦੀ ਤੇ ਅਸੀਂ ਉਸ ਪਾਰਕ 'ਚ ਲੈ ਕੇ ਜਾਂਦੇ ਉਹਨਾਂ ਨੂੰ ਦਿਖਾਉਂਦੇ। ਤਾਂ ਇਹ ਮੇਰੇ ਲਈ ਯਾਦਗਾਰ ਪਲ ਸੀ ਕਿ ਮੇਰੇ ਕੰਮ ਜਿਹੜਾ ਉਹ ਸਮਾਜ 'ਚ ਵੀ ਜਾ ਰਿਹਾ, ਉਹ ਦੱਸ ਰਿਹਾ ਘਰ ਜਾ ਕੇ, ਤੇ ਮੈਨੂੰ ਉਹਦੀ ਬਹੁਤ ਖੁਸ਼ੀ ਹੋਈ ਉਸ ਦਿਨ।
1: ਜਦੋਂ ਅਸੀਂ ਅਜੋਕੇ ਯੁੱਗ ਵਿੱਚ ਅਧਿਆਪਕ ਦੀ ਭੂਮਿਕਾ ਦੀ ਗੱਲ ਕਰਦੇ ਹਾਂ, ਤੁਸੀਂ ਆਲਰੇਡੀ ਵੈਸੇ ਪਹਿਲਾਂ ਵੀ ਕਹਿ ਚੁੱਕੇ ਹੋ ਕਿ ਟੈਕਨੋਲੋਜੀ ਸਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ, ਅਤੇ ਉਸ ਟੈਕਨੋਲੋਜੀ ਦੇ ਵਿੱਚ ਅਸੀਂ ਅਧਿਆਪਕ ਦੀ ਭੂਮਿਕਾ ਨੂੰ ਕਿਵੇਂ ਦਰਜ ਕਰਾਉਣਾ ਹੈ ਉਹ ਸਾਡੇ 'ਤੇ ਨਿਰਭਰ ਹੈ। ਫਿਰ ਵੀ ਤੁਸੀਂ ਵਿਆਪਕ ਤੌਰ 'ਤੇ ਕੀ ਸਮਝਦੇ ਹੋ ਕਿ ਅਧਿਆਪਕ ਦੀ ਭੂਮਿਕਾ ਅੱਜ ਕੱਲ੍ਹ ਦੇ ਸਿੱਖਿਆ ਦੇ ਖੇਤਰ ਦੇ ਵਿੱਚ ਕੀ ਹੋਣੀ ਚਾਹੀਦੀ ਹੈ?
0: ਦੇਖੋ, ਅੱਜ ਕੱਲ੍ਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅਧਿਆਪਕ 'ਤੇ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਇੰਨੇ ਸਾਰੇ ਸੋਰਸਿਸ ਬੱਚੇ ਕੋਲ ਹੈਗੇ, ਤੇ ਸ਼ਾਇਦ ਕਿਤੇ ਨਾ ਕਿਤੇ ਟੀਚਰ ਦੱਬ ਕੇ ਨਾ ਰਹਿ ਜਾਵੇ। ਤੇ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਟੀਚਰ ਜਿਹੜਾ ਉਹ ਇਨੋਵੇਟਿਵ ਹੋਵੇ, ਟੀਚਰ ਜਿਹੜਾ ਆ ਉਹ ਨਵੇਂ ਨਵੇਂ ਮੈਥਡਸ ਵਰਤੇ, ਟੀਚਰ ਜਿਹੜਾ ਵਾ ਬੱਚੇ ਦੇ ਨਾਲ ਸਹੀ ਤਰੀਕੇ ਨਾਲ ਕਮਿਊਨੀਕੇਟ ਕਰ ਸਕੇ। ਔਰ ਅਕੈਡਮਿਕਲੀ ਹੀ ਨਹੀਂ, ਸਮਾਜ ਵਿੱਚ ਬੱਚੇ ਨੇ ਵਿਚਰਨਾ ਹੈ, ਸਾਨੂੰ ਇਹ ਵੀ ਧਿਆਨ ਰੱਖਣਾ ਪਏਗਾ ਕਿ ਸਮਾਜ ਦੇ ਲਈ ਅਸੀਂ ਉਸਨੂੰ ਤਿਆਰ ਕਰਨਾ ਹੈ ਕਿ ਉਹਨੇ ਸਮਾਜ 'ਚ ਜਾਣਾ ਹੈ। ਜਦੋਂ ਆਪਾਂ ਕਲਾਸ 'ਚ ਜਾਂਦੇ ਹਾਂ ਤਾਂ ਸਾਡੇ ਅੱਗੇ 40 ਬੱਚੇ ਨਹੀਂ ਬੈਠੇ, ਸਾਡੇ ਅੱਗੇ 40 ਪਰਿਵਾਰ ਬੈਠੇ। ਉਹਨਾਂ ਨੇ ਗਾਂਹ ਨਵੇਂ ਪਰਿਵਾਰ ਬਣਨਾ ਹੈ, ਉਹਨਾਂ ਪਰਿਵਾਰ 'ਚ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਚਲਾਉਣਾ ਹੈ, ਉਹ ਸਾਰਾ ਕੁਝ ਸਾਡੇ ਹੱਥ ਦੇ ਵਿੱਚ ਹੈ। ਤਾਂ ਇਸ ਕਰਕੇ ਜਦੋਂ ਆਪਾਂ ਇਹਨਾਂ ਬੱਚਿਆਂ ਨਾਲ ਡੀਲ ਕਰਨਾ ਹੈ ਜਾਂ ਜਾਣਾ ਹੈ ਕਲਾਸ ਦੇ ਵਿੱਚ, ਤਾਂ ਸਾਨੂੰ ਹਰ ਚੀਜ਼ ਦਾ ਖਿਆਲ ਰੱਖਣਾ ਪੈਣਾ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਵਧੀਆ ਨਾਗਰਿਕ ਜਿਹੜੇ ਬਣਾਈਏ, ਦੇਸ਼ ਭਗਤੀ ਦੀ ਭਾਵਨਾ ਇਹਨਾਂ 'ਚ ਪੈਦਾ ਕਰੀਏ, ਵਾਤਾਵਰਨ ਪ੍ਰੇਮੀ ਇਹਨਾਂ ਨੂੰ ਬਣਾਈਏ, ਕਿਉਂਕਿ ਹਰ ਚੀਜ਼ ਜਿਹੜੀ ਆ ਉਹ ਸਾਡੇ 'ਤੇ ਨਿਰਭਰ ਆ, ਸਾਡੇ ਤੋਂ ਹੀ ਸ਼ੁਰੂ ਹੋਣੀ ਆ, ਅਤੇ ਇਹਨਾਂ ਨੇ ਗਾਂਹ ਜਾ ਕੇ ਜਿਹੜੇ ਉਹ ਸਮਾਜ ਦੇ ਵਿੱਚ ਕਮਿਊਨੀਕੇਟ ਕਰਨਾ ਹੈ ਜਾਂ ਗਾਂਹ ਚੱਲਣਾ ਹੈ ਜੀ।
1: ਯਾਨੀ ਕਿ ਉਹਨਾਂ ਨੂੰ ਅਸੀਂ ਡਿਗਰੀਆਂ ਜਾਂ ਫਿਰ ਚੰਗੇ ਨੰਬਰ ਹੀ ਨਹੀਂ ਦੇਣੇ, ਬਲਕਿ ਉਹਨਾਂ ਨੂੰ ਅਸੀਂ ਇਹ ਵੀ ਸਿਖਾਉਣਾ ਹੈ ਕਿ ਇੱਕ ਚੰਗੇ ਨਾਗਰਿਕ ਕਿਵੇਂ ਬਣਨਾ ਹੈ।
0: ਬਿਲਕੁਲ ਮੈਮ,
1: ਅੱਜ ਕੱਲ੍ਹ ਜਿਸ ਤਰ੍ਹਾਂ ਵਾਤਾਵਰਣ ਨੂੰ ਬਹੁਤ ਸਾਰੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਨੇ, ਜਾਂ ਫਿਰ ਸਮਾਜ ਦੇ ਵਿੱਚ ਬਹੁਤ ਅਰਾਜਕਤਾ ਅਸੀਂ ਕਈ ਵਾਰ ਦੇਖਦੇ ਹਾਂ, ਕਈ ਚੀਜ਼ਾਂ ਦੇਖਦੇ ਹਾਂ ਜੋ ਨਹੀਂ ਹੋਣੀਆਂ ਚਾਹੀਦੀਆਂ, ਉਸ ਨੂੰ ਲੈ ਕੇ ਇਹ ਜੋ ਸਿੱਖਿਆ ਹੈ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ। ਕੁਝ ਅਜਿਹੇ ਵਿਦਿਆਰਥੀ ਵੀ ਹੁੰਦੇ ਨੇ ਜੋ ਪੜ੍ਹਨ ਦੇ ਵਿੱਚ ਸਲੋ ਹੁੰਦੇ ਨੇ, ਜਾਂ ਫਿਰ ਪੜ੍ਹਨ ਤੋਂ ਇਨਕਾਰ ਕਰਦੇ ਨੇ, ਜਾਂ ਫਿਰ ਉਹਨਾਂ ਦੀਆਂ ਕੁਝ ਇਹੋ ਜਿਹੀਆਂ ਆਦਤਾਂ ਜਿਸ ਨੂੰ ਲੈ ਕੇ ਟੀਚਰਸ ਨੂੰ ਬੜੀਆਂ ਚੁਣੌਤੀਆਂ ਸਾਹਮਣੇ ਪੇਸ਼ ਆਉਂਦੀਆਂ ਨੇ, ਉਹਨਾਂ ਨੂੰ ਲੈ ਕੇ ਟੀਚਰ ਦੀ ਜੋ ਇੱਕ ਭੂਮਿਕਾ ਕਿਹੋ ਜਿਹੀ ਹੋਣੀ ਚਾਹੀਦੀ ਹੈ?
0: ਬਿਲਕੁਲ ਮੈਮ, ਜਦੋਂ ਤੱਕ ਚੁਣੌਤੀਆਂ ਨਹੀਂ ਹੋਣਗੇ ਉਦੋਂ ਤੱਕ ਟੀਚਰ ਵੀ ਜਿਹੜਾ ਉਹ ਇਨੋਵੇਟਿਵ ਨਹੀਂ ਹੋਏਗਾ। ਸੋ ਇਹਨਾਂ ਬੱਚਿਆਂ ਨਾਲ ਡੀਲ ਕਰਨ ਲਈ ਅਲੱਗ ਅਲੱਗ ਜਿਹੜੇ ਆਪਾਂ ਨੂੰ ਪੈਟਰਨ ਅਪਣਾਉਣੇ ਪੈਂਦੇ। ਕੋਈ ਵੀ ਬੱਚਾ ਜਿਹੜਾ ਵਾ ਜੇਕਰ ਅਕੈਡਮਿਕਲੀ ਨਹੀਂ ਚੰਗਾ, ਤਾਂ ਹੋਰ ਕਈ ਕਾਰਜ ਹੁੰਦੇ ਜਿਨ੍ਹਾਂ 'ਚੋਂ ਚੰਗਾ ਹੁੰਦਾ, ਪਰ ਬੱਚੇ ਸਾਨੂੰ ਪਛਾਣਨਾ ਪੈਂਦਾ ਹੈ ਕਿ ਉਹਦੇ ਵਿੱਚ ਕਿਹੜੀ ਚੀਜ਼ ਹੈ, ਜਿਹੜੀ ਕਿਹੜੀ ਕ੍ਰੀਏਟਿਵਨੈਸ ਉਹਦੇ ਵਿੱਚ ਛੁਪੀ ਹੋਈ ਹੈ ਜਿਹਨੂੰ ਅਸੀਂ ਬਾਹਰ ਲਿਆਉਣਾ ਹੈ। ਸੋ ਕਈ ਬੱਚੇ ਕੋਈ ਡਰਾਇੰਗ 'ਚ ਬਹੁਤ ਅੱਛਾ ਹੁੰਦਾ, ਉਹਨੂੰ ਡਰਾਇੰਗ ਕੰਪੀਟੀਸ਼ਨ 'ਚ ਆਪਾਂ ਉੱਧਰ ਨੂੰ ਕਰ ਦਿੱਤਾ। ਦੇਖੋ, ਐਨਰਜੈਟਿਕ ਬੱਚੇ ਹੁੰਦੇ ਨੇ ਜਦੋਂ 11ਵੀਂ 12ਵੀਂ 'ਚ ਪਹੁੰਚਦੇ ਆ, ਤਾਂ ਉਹਨਾਂ ਦੀ ਐਨਰਜੀ ਨੂੰ ਆਪਾਂ ਹੈਲਦੀ 'ਚ ਐਨਲਾਈਜ਼ ਕਰਾਂਗੇ ਤਾਂ ਸਾਰਾ ਕੁਝ ਠੀਕ ਹੋ ਜਾਣਾ। ਸਾਡੇ ਸਕੂਲ ਦੇ ਵਿੱਚ ਮੈਂ NSS ਚਲਾ ਰਿਹਾ ਹਾਂ, ਸਕਾਊਟ ਗਾਈਡ ਚਲਾ ਰਿਹਾ ਹਾਂ, ਉਹਨਾਂ ਦੇ ਮੈਂਬਰਸ ਨੇ ਬੱਚੇ, ਅਤੇ ਇੱਧਰ ਨਹੀਂ ਅੱਛੇ ਅਤੇ ਉੱਧਰ ਅੱਛੇ ਨੇ, ਉਹਨਾਂ ਨੇ ਕਿਤੇ ਨਾ ਕਿਤੇ ਉਹ ਫਿੱਟ ਹੋ ਹੀ ਜਾਂਦੇ ਨੇ। ਸੋ ਉਹਨਾਂ ਨਾਲ ਡੀਲ ਕਰਨਾ ਬਹੁਤ ਸੌਖਾ ਹੈ ਜੇਕਰ ਆਪਾਂ ਨੂੰ ਸਮਝ ਆ ਜਾਏ ਕਿ ਉਸ ਬੱਚੇ ਦੇ ਵਿੱਚ ਕੀ ਹੈਗਾ, ਕਿਹੜਾ ਪੋਟੈਂਸ਼ੀਅਲ ਹੈਗਾ ਜਿਸ ਨੂੰ ਆਪਾਂ ਯੂਟੀਲਾਈਜ਼ ਕਰ ਸਕਦੇ ਹਾਂ।
1: ਜੀ, ਸਾਡੇ ਜ਼ਿਹਨ ਦੇ ਵਿੱਚ ਉਹ ਟੀਚਰਸ ਹਮੇਸ਼ਾ ਰਹਿ ਜਾਂਦੇ ਨੇ ਜਿਨ੍ਹਾਂ ਨੇ ਸਾਡੇ ਕੋਈ ਜੀਵਨ ਦੇ ਵਿੱਚ ਬਹੁਤ ਪ੍ਰਭਾਵ ਪਾਇਆ ਹੋਵੇ, ਅਤੇ ਅਜਿਹੇ ਟੀਚਰਸ ਨੂੰ ਵਿਦਿਆਰਥੀ ਹਮੇਸ਼ਾ ਯਾਦ ਕਰਦੇ ਨੇ, ਖਾਸ ਤੌਰ 'ਤੇ ਟੀਚਰਸ ਡੇ 'ਤੇ ਤਾਂ ਹਮੇਸ਼ਾ ਵਿਸ਼ ਕਰਦੇ ਨੇ। ਤੁਸੀਂ ਕਿਤਾਬ ਵੀ ਲਿਖੀ ਹੈ, ਅਤੇ ਕਿਸ ਵਿਸ਼ੇ 'ਤੇ ਲਿਖੀ ਹੈ, ਇਸ ਬਾਰੇ ਵੀ ਕੁਝ ਦੱਸੋ।
0: ਹਾਂਜੀ, ਕਿਤਾਬ ਮੇਰੀ ਇੱਕ ਮਾਰਕੀਟ 'ਚ ਆ ਚੁੱਕੀ ਹੈ ਜੀ, ਵਿਗਿਆਨਿਕ ਤੱਥ ਅਤੇ ਰਹੱਸ
1: ਜੀ,
0: ਅਤੇ ਇਹਨੂੰ ਪ੍ਰਕਾਸ਼ਿਤ ਕਰਨ ਦੇ ਪਿੱਛੇ ਦੀ ਜਿਹੜੀ ਕਹਾਣੀ ਉਹ ਵੀ ਮੈਂ ਤੁਹਾਨੂੰ ਇੱਥੇ ਸ਼ੇਅਰ ਕਰਨਾ ਚਾਹਾਂਗਾ ਜੀ। ਇੱਕ ਦਿਨ ਕਲਾਸ 'ਚ ਮੈਂ ਪੜ੍ਹਾ ਰਿਹਾ ਸੀ, ਅਤੇ ਮੈਂ ਬੱਚਿਆਂ ਨੂੰ ਕਿਹਾ ਬੇਟਾ ਆਪਣਾ ਸਾਇੰਟੀਫਿਕ ਟੈਂਪਰਾਮੈਂਟ ਥੋੜ੍ਹੀ ਡਿਵੈਲਪ ਕਰੋ, ਅਤੇ ਹਰ ਬੱਚਾ ਜਿਹੜਾ ਇਹ ਜਾਣਨ ਦੀ ਕੋਸ਼ਿਸ਼ ਕਰਿਆ ਕਰੋ ਕੀ, ਕਿਉਂ ਅਤੇ ਕਿਵੇਂ। ਮੈਂ ਕਿਹਾ ਅੱਜ ਘਰ ਜਾਇਓ, ਆਪਣੇ ਮਾਤਾ ਪਿਤਾ ਨੂੰ ਪੁੱਛਿਓ, ਉਹਨਾਂ ਕੋਲ ਪਤਾ ਨਹੀਂ ਕਿੰਨੇ ਕੁ ਕੀ ਅਤੇ ਕਿਵੇਂ ਅਤੇ ਕਿਉਂ ਹੋਣੇ ਆ ਜਿਹੜਿਆਂ ਦਾ ਜਵਾਬ ਅੱਜ ਤੱਕ ਨਹੀਂ ਲੱਭ ਸਕੇ, ਕਿਉਂਕਿ ਉਹ ਸਕੂਲਾਂ ਤੱਕ ਪਹੁੰਚੇ ਨਹੀਂ। ਸੋ ਨੈਕਸਟ ਡੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਹਾਂਜੀ ਕਿਸੇ ਨੇ ਪੁੱਛਿਆ ਸੀ, ਤਾਂ ਸਭ ਦੇ ਹੱਥ ਖੜੇ ਹੋ ਗਏ। ਕਿਸੇ ਨੇ ਜੇ ਮੰਨ ਲਓ ਕਿਸੇ ਦਾ ਪਿਤਾ ਵੈਨ ਚਲਾਉਂਦਾ ਹੈ, ਤਾਂ ਉਹਦਾ ਕੁਐਸਚਨ ਇਹ ਆਇਆ ਸੀਗਾ ਕਿ ਮੈਨੂੰ ਪੁੱਛਦੇ ਆ ਲੋਕ ਕਿ ਵੈਨਾਂ ਪੀਲੇ ਰੰਗ ਦੀਆਂ ਹੀ ਕਿਉਂ ਨੇ। ਜੇ ਕੋਈ ਪੈਟਰੋਲ ਪੰਪ 'ਤੇ ਕੰਮ ਕਰਦਾ ਤਾਂ ਪਾਈਪ ਜਿਹੜੀ ਪੈਟਰੋਲ ਵਾਲੀ ਜਿਹੜੀ ਜਿਹਦੇ ਪਾਉਂਦੇ ਆ ਉਹ ਬਲੈਕ ਕਲਰ ਦੀ ਹੀ ਕਿਉਂ ਹੈ, ਮਤਲਬ ਇਹ ਇਸ ਤਰ੍ਹਾਂ ਦੀ ਕੁਐਸਚਨਿੰਗ। ਗ੍ਰਹਿਣੀਆਂ ਦੇ ਮਾਤਾਵਾਂ ਦੇ ਕੁਐਸਚਨ ਆਏ ਕਿ ਰੋਟੀ ਕਿਉਂ ਫੁੱਲਦੀ ਹੈ ਤਵੇ 'ਤੇ ਪਾਇਆ ਹੋਇਆ, ਅਤੇ ਮੇਰੇ ਦਿਮਾਗ ਵਿੱਚ ਆਇਆ ਕਿ ਕੁਐਸਚਨਸ ਤਾਂ ਵਾਕਈ ਆਂਸਰ ਮੰਗਦੇ ਨੇ, ਬੜੇ ਕਾਮਨ ਕੁਐਸਚਨਸ ਨੇ। ਅਤੇ ਮੈਂ ਕੀ ਕੀਤਾ ਕਿ ਮੈਂ ਕਿਹਾ ਬੇਟਾ ਇੱਕ ਇੱਕ ਕਰਕੇ ਸਵੇਰ ਦੀ ਸਭਾ ਦੇ ਵਿੱਚ ਆਪਾਂ ਡਿਸਕਸ ਕਰਿਆ ਕਰਾਂਗੇ। ਸੋ ਮੈਂ ਸਵੇਰ ਦੀ ਸਭਾ ਵਿੱਚ ਚੜ੍ਹ ਜਾਣਾ ਸਟੇਜ 'ਤੇ, ਅਤੇ ਹਰ ਕਿਸੇ ਹੀ ਆਰਟੀਕਲ ਨੂੰ ਜੋ ਵੀ ਉਹਨਾਂ ਦੇ ਹੈਗੇ ਉਹਨੂੰ ਡਿਸਕਸ ਕਰਨਾ। ਉਸ ਤੋਂ ਬਾਅਦ ਮੈਂ ਅਜੀਤ ਅਖਬਾਰ ਦੇ ਲਈ ਲਿਖਣਾ ਸ਼ੁਰੂ ਕਰ ਦਿੱਤਾ, ਔਰ ਆਰਟੀਕਲ ਮੇਰੇ ਅੱਜ ਤੱਕ ਛਪ ਰਹੇ ਬਲ ਸੰਸਾਰ ਦੇ ਵਿੱਚ। ਔਰ ਫਾਈਨਲੀ ਮੈਂ ਕਿਹਾ ਕਿ ਇਹ ਤਾਂ ਇਹਨਾਂ ਨੂੰ ਤਾਂ ਮੈਂ ਦੱਸ ਦਿੱਤਾ, ਹੁਣ ਭਵਿੱਖ 'ਚ ਜਿਹੜੇ ਆਉਣਗੇ ਉਹਨਾਂ ਨੇ ਕੁਐਸਚਨ ਜੇ ਨਾ ਕੀਤੇ ਵਾਲੇ ਨਵੇਂ ਕੀਤੇ ਤਾਂ ਆਪਾਂ ਕੀ ਕਰਾਂਗੇ। ਤੋ ਇਸ

0: ਕੇ ਸਮਝ ਸਕੇ
1: ਜੀ ਜੀ
0: ਤੇ ਹੋਰ ਬਿਹਤਰ ਜੀਵਨ ਜਿਉ ਸਕੇ, ਸਮਾਜ ਦੇ ਵਿੱਚ ਬਿਹਤਰ ਭੂਮਿਕਾ ਨਿਭਾ ਸਕੇ
1: ਜੀ।
0: ਤੇ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਇਸ ਨੂੰ ਕਿਤਾਬ ਦੀ ਸ਼ਕਲ ਦਿੱਤੀ ਤੇ ਹਮੇਸ਼ਾ ਦੇ ਲਈ ਉਸਨੂੰ ਲਾਇਬ੍ਰੇਰੀ ਦੇ ਵਿੱਚ ਰਖਵਾਇਆ। ਅੱਜ ਕੱਲ੍ਹ ਬੱਚਿਆਂ ਦਾ ਕਿਤਾਬਾਂ ਪ੍ਰਤੀ ਰੁਝਾਨ ਘੱਟਦਾ ਜਾ ਰਿਹਾ ਹੈ ਤੇ ਆਪਣੇ ਸਿਲੇਬਸ ਤੋਂ ਇਲਾਵਾ ਉਹ ਕੁਛ ਪੜ੍ਹਨ ਤੋਂ ਗੁਰੇਜ਼ ਕਰਦੇ ਨੇ, ਤੇ ਤੁਸੀਂ ਕਿਉਂਕਿ ਲਾਇਬ੍ਰੇਰੀ ਦੇ ਵਿੱਚ ਵੀ ਯੋਗਦਾਨ ਦੇ ਰਹੇ ਹੋ ਤੇ ਬੱਚਿਆਂ ਨੂੰ ਪੜ੍ਹਨ ਵੱਲ ਕਿਸ ਤਰ੍ਹਾਂ ਮੋੜਨਾ ਚਾਹੀਦਾ ਹੈ ਬੱਚਿਆਂ ਨੂੰ?
1: ਜ਼ਿਆਦਾ ਤਾਂ ਬੱਚੇ ਮੇਰੇ ਕੋਲ ਸਾਇੰਸ ਵਾਲੇ ਹੀ ਆਉਂਦੇ ਆ ਤੇ ਸਾਇੰਸ ਦੇ ਪਹਿਲਾਂ ਹੀ ਤੁਹਾਨੂੰ ਪਤਾ ਕਿ ਬਹੁਤ ਵਰਕਲੋਡ ਹੁੰਦਾ, ਬਹੁਤ ਸਿਲੇਬਸ ਹੁੰਦੇ ਆ, ਪਰ ਫਿਰ ਵੀ ਮੈਂ ਉਹਨਾਂ ਨੂੰ ਹਮੇਸ਼ਾ ਪ੍ਰੋਤਸਾਹਿਤ ਕਰਦਾ ਰਹਿੰਦਾ ਕਿ ਲਾਇਬ੍ਰੇਰੀ ਲਈ ਬੁੱਕਸ ਲਓ ਔਰ ਉਹਨਾਂ ਨੂੰ ਪੜ੍ਹੋ। ਇਹਦੇ ਲਈ ਮੈਂ ਫਿਰ ਕੀ ਕੀਤਾ ਕਿ ਦੋ ਸਕੀਮਸ ਚਲਾਈਆਂ ਸਕੂਲ ਦੇ ਵਿੱਚ। ਇੱਕ ਤਾਂ ਚਲਾਈ ਹੈ ਮੈਂ ਕਿਤਾਬ ਪੜ੍ਹੀ, ਜਿਹੜੀ ਸਵੇਰ ਦੀ ਸਭਾ ਵਿੱਚ ਬੱਚੇ ਨੇ ਬੋਲਣੀ ਹੁੰਦੀ ਹੈ। ਜਦੋਂ ਇੱਕ ਕਿਤਾਬ ਪੜ੍ਹ ਲੈਂਦਾ ਉਹਨੇ

0: ਦੱਸਦਾ ਹੈ ਕਿ ਕਿਤਾਬ ਕੀ ਸੀ, ਕਿਹੜੇ ਕਰੈਕਟਰ ਸੀ, ਕੀ ਇਹਦਾ ਰਿਜ਼ਲਟ ਸੀਗਾ, ਉਹ ਸਾਨੂੰ ਦੱਸਦਾ। ਦੂਜਾ ਮੈਂ ਸ਼ੁਰੂ ਕੀਤਾ ਪ੍ਰੋਤਸਾਹਨ ਸਰਟੀਫਿਕੇਟ, ਉਸ ਬੱਚੇ ਨੂੰ ਦਿੱਤਾ ਜਾਂਦਾ ਜਿਹਨੇ ਮਹੀਨੇ ਵਿੱਚ ਸਭ ਤੋਂ ਵੱਧ ਕਿਤਾਬਾਂ ਪੜ੍ਹੀਆਂ, ਅਤੇ ਮੈਂ ਕਿਤਾਬ ਪੜ੍ਹੀ ਜਿਹੜੀ ਲੜੀ ਹੈ ਸਟੇਜ 'ਤੇ, ਉਹਦੇ ਬਾਰੇ ਦੱਸਿਆ ਵੀ। ਸੋ ਉਸਨੂੰ ਹੀ ਪ੍ਰੋਤਸਾਹਨ ਸਰਟੀਫਿਕੇਟ ਦੇਣਾ ਸ਼ੁਰੂ ਕੀਤਾ। ਛੋਟੇ ਛੋਟੇ ਇਨਾਮ ਜਿਵੇਂ ਡਿਕਸ਼ਨਰੀ ਦੇ ਦਿੱਤੀ ਜਾਂ ਕੁਝ ਦਿੱਤਾ, ਇਹੋ ਜਿਹੇ ਕੰਪੀਟੀਸ਼ਨ ਅਸੀਂ ਕਰਵਾਉਂਦੇ ਰਹਿੰਦੇ ਤਾਂ ਕਿ ਲਾਇਬ੍ਰੇਰੀ ਦੇ ਪ੍ਰਤੀ ਬੱਚਿਆਂ ਦਾ ਜਿਹੜਾ ਆਕਰਸ਼ਣ ਹੈ ਵਧੇ, ਲਾਇਬ੍ਰੇਰੀ ਸੇਵਾਵਾਂ ਨੂੰ ਹੋਰ ਬਿਹਤਰ ਕੀਤਾ ਤਾਂ ਕਿ ਬੱਚੇ ਜਿਹੜੇ ਉੱਥੋਂ ਤੱਕ ਪਹੁੰਚ ਉਹਨਾਂ ਦੀ ਜਿਹੜੀ ਉਹ ਸੁਖਾਲੀ ਹੋ ਸਕੇ ਜੀ।
1: ਤੁਸੀਂ ਸਰਤਾਜ ਸਿੰਘ ਜੀ ਕਿਹਾ ਕਿ ਮੈਂ ਇਹ ਕੰਮ ਸ਼ੁਰੂ ਕੀਤਾ, ਮੈਂ ਇਹ ਸਭਾ ਦੇ ਵਿੱਚ ਬੱਚਿਆਂ ਤੋਂ ਬੁਲਾਉਣਾ ਸ਼ੁਰੂ ਕੀਤਾ। ਅਸੀਂ ਇਹ ਜ਼ਿਕਰ ਇਸ ਲਈ ਕਰ ਰਹੇ ਹਾਂ ਕਿ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਕਿ ਕਿਸੇ ਸੰਸਥਾ ਦੇ ਵਿੱਚ ਕੋਈ ਕੰਮ ਹੋ ਰਿਹਾ ਹੈ, ਤਾਂ ਅਕਸਰ ਟੀਚਰਸ ਇਹ ਸ਼ਿਕਾਇਤ ਕਰਦੇ ਨੇ ਕਿ ਸੰਸਥਾ ਵੱਲੋਂ ਸਹਿਯੋਗ ਨਹੀਂ ਮਿਲ ਰਿਹਾ ਜਾਂ ਫਿਰ ਸਾਨੂੰ ਉਸ ਤਰ੍ਹਾਂ ਦੀ ਸਪੋਰਟ ਨਹੀਂ ਮਿਲ ਰਹੀ। ਇਹ ਸੰਸਥਾ ਨੇ ਹੀ ਸ਼ੁਰੂ ਕਰਨਾ ਹੈ, ਪ੍ਰਿੰਸੀਪਲ ਦੀ ਹੀ ਜ਼ਿੰਮੇਦਾਰੀ ਹੈ, ਪਰ ਤੁਸੀਂ ਕਿਉਂਕਿ ਖੁਦ ਪਹਿਲ ਕਰਕੇ ਇਹ ਕੰਮ ਸ਼ੁਰੂ ਕੀਤੇ ਨੇ, ਇੱਕ ਟੀਚਰ ਨੂੰ ਵਿਅਕਤੀਗਤ ਤੌਰ 'ਤੇ ਖੁਦ ਪਹਿਲ ਕਰਨ ਦੇ ਲਈ ਕਿਵੇਂ ਅੱਗੇ ਆਉਣਾ ਚਾਹੀਦਾ ਅਤੇ ਕੀ ਸੋਚ ਹੋਣੀ ਚਾਹੀਦੀ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ।
0: ਦੇਖੋ ਮੈਮ, ਸਾਡੇ ਕੋਲ ਜਿਹੜੇ ਬੱਚੇ ਆਏ ਆ, ਕਰਨਾ ਤਾਂ ਸਭ ਕੁਝ ਬੱਚਿਆਂ ਲਈ ਹੈ, ਠੀਕ ਹੈ ਨਾ। ਸੈਲਰੀ ਤਾਂ ਸਾਨੂੰ ਮਿਲਣੀ ਓ ਮਿਲਣੀ ਓ, ਉਹ ਸਾਨੂੰ ਆਪਣੇ ਕੰਮਾਂ ਦੀ ਮਿਲਣੀ ਮਿਲਣੀ ਹੈ। ਸਾਡੇ 'ਚ ਇੱਕ ਸੋਚ ਹੋਣੀ ਚਾਹੀਦੀ, ਇੱਕ ਚਿੰਗਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਬੱਚੇ ਨੂੰ ਕਿਸੇ ਪਦਵੀ ਤੱਕ ਪਹੁੰਚਾਉਣਾ ਹੈ, ਕਿਸੇ ਖੇਤਰ ਦੇ ਵਿੱਚ ਇਹਨੂੰ ਅੱਗੇ ਲੈ ਕੇ ਜਾਣਾ, ਅਤੇ ਉਹਦੇ ਲਈ ਸਾਨੂੰ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪਏਗਾ। ਕਿਸੇ ਨਾ ਕਿਸੇ ਨੂੰ ਤਾਂ ਅੱਗੇ ਹੋ ਕੇ ਦੇਖੋ ਕੋਈ ਵੀ ਸ਼ੁਰੂਆਤ ਜਿਹੜੀ ਉਹ ਕਰਨੀ ਪਏਗੀ। ਇਸ ਲਈ ਟੀਚਰ ਦੇ ਵਿੱਚ ਖੁਦ ਜੇ ਸਪਾਰਕ ਹੋਊਗਾ ਤਾਂ ਫਿਰ ਹੀ ਇਹੋ ਜਿਹੜੇ ਕੰਮ ਹੈ ਹੋ ਸਕਦੇ ਹੈਗੇ ਜੀ।
1: ਯਾਨੀ ਕਿ ਅਸੀਂ ਜੋ ਸਾਨੂੰ ਮਿਹਨਤਾਨਾ ਮਿਲ ਰਿਹਾ ਹੈ ਸਰਕਾਰ ਵੱਲੋਂ ਜਾਂ ਕਿਸੇ ਵੀ ਸੰਸਥਾ ਵੱਲੋਂ, ਉਸਨੂੰ ਜਸਟੀਫਾਈ ਪੂਰੀ ਤਰ੍ਹਾਂ ਤਾਂ ਅਸੀਂ ਸਭ ਕਰਦੇ ਹੀ ਹਾਂ, ਪਰ ਇਸ ਤੋਂ ਇਲਾਵਾ ਜੇ ਕੁਛ ਸਮਾਜ ਦੇ ਵਿੱਚ ਐਕਸਟਰਾ ਆਰਡਨਰੀ ਅਸੀਂ ਦੇਖਣਾ ਚਾਹੁੰਦੇ ਹਾਂ ਤਾਂ ਉਸ ਲਈ ਕੁਛ ਐਕਸਟਰਾ ਵੀ ਕਰਨਾ ਪਏਗਾ।
0: ਬਿਲਕੁਲ ਮੈਮ, ਬਿਲਕੁਲ
1: ਜੀ। ਅਤੇ ਦੇਖੋ ਅੱਜ ਦੇ ਯੁੱਗ ਦੇ ਵਿੱਚ ਅਧਿਆਪਕ ਦੀ ਭੂਮਿਕਾ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਕਿਵੇਂ ਵਿਸ਼ੇਸ਼ ਭੂਮਿਕਾ ਹੋਣੀ ਚਾਹੀਦੀ ਹੈ, ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਹੈ ਕਿ ਹੋਰ ਕਿਹੜੇ ਖੇਤਰਾਂ ਦੇ ਵਿੱਚ ਅਧਿਆਪਕ ਚੰਗੀ ਭੂਮਿਕਾ ਨਿਭਾ ਸਕਦਾ ਹੈ ਜਾਂ ਕਿਹੜੀਆਂ ਨੀਤੀਆਂ ਬਦਲਣ ਦੀ ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਲੋੜ ਹੈ?
0: ਦੇਖੋ, ਇੱਕ ਬਤੌਰ ਟੀਚਰ ਜੇ ਮੈਂ ਗੱਲ ਕਰਾਂ ਤਾਂ ਨੀਤੀਆਂ ਤਾਂ ਸਰਕਾਰ ਨੇ ਬਣਾਉਣੀਆਂ ਆ, ਆਪਾਂ ਸਿਰਫ ਸੁਜੈਸ਼ਨਸ ਹੀ ਦੇ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਨੀਤੀ ਹੋ ਜਾਣੀ ਚਾਹੀਦੀ ਹੈ। ਲੇਕਿਨ ਮੇਰੇ ਖਿਆਲ ਦੇ ਵਿੱਚ ਇੱਕ ਟੀਚਰ ਜਿਹੜਾ ਵਾ ਖੁਦ ਜੋ ਹਾਲਾਤ ਨੇ ਉਹਨਾਂ 'ਚ ਆਪਣੇ ਆਪ ਨੂੰ ਜਿਹੜਾ ਉਹਨੂੰ ਐਡਜਸਟ ਕਰ ਲੈਣਾ ਚਾਹੀਦਾ ਹੈਗਾ ਹੈ। ਜੇਕਰ ਜਿੰਨੇ ਕੁ ਸੋਰਸਿਸ ਮੌਜੂਦ ਆ ਉਹਨਾਂ ਸੋਰਸਿਸ ਦੇ ਵਿੱਚ ਹੀ ਸਾਨੂੰ ਖੁਸ਼ ਰਹਿਣਾ ਚਾਹੀਦਾ, ਮੇਰਾ ਮੰਨਣਾ ਇਹ ਹੈ। ਜਦੋਂ ਪ੍ਰੋਜੈਕਟਰ ਨਹੀਂ ਸੀ ਉਦੋਂ ਵੀ ਅਸੀਂ ਪੜ੍ਹਾਉਂਦੇ ਸੀ, ਜਦੋਂ ਅੱਜ ਕੱਲ੍ਹ ਆ ਗਏ ਪ੍ਰੋਜੈਕਟਰ ਤਾਂ ਵੀ ਆਪਾਂ ਪੜ੍ਹਾ ਰਹੇ ਹਾਂ,
1: ਜਦੋਂ ਘੱਟ ਸਹੂਲਤਾਂ ਸੀ,
0: ਹਾਂ ਘੱਟ ਸਹੂਲਤਾਂ ਸੀ ਉਦੋਂ ਵੀ ਅਸੀਂ ਪੜ੍ਹਾਉਂਦੇ ਸੀਗੇ ਅਤੇ ਹੁਣ ਜ਼ਿਆਦਾ ਸਹੂਲਤਾਂ ਨੇ ਅਤੇ ਹੁਣ ਵੀ ਅਸੀਂ ਪੜ੍ਹਾ ਰਹੇ ਹਾਂ। ਸੋ ਮੇਰੇ ਖਿਆਲ ਦੇ ਵਿੱਚ ਜੋ ਜਿਸ ਤਰ੍ਹਾਂ ਚੱਲ ਰਿਹਾ ਹੈ ਉਸ ਦੇ ਵਿੱਚ ਹੀ ਆਪਾਂ ਨੂੰ ਐਡਜਸਟ ਕਰਨਾ ਪਏਗਾ, ਕਿਉਂਕਿ ਨੀਤੀਆਂ ਬਦਲਣਾ ਸਾਡੇ ਹੱਥ 'ਚ ਨਹੀਂ ਹੈ।
1: ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿ ਕਈ ਵਾਰੀ ਘੱਟ ਸਰੋਤਾਂ ਦੇ ਵਿੱਚ ਵੀ ਸਾਨੂੰ ਬਹੁਤ ਕੁਝ ਕਰਨਾ ਪੈਂਦਾ। ਜਦੋਂ ਅਸੀਂ ਮਹਾਨ ਸ਼ਖਸੀਅਤਾਂ ਦੀ ਗੱਲ ਕਰਦੇ ਹਾਂ ਨਾ, ਸਾਡੇ ਦੇਸ਼ ਦੇ ਮਹਾਨ ਵਿਗਿਆਨਿਕਾਂ ਦੀ ਗੱਲ ਕਰਦੇ ਹਾਂ ਜਾਂ ਫਿਰ ਮਹਾਨ ਟੀਚਰਸ ਦੀ ਗੱਲ ਕਰਦੇ ਹਾਂ, ਉਹਨਾਂ ਦੇ ਜੀਵਨ 'ਤੇ ਝਾਤ ਮਾਰੀਏ ਤਾਂ ਉਹਨਾਂ ਕੋਲ ਬਹੁਤ ਕੁਝ ਨਹੀਂ ਸੀ, ਪਰ ਉਹਨਾਂ ਨੇ ਤਾਂ ਵੀ ਘੱਟ ਸਹੂਲਤਾਂ ਦੇ ਵਿੱਚ ਕੁਝ ਅਜਿਹਾ ਕਰ ਦਿਖਾਇਆ ਜੋ ਸਾਡੇ ਲਈ ਅੱਜ ਪ੍ਰੇਰਣਾ ਸਰੋਤ ਬਣ ਗਿਆ। ਅਤੇ ਵੈਸੇ ਅਸੀਂ ਜਦੋਂ ਟੀਚਰਸ ਦੀ ਭੂਮਿਕਾ ਦੀ ਗੱਲ ਕਰਦੇ ਹਾਂ ਤਾਂ ਉਸਦੇ ਵਿੱਚ ਕੋਈ ਸ਼ੱਕ ਨਹੀਂ ਕਿ ਟੀਚਰਸ ਦੀ ਭੂਮਿਕਾ ਬਹੁਤ ਵੱਡੀ ਹੁੰਦੀ ਹੈ। ਜੇਕਰ ਅਸੀਂ ਮਾਂ ਬਾਪ ਤੋਂ ਬਾਅਦ ਕਿਸੇ ਅਜਿਹੇ ਗੁਰੂ ਦੀ ਗੱਲ ਕਰੀਏ ਜੋ ਸਾਡਾ ਜੀਵਨ ਸੰਵਾਰਦਾ ਹੈ ਤਾਂ ਬੇਸ਼ੱਕ ਟੀਚਰ ਹੀ ਹੈ। ਅਤੇ ਟੀਚਰ ਦੀ ਜੋ ਕਪੈਸਿਟੀ ਹੈ, ਸਾਡੇ ਜੀਵਨ ਦੇ ਵਿੱਚ ਯੋਗਦਾਨ ਹੈ, ਉਸਦੀ ਸੰਭਾਵਨਾ ਦਾ ਸਕੋਪ ਬਹੁਤ ਜ਼ਿਆਦਾ ਹੈ। ਤੁਸੀਂ ਕੀ ਸਮਝਦੇ ਹੋ ਕਿ ਟੀਚਰ ਸਾਡੇ ਜੀਵਨ ਦੇ ਵਿੱਚ ਕਿਵੇਂ ਬਦਲਾਅ ਲਿਆ ਕੇ ਆ ਸਕਦੇ ਨੇ?
0: ਦੇਖੋ, ਟੀਚਰ ਬਦਲਾਅ ਤਾਂ ਲਿਆ ਹੀ ਸਕਦੇ ਨੇ। ਦੇਖੋ, ਮੈਨੂੰ ਇੱਥੇ ਇੱਕ ਕੋਟ ਯਾਦ ਆ ਰਿਹਾ ਹੈ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦਾ। ਉਹਨਾਂ ਨੇ ਕਿਹਾ ਸੀ ਇੱਕ ਵਾਰੀ ਕਿ ਜੇਕਰ ਕੋਈ ਲਾਇਰ ਗਲਤੀ ਕਰਦਾ, ਵਕੀਲ ਗਲਤੀ ਕਰਦਾ, ਤਾਂ ਉਸਦੀ ਗਲਤੀ ਫਾਈਲਾਂ 'ਚ ਦੱਬ ਜਾਂਦੀ ਹੈ, ਜੇਕਰ ਕੋਈ ਡਾਕਟਰ ਗਲਤੀ ਕਰਦਾ ਤਾਂ ਉਸਦੀ ਗਲਤੀ ਜਿਹੜੀ ਉਹ ਕਬਰਿਸਤਾਨ 'ਚ ਜਾ ਕੇ ਖਤਮ ਹੋ ਜਾਂਦੀ ਹੈ। ਅਤੇ ਪਰ ਜੇਕਰ ਕਿ ਟੀਚਰ ਕੋਈ ਗਲਤੀ ਹੋ ਜਾਂਦੀ ਹੈ ਕਿਤੇ, ਤਾਂ ਉਹ ਸਮਾਜ ਅਤੇ ਰਾਸ਼ਟਰ 'ਚ ਹਮੇਸ਼ਾ ਹੀ ਦਿਖਾਈ ਦੇਣੀ। ਸੋ ਇਸ ਕਰਕੇ ਟੀਚਰ ਜਿਹੜਾ ਆ ਉਸਨੇ ਹੀ ਉਸ ਵਿਦਿਆਰਥੀ ਨੂੰ ਸਮਾਜ ਦੇ ਵਿੱਚ ਵਿਚਰਨ ਦਾ ਜਿਹੜਾ ਆ ਉਹ ਇੱਕ ਸਹੀ ਰਾਹ ਦਿਖਾਉਣਾ ਹੈ। ਸੋ ਇਸ ਕਰਕੇ ਟੀਚਰ ਜਿਹੜਾ ਵਾ ਉਹ ਬੱਚੇ ਨੂੰ ਤਿਆਰ ਕਰਦਾ ਹੈ ਉਹਦੇ ਭਵਿੱਖ ਲਈ, ਉਹ ਸਮਾਜ ਲਈ ਜਿਸ 'ਚ ਉਹਨੇ ਵਿਚਰਨਾ ਹੈਗਾ ਜੀ।
1: ਯਾਨੀ ਕਿ ਇੱਕ ਬਹੁਤ ਵੱਡੀ ਜ਼ਿੰਮੇਦਾਰੀ ਹੈ।
0: ਬਿਲਕੁਲ, ਬਹੁਤ ਵੱਡੀ ਜ਼ਿੰਮੇਦਾਰੀ ਹੈ ਟੀਚਰ 'ਤੇ, ਕਿਉਂਕਿ ਟੀਚਰ, ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਟੀਚਰ ਦੇ ਅੱਗੇ 40 ਬੱਚੇ ਨਹੀਂ ਆ, 40 ਪਰਿਵਾਰ ਬੈਠੇ ਆ, ਔਰ ਹਰ ਸਾਲ ਇਹ ਪਰਿਵਾਰ ਬਦਲਦੇ ਜਾਣੇ ਆ, ਉਹ ਦੇਖੋ ਬੱਚੇ ਆਉਂਦੇ ਜਾਣੇ ਆ, ਉਹ ਪਰਿਵਾਰ ਬਦਲਦੇ ਜਾਣੇ, ਤਾਂ ਉਹਨਾਂ ਨੇ ਫਿਰ ਹੀ ਜਾ ਕੇ ਜਿਹੜਾ ਸਮਾਜ 'ਚ ਰਹਿਣਾ। ਮੈਂ ਤੁਹਾਨੂੰ ਇੱਥੇ ਇੱਕ ਗੱਲ ਸੁਣਾਉਣਾ ਕਿ ਇੱਕ ਵਾਰੀ ਅਸੀਂ ਇੱਕ ਪ੍ਰੋਜੈਕਟ ਦੇ ਲਈ ਇੱਕ ਹੋਸਪਿਟਲ 'ਚ ਗਏ
1: ਜੀ,
0: ਵੈਟਨਰੀ ਹੋਸਪਿਟਲ ਸੀਗਾ। ਅਤੇ ਵੈਟਨਰੀ ਹੋਸਪਿਟਲ 'ਚ ਅਸੀਂ ਐਂਟਰ ਹੋਏ ਅਤੇ ਅਸੀਂ ਪੀਓਨ ਨੂੰ ਪੁੱਛਿਆ ਕਿ ਸਾਨੂੰ ਡਾਕਟਰ ਸਾਹਿਬ ਮਿਲ ਜਾਣਗੇ, ਤਾਂ ਕਹਿੰਦਾ ਕਿ ਨਹੀਂ, ਵੱਡੇ ਡਾਕਟਰ ਨੇ ਤਾਂ ਨਹੀਂ ਮਿਲਣਾ, ਛੋਟਾ ਡਾਕਟਰ ਮਿਲੇਗਾ, ਯਾਨੀ ਕਿ ਉਹਨੇ ਵੈਟਨਰੀ ਫਾਰਮਾਸਿਸਟ ਸ਼ਾਇਦ ਕਿਹਾ ਹੋਵੇ। ਤਾਂ ਅਸੀਂ ਅੰਦਰ ਐਂਟਰ ਹੋਏ ਅਤੇ ਦੋ

0: ਪੜ੍ਹ ਲਏ ਸਰ ਜੀ ਸਤਿ ਸ਼੍ਰੀ ਅਕਾਲ, ਅਤੇ ਸਰ ਜੀ ਸਤਿ ਸ਼੍ਰੀ ਅਕਾਲ, ਅਤੇ ਮੈਂ ਉਹਨਾਂ ਦੇ ਵੇਲ ਵੇਖਾਂ, ਕਿਉਂਕਿ ਮੈਂ ਰੈਕੋਗਨਾਈਜ਼ ਨਹੀਂ ਕਰ ਸਕਿਆ। ਇੱਕ 2006 'ਚ ਮੇਰੇ ਕੋਲ ਪੜ੍ਹਿਆ, ਇੱਕ 2010 'ਚ ਮੇਰੇ ਕੋਲ ਪੜ੍ਹਿਆ, ਇੱਕ ਦੋਨਾਂ ਹੀ ਮਤਲਬ ਇੱਕ ਥਾਂ ਹੀ ਬੈਠੇ, ਪਰ ਉਹਨਾਂ ਨੂੰ ਕਮਿਊਨੀਕੇਟ ਮੈਂ ਕੀਤਾ ਕਿ ਮੈਂ ਦੋਨਾਂ ਦਾ ਹੀ ਤੁਹਾਡਾ ਟੀਚਰ ਹੈ, ਅਤੇ ਮੈਨੂੰ ਬਹੁਤ ਖੁਸ਼ੀ ਹੋਈ। ਸੋ ਇਹ ਉਹਨਾਂ ਨੂੰ ਸਮਾਜ ਦੇ ਵਿੱਚ ਇੱਕ ਪਰਿਵਾਰ ਨੂੰ ਚਲਾਉਣਾ ਹੈ ਜਦੋਂ, ਅਤੇ ਮਤਲਬ ਉਹਦੇ ਨਾਲ ਵੱਧ ਖੁਸ਼ੀ ਕੋਈ ਨਹੀਂ ਹੁੰਦੀ। ਸੋ ਇਸ ਕਰਕੇ ਟੀਚਰ ਨੇ ਜਿਹੜਾ ਵਾ ਉਹਦਾ ਰੋਲ ਬਹੁਤ ਇੰਪੋਰਟੈਂਟ ਹੋ ਜਾਂਦਾ।
1: ਕਿਆ ਬਾਤ ਹੈ, ਬਹੁਤ ਹੀ ਸੋਹਣੀ ਤੁਸੀਂ ਉਦਾਹਰਨ ਦਿੱਤੀ। ਇਹ ਇੱਕ ਅਜਿਹੀ ਗਲਹਿਰੀ ਵਾਂਗ ਹੈ ਜੋ ਬੀਜ ਕਿੱਥੇ ਕਿੱਥੇ ਪੁੰਗੇੜ ਦਿੰਦੀ ਹੈ ਅਤੇ ਕਿਵੇਂ ਵਾਤਾਵਰਣ ਨੂੰ ਹਰਾ ਭਰਾ ਬਣਾ ਦਿੰਦੀ ਹੈ। ਅਸੀਂ ਸੋਚ ਵੀ ਨਹੀਂ ਸਕਦੇ, ਸਾਡੇ ਜ਼ਿਹਨ ਦੇ ਵਿੱਚ ਉਹ ਚੇਤੇ ਯਾਦ ਵੀ ਨਹੀਂ ਰਹਿੰਦੇ, ਪਰ ਅਸੀਂ ਜਦੋਂ ਇੱਕ ਚੰਗੀ ਭੂਮਿਕਾ ਨਿਭਾਉਂਦੇ ਹਾਂ, ਚੰਗੇ ਨਾਗਰਿਕ ਦਿੰਦੇ ਹਾਂ ਰਾਸ਼ਟਰ ਨੂੰ, ਤਾਂ ਮਨ ਨੂੰ ਬੜੀ ਤਸੱਲੀ।
0: ਬਿਲਕੁਲ ਮੈਮ।
1: ਸਰਤਾਜ ਸਿੰਘ ਜੀ, ਤੁਸੀਂ ਬਹੁਤ ਚੰਗੀ ਭੂਮਿਕਾ ਸਿੱਖਿਆ ਦੇ ਖੇਤਰ ਦੇ ਵਿੱਚ ਨਿਭਾ ਰਹੇ ਹੋ, ਬੱਚਿਆਂ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਰਹੇ ਹੋ, ਉਹਨਾਂ ਨੂੰ ਕਿਤਾਬਾਂ ਦੇ ਨਾਲ ਜੋੜ ਰਹੇ ਹੋ, ਚੰਗੇ ਨਾਗਰਿਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਧਰਤੀ ਨੂੰ ਬਚਾਉਣ ਪ੍ਰਤੀ ਜੋ ਤੁਹਾਡੀ ਵਚਨਬੱਧਤਾ ਹੈ ਉਸਦੇ ਲਈ ਤੁਸੀਂ ਲਗਾਤਾਰ ਕੰਮ ਕਰ ਰਹੇ ਹੋ, ਇਸ ਲਈ ਤੁਸੀਂ ਵਧਾਈ ਦੇ ਹੱਕਦਾਰ ਹੋ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ, ਅਜੋਕੇ ਯੁੱਗ ਵਿੱਚ ਅਧਿਆਪਿਕਾ ਦੀ ਭੂਮਿਕਾ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ। ਸਟੂਡੀਓ 'ਚ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ ਮੈਮ ਜੀ, ਧੰਨਵਾਦ ਬਹੁਤ ਬਹੁਤ
2: ਜੀ। ਮੈਨੂੰ ਇਹ ਤਾਂ ਸਨ ਸਰਤਾਜ ਸਿੰਘ ਸਟੇਟ ਅਵਾਰਡੀ
1: ਜੀ,
2: ਅਤੇ ਇਹਨਾਂ ਨਾਲ ਪੂਨਮ ਗੱਲਬਾਤ ਕਰ ਰਹੇ ਸਨ। ਬਹੁਤ ਸੋਹਣੀ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਬਹੁਤ ਸੋਹਣੀਆਂ ਗੱਲਾਂ ਦੱਸੀਆਂ ਸਾਨੂੰ, ਹੈ ਨਾ, ਕਿ ਅਜੋਕੇ ਯੁੱਗ ਵਿੱਚ ਅਧਿਆਪਕ ਦੀ ਕੀ ਭੂਮਿਕਾ ਹੈ, ਔਰ ਵਾਕਈ ਹੀ ਅਧਿਆਪਕ ਜਿਹੜਾ ਹੈ ਉਹ ਸਾਰੇ ਸਮਾਜ ਨੂੰ ਬਦਲ ਸਕਦਾ, ਕਿਉਂਕਿ ਜਿਹੜੇ ਬੱਚੇ ਉਹਨਾਂ ਕੋਲ ਪੜ੍ਹ ਕੇ ਜਾਂਦੇ ਨੇ, ਜਿੰਨੀ ਅੱਛੀ ਸਿੱਖਿਆ ਉਹ ਲੈ ਕੇ ਜਾਂਦੇ ਨੇ, ਜੇ ਸਮਾਜ ਦਾ ਸੁਧਾਰ ਵੀ ਉਹ ਉਨੀ ਚੰਗੀ ਤਰ੍ਹਾਂ ਕਰ ਸਕਦੇ ਨੇ।
3: ਅਤੇ ਬਹੁਤ ਸੋਹਣੀ ਗੱਲ ਪ੍ਰਭਜੋਤ ਜੀ, ਉਹਨਾਂ ਨੇ ਇਹ ਵੀ ਕਹੀ ਕਿ ਜੇਕਰ ਕੋਈ ਗਲਤੀ ਵੀ ਕਰਦਾ ਨਾ ਅਧਿਆਪਕ, ਤਾਂ ਪੂਰੇ ਸਮਾਜ ਦੇ ਵਿੱਚ ਉਹ ਦਿਖਾਈ ਦਿੰਦੀ ਹੈ
2: ਜੀ।
3: ਸੋ ਮਾਤਾ ਪਿਤਾ ਤੋਂ ਬਾਅਦ ਅਧਿਆਪਕ ਹੀ ਉਹ ਵਿਅਕਤੀ ਹੁੰਦਾ ਹੈ ਜੋ ਸਾਡੇ ਭਵਿੱਖ ਨੂੰ ਸਹੀ ਦਿਸ਼ਾ ਦੇ ਵਿੱਚ ਮਹੱਤਵਪੂਰਨ ਭੂਮਿਕਾ ਜੋ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
2: ਬਿਲਕੁਲ ਜੀ, ਤੇ ਫਿਰ ਮੀਨੂ ਇਹਨਾਂ ਨੂੰ ਵੀ ਇੱਕ ਗੀਤ ਸੁਣਾਈਏ, ਤੇ ਅਸੀਂ ਵੀ ਸੁਣੀਏ ਗੀਤ।
3: ਬਿਲਕੁਲ
2: ਜੀ।

0: ਸੋ ਜੀ, ਇਸ ਉੜੇ ਅੜੇ ਤੋਂ ਬਾਅਦ ਹੁਣ ਮੀਨੂੰ ਸਾਡੇ ਹੋਰ ਵੀ ਸਿਲਸਿਲੇ ਹੈਗੇ ਨੇ, ਔਰ ਫਟਾਫਟ ਮੇਰੇ ਖਿਆਲ ਭੈਣਾਂ ਉਡੀਕ ਰਹੀਆਂ ਹੋਣਗੀਆਂ ਕਿ ਪਕਵਾਨ ਕਿਹੜਾ ਲੈ ਕੇ ਆਏ ਨੇ, ਫਟਾਫਟ ਦੱਸ ਦਿਓ।
1: ਪਕਵਾਨ ਅਸੀਂ ਜ਼ਰੂਰ ਦੱਸਾਂਗੇ, ਕਿਉਂਕਿ ਦੇਖੋ ਸਰੀਰ ਵੀ ਸਾਡਾ ਇੱਕ ਮੰਦਰ ਹੈ, ਸਰੀਰ ਦੇ ਵਿੱਚ ਉਹ ਚੀਜ਼ਾਂ ਪਾਈਆਂ ਜਾਣ ਜੋ ਸਿਹਤ ਦੇਣ ਸਾਨੂੰ ਔਰ ਕੋਈ ਨੁਕਸਾਨ ਨਾ ਕਰਨ
0: ਜੀ।
1: ਸੋ ਅੱਜ ਮੈਂ ਆਪਣੀਆਂ ਸਵਾਣੀਆਂ ਵਾਸਤੇ, ਆਪਣੀ ਭੈਣਾਂ ਵਾਸਤੇ ਲੈ ਕੇ ਆਈ ਹਾਂ ਮਿਲਟ ਵੈਜੀਟੇਬਲ ਉਪਮਾ
0: ਜੀ।
1: ਵੈਸੇ ਤਾਂ ਜ਼ਿਆਦਾਤਰ ਉਪਮਾ ਜਾਂ ਪੋਹਾ ਕਹਿ ਲਓ ਤੁਸੀਂ, ਇਹ ਬਾਜ਼ਾਰੋਂ ਮਿਲਦਾ ਹੈ, ਅਤੇ ਉਪਮਾ ਜਿਹੜਾ ਆਪਾਂ ਸੂਜੀ ਦਾ ਬਣਾਉਂਦੇ ਹਾਂ, ਪਰ ਜਿਹੜਾ ਮਿਲਟ ਦਾ ਬਣਦਾ ਉਹ ਬਹੁਤ ਸਿਹਤਮੰਦ ਹੈ ਔਰ ਬਹੁਤ ਚੰਗਾ। ਸੋ ਆਪਾਂ ਨੇ ਕੀ ਕਰਨਾ ਹੈ, ਸਭ ਤੋਂ ਪਹਿਲੇ ਇੱਕ ਕਰਨਾ ਹੈ ਕਿ ਇੱਕ ਕੱਪ ਤੁਸੀਂ ਲੈਣਾ ਹੈ ਕੋਦਰਾ, ਕੋਦਰਾ ਮਾਰਕੀਟ ਦੇ ਵਿੱਚ ਮਿਲ ਜਾਂਦਾ ਹੈ, ਅਤੇ ਨਾਲ ਫਿਰ ਤੁਸੀਂ ਲੈਣੇ ਨੇ ਮਟਰ, ਗਾਜਰ, ਰਾਈ ਇੱਕ ਚਮਚ। ਮਟਰ ਮਤਲਬ ਇੱਕ ਅੱਧਾ ਕੁ ਕੋਲੀ ਤੁਸੀਂ ਮਟਰ ਲੈ ਲਓ, ਗਾਜਰ ਲੈ ਲਓ ਦੋ ਕੁ ਕੱਟੀਆਂ ਹੋਈਆਂ ਬਿਲਕੁਲ ਬਰੀਕ ਬਰੀਕ, ਅਤੇ ਉਸ ਤੋਂ ਬਾਅਦ ਰਾਈ ਲੈ ਲਓ ਦੋ ਕੁ ਚਮਚ, ਕੜੀ ਪੱਤੇ ਦੇ ਪੰਜ ਛੇ ਲੈ ਲਓ ਤੁਸੀਂ ਪੱਤੇ, ਅਤੇ ਹਰੀ ਮਿਰਚਾਂ ਲੈ ਲਓ ਦੋ ਬਰੀਕ ਬਰੀਕ ਕੱਟੀਆਂ ਹੋਈਆਂ, ਅਤੇ ਨਿੰਬੂ ਦਾ ਰਸ ਅਤੇ ਮੂੰਗਫਲੀ ਦੇ ਦਾਣੇ ਜੇ ਤੁਸੀਂ ਖਾਂਦੇ ਹੋ ਤਾਂ
0: ਬਿਲਕੁਲ ਜੀ।
1: ਅਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਮਿਲਟ ਨੂੰ ਚੰਗੀ ਤਰ੍ਹਾਂ ਧੋ ਕੇ ਉਬਾਲ ਲੈਣਾ ਹੈ, ਕਿਉਂਕਿ ਕਈ ਵਾਰ ਅਸੀਂ ਕਰਦੇ ਹਾਂ ਕਿ ਅਸੀਂ ਧੋਂਦੇ ਨਹੀਂ, ਅਸੀਂ ਸਿੱਧਾ ਉਬਾਲਣਾ ਪਾ ਦਿੰਦੇ ਹਾਂ।
0: ਕਿਉਂਕਿ ਦੇਖੋ ਮੈਨੂੰ ਲੱਗਦਾ ਮੀਨੂੰ ਕਿ ਕੋਦਰਾ ਜਿਹੜਾ ਹੈ ਉਹ ਥੋੜ੍ਹਾ ਜਿਹਾ ਹਾਰਡ ਮਿਲਟ ਹੈ, ਇਸ ਕਰਕੇ ਤੁਸੀਂ ਦੱਸ ਰਹੇ ਹੋ ਕਿ ਇਹਨੂੰ ਬੋਇਲ ਕਰ ਲੈਣਾ, ਇਹਨੂੰ ਉਬਾਲ ਲੈਣਾ।
1: ਉਬਾਲ
0: ਠੀਕ ਹੈ ਜੀ,
1: ਭਿਓ ਲਓ, ਉਸ ਤੋਂ ਬਾਅਦ ਉਬਾਲ ਲਓ, ਅਤੇ ਫਿਰ ਪਾਣੀ ਵਿੱਚ ਛਾਣ ਕੇ ਇਹਨੂੰ ਠੰਡਾ ਹੋਣ ਦਿਓ। ਉਸ ਤੋਂ ਬਾਅਦ ਇੱਕ ਪੈਨ ਦੇ ਵਿੱਚ ਤੇਲ ਲੈਣਾ ਹੈ, ਥੋੜ੍ਹਾ ਜਿਹਾ ਘਿਓ ਖਾਂਦੇ ਤਾਂ ਘਿਓ ਲੈ ਲਓ, ਗਰਮ ਕਰੋ, ਰਾਈ ਦੇ ਰਾਈ ਪਾਓ, ਕੜੀ ਪੱਤੇ ਪਾਓ, ਹਰੀ ਮਿਰਚਾਂ, ਮੂੰਗਫਲੀ ਦੇ ਦਾਣੇ, ਇਹਨਾਂ ਨੂੰ ਮਤਲਬ ਸਲੋ ਆਂਚ ਦੇ ਉੱਤੇ ਤੁਸੀਂ ਹਿਲਾਉਣਾ ਹੈ।
0: ਠੀਕ ਹੈ ਜੀ, ਇਹਨਾਂ ਨੂੰ ਸਲੋ ਅੱਗ ਦੇ ਉੱਤੇ ਥੋੜ੍ਹਾ ਜਿਹਾ ਇਹਨੂੰ ਹਿਲਾ ਕੇ, ਥੋੜ੍ਹਾ ਜਿਹਾ ਇਹਨੂੰ ਮਤਲਬ ਬਹੁਤ ਜ਼ਿਆਦਾ ਇਹਨਾਂ ਨੂੰ ਭੁੰਨਣਾ ਨਹੀਂ ਹੈ, ਹਲਕਾ ਜਿਹਾ ਰਾਈ ਦੇ ਦੋ ਚਮਚ, ਕੜੀ ਪੱਤਾ, ਅਤੇ ਨਾਲ ਦੇ ਨਾਲ ਤੁਸੀਂ ਮੂੰਗਫਲੀ ਦੇ ਦਾਣੇ, ਹਰੀ ਮਿਰਚਾਂ, ਇਹਨੂੰ ਚੰਗੀ ਤਰ੍ਹਾਂ ਤੁਸੀਂ ਸੌਤੇ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਰ ਲੈਣ।
1: ਉਸ ਤੋਂ ਬਾਅਦ ਤੁਸੀਂ ਜਿਹੜੀਆਂ ਸਬਜ਼ੀਆਂ ਜਿਹੜੀਆਂ ਵੀ ਲਈਆਂ ਤੁਹਾਨੂੰ ਪਸੰਦ ਨੇ ਉਹ ਸਾਰੀਆਂ ਪਾ ਦੇਣੀਆਂ, ਅਤੇ ਹਲਕਾ ਜਿਹਾ ਨਰਮ ਹੋਣ ਤੱਕ ਪਕਾਉਣੀਆਂ, ਯਾਨੀ ਕਿ ਬਿਲਕੁਲ ਹੀ ਪਕਾ ਦੇਣੀ ਹੈ, ਹਲਕਾ ਜਿਹਾ ਨਰਮ ਹੋਣ ਤੱਕ ਪਕਾਉਣੀਆਂ।
0: ਮਤਲਬ ਕਿ ਜਿਹੜੀ ਤੁਸੀਂ ਗਾਜਰ ਥੋੜ੍ਹੀ ਹਲਕੀ ਹਲਕੀ ਕੱਟੀ ਹੈ, ਸ਼ਿਮਲਾ ਮਿਰਚ ਵੀ ਲੈ ਸਕਦੇ ਹੋ, ਉਹਨੂੰ ਵੀ ਬਿਲਕੁਲ ਬਰੀਕ ਬਰੀਕ ਕੱਟ ਲਓ, ਔਰ ਜਿਹੜੇ ਅਸੀਂ ਮਟਰ ਦੇ ਦਾਣੇ ਲਏ ਨੇ
1: ਹਾਂਜੀ
0: ਉਹਨੂੰ ਵੀ ਤੁਸੀਂ ਬੋਇਲ, ਹਲਕਾ ਜਿਹਾ ਬੋਇਲ ਕਰ ਲਓ, ਜਾਂ ਫਿਰ ਉੱਦਾਂ ਵੀ ਪਾ ਸਕਦੇ ਹੋ ਜਿਵੇਂ ਤੁਹਾਡੀ ਮਰਜ਼ੀ ਹੈ। ਔਰ ਹੋਰ ਵੀ ਕੋਈ ਸਬਜ਼ੀ ਜੇ ਤੁਹਾਨੂੰ ਅੱਛੀ ਲੱਗਦੀ ਹੈ ਤੁਸੀਂ ਉਹਦੇ ਵਿੱਚ ਪਾ ਸਕਦੇ, ਜਿਵੇਂ ਸ਼ਿਮਲਾ ਮਿਰਚ, ਹਰੀਆਂ, ਪੀਲੀ, ਲਾਲ, ਕੋਈ ਵੀ ਪਾ ਸਕਦੇ ਹੋ।
1: ਬਿਲਕੁਲ, ਹੁਣ ਤੁਸੀਂ ਉਬਲਿਆ ਹੋਇਆ ਜਿਹੜਾ ਮਿਲਟ ਲਿਆ ਹੈ ਤੇ ਉਹ ਪਾ ਦੇਣਾ, ਲੂਣ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ, 2 ਮਿੰਟ ਢੱਕ ਕੇ ਪਕਾਉਣਾ ਹੈ, ਤੇ ਉਸ ਤੋਂ ਬਾਅਦ ਉਹਦੇ ਉੱਤੇ ਪਾ ਦੇਣਾ ਨਿੰਬੂ ਤੇ ਹਰੀ ਧਨੀਆ ਕੱਟ ਕੇ।
0: ਬਿਲਕੁਲ ਜੀ, ਔਰ ਇਹ ਤੁਹਾਡਾ ਇੱਕ ਬਹੁਤ ਹੀ ਸਵਾਦਿਸ਼ਟ ਅਤੇ ਪੌਸ਼ਟਿਕ ਜਿਹੜਾ ਹੈ ਆਹਾਰ ਬਣ ਗਿਆ। ਔਰ ਤੁਸੀਂ ਦੇਖੋ ਇਹ ਜਿਹੜੇ ਤੁਸੀਂ ਸਾਰੀਆਂ ਚੀਜ਼ਾਂ ਪਾਈਆਂ ਨੇ ਇਹਨਾਂ ਨੂੰ 2 ਮਿੰਟ ਪਕਾ ਕੇ ਅੱਛੀ ਤਰ੍ਹਾਂ ਤੁਸੀਂ ਇਹਨੂੰ ਤੁਸੀਂ ਉਪਮਾ ਵੀ ਕਹਿ ਸਕਦੇ ਹੋ, ਇਹਨੂੰ ਤੁਸੀਂ ਇੱਕ ਹਲਵਾ ਵੀ ਕਹਿ ਸਕਦੇ ਹੋ ਮਿਲਟ ਦਾ, ਜੋ ਵੀ ਤੁਹਾਨੂੰ ਠੀਕ ਲੱਗਦਾ। ਸੋ ਜੀ ਤੁਸੀਂ ਜ਼ਰੂਰ ਬਣਾਇਓ ਅਤੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਿੱਦਾਂ ਦਾ ਲੱਗਾ, ਹੈ ਨਾ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ, ਸਿਹਤ ਵਾਸਤੇ ਇਹ ਚੀਜ਼ਾਂ ਜ਼ਰੂਰ ਸ਼ਾਮਿਲ ਕਰੋ। ਅਤੇ ਪ੍ਰਭਜੋਤ ਹੁਣ ਜਿਹੜਾ ਸਮਾਂ ਸਾਨੂੰ ਕਹਿ ਰਿਹਾ ਕਿ ਸਾਨੂੰ ਇਜਾਜ਼ਤ ਲੈ ਲੈਣੀ
0: ਚਾਹੀਦੀ ਹੈ ਜੀ, ਅਸੀਂ ਇਜਾਜ਼ਤ ਲੈਂਦੇ ਹਾਂ ਔਰ ਕੱਲ੍ਹ ਦਾ ਵਾਅਦਾ ਕਰਦੇ ਹਾਂ ਕਿ ਕੱਲ੍ਹ ਫਿਰ ਮਿਲਾਂਗੇ ਜੀ। ਨਮਸਕਾਰ।

ਇਹ ਪ੍ਰੋਗਰਾਮ ਤੁਸੀਂ 2:15 ਵਜੇ ਤੱਕ ਸੁਣੋਗੇ। ਇਸ ਵਿੱਚ ਖਬਰਾਂ ਆਪਣੇ ਨਿਰਧਾਰਿਤ ਸਮੇਂ ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਬਾਅਦ ਦੁਪਹਿਰ 2:30 ਵਜੇ ਲੋਕ ਗੀਤਾਂ ਦੇ ਪ੍ਰੋਗਰਾਮ ਰੰਗਲੀ ਧਰਤੀ ਤਹਿਤ ਅੱਜ ਤੁਸੀਂ ਸਲੀਮ ਦੇ ਗਾਏ ਲੋਕ ਗੀਤ ਸੁਣੋਗੇ। ਦੂਜੀ ਸਭਾ ਵਿਚ 4:00 ਵਜੇ ਦੀਆਂ ਮੁੱਖ ਖਬਰਾਂ ਤੋਂ ਬਾਅਦ 4:02 ਦਾ ਸਮਾਂ ਰਹੇਗਾ ਸਦਾ ਬਹਾਰ ਗੀਤਾਂ ਦਾ। ਸ਼ਾਮ 4:30 ਵਜੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ ਸ਼ਾਮ 5:30 ਵਜੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30 ਵਜੇ। ਅੱਜ ਇਸ ਵਿਚ ਕੰਮ ਦੀਆਂ ਗੱਲਾਂ, ਅੱਜ ਦੇ ਭਾਅ, ਸਰਦੀ ਰੁੱਤ ਦੀਆਂ ਖੁੰਬਾਂ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਸ਼ਿਵਾਨੀ ਸ਼ਰਮਾ। ਇਸ ਤੋਂ ਇਲਾਵਾ ਕੱਲ ਦੇ ਪ੍ਰੋਗਰਾਮ, ਮੌਸਮ ਦਾ ਹਾਲ ਤੇ ਗੀਤ ਸੰਗੀਤ ਵੀ ਸੁਣਾਇਆ ਜਾਏਗਾ। ਸੱਤ ਦਾ ਸਮਾਂ ਰਹੇਗਾ ਵਿਵਿਧਾ ਦਾ। ਵਿਵਿਧਾ ਤਹਿਤ ਅੱਜ ਤੁਸੀਂ ਹਿੰਦੀ ਵਾਰਤਾ ਸੁਣੋਗੇ ਮਹਾਕਵੀ ਹੋਨੇ ਕੀ ਕਗਾਰ ਪਰ। ਵਾਰਤਾਕਾਰ ਹੋਣਗੇ ਡਾਕਟਰ ਦਲਜੀਤ ਕੌਰ। ਸੱਤ ਤੇ ਤੁਸੀਂ ਚੰਦ ਗਜ਼ਲਾਂ ਸਮਾਤ ਫਰਮਾਓਗੇ। ਜ਼ਿੰਦਗੀ ਦੇ ਫਲਸਫਿਆਂ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਜ਼ਿੰਦਗੀ ਹਸੀਨ ਹੈ, ਇਸ ਦਾ ਸਮਾਂ ਰਹੇਗਾ ਰਾਤ 8:00 ਵਜੇ। ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ 8:45 ਤੇ ਸਮਾਚਾਰ ਸੰਧਿਆ, 9:00 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ, 9:30 ਵਜੇ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੰਜਾਬੀ ਨਾਟਕ ਸੁਣੋਗੇ ਇਹ ਵੀ ਇਤਿਹਾਸ ਹੈ। ਇਸ ਨਾਟਕ ਨੂੰ ਲਿਖਿਆ ਅਜੀਤ ਕੌਰ ਨੇ। ਦਸ ਵਜੇ ਦੀਆਂ ਮੁੱਖ ਖਬਰਾਂ ਤੋਂ ਬਾਅਦ 10:02 ਤੇ ਤੁਸੀਂ ਸੁਣੋਗੇ ਕਵੀ ਗੋਸ਼ਠੀ। ਅੱਜ ਇਸ ਵਿਚ ਭਾਗ ਲੈਣ ਵਾਲੇ ਕਵੀ ਹਨ ਰਾਜਵੰਤੀ ਮਾਨ, ਮਹੇਸ਼ ਕੁਮਾਰ, ਵਰਿੰਦਰ ਕੁਮਾਰ ਤੇ ਵਿਨੋਦ ਗੋਇਲ। ਰਾਤ 10:30 ਵਜੇ ਤੁਸੀਂ ਗਜ਼ਲਾਂ ਦਾ ਪ੍ਰੋਗਰਾਮ ਸਮਾਪਤ ਫਰਮਾਓਗੇ। ਇਸ ਤੋਂ ਇਲਾਵਾ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜ਼ਰੀਏ ਦਿਨੇ 3:00 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਰਾਤ 11:10 ਦਾ ਸਮਾਂ ਰਹੇਗਾ ਪ੍ਰੋਗਰਾਮ ਸੌਗਾਤ ਦਾ। ਇਹ ਸਨ ਪਰਿਚੇ ਤਹਿਤ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਨ੍ਹਾਂ ਦਾ ਪ੍ਰਸਾਰਣ ਸਮਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਆਉਂਦੇ ਬੁੱਧਵਾਰ ਨੂੰ ਵਾਰਾਣਸੀ ਵਿੱਚ ਨੌਵਾਂ ਰਾਸ਼ਟਰੀ ਪੋਸ਼ਣ ਮਹੀਨਾ 2026 ਸ਼ੁਰੂ ਕਰੇਗਾ। ਇਸ ਸਾਲ ਦੀ ਮੁਹਿੰਮ ਮਿਸ਼ਨ ਸਕਸ਼ਮ ਆਂਗਨਵਾੜੀ ਅਤੇ ਪੋਸ਼ਣ ਗੇੜ ਦੂਜੇ ਦੇ ਤਹਿਤ ਸੋਧੇ ਹੋਏ ਪੂਰਕ ਪੋਸ਼ਣ ਪ੍ਰੋਗਰਾਮ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਲਾਗੂ ਕੀਤੀ ਜਾ ਰਹੀ ਹੈ। ਪੋਸ਼ਣ ਮਹੀਨਾ 2026 ਪੰਜ ਮੁੱਖ ਵਿਸ਼ਿਆਂ ਖੁਰਾਕ ਵਿਭਿੰਨਤਾ ਅਤੇ ਢੁਕਵਾਂ ਪ੍ਰੋਟੀਨ, ਆਂਗਨਵਾੜੀ ਕੇਂਦਰਾਂ 'ਚ ਤਾਜ਼ਾ ਗਰਮ ਪਕਾਇਆ ਹੋਇਆ ਭੋਜਨ, ਭਾਈਚਾਰਕ ਭਾਗੀਦਾਰੀ ਅਤੇ ਜਵਾਬਦੇਹੀ ਤੇ ਪੋਸ਼ਣ ਸ਼ੁਰੂਆਤੀ ਬਚਪਨ ਦਾ ਵਿਕਾਸ ਤੇ ਬਾਲ ਵਿਕਾਸ ਲਈ ਸਿੱਖਿਆ ਤੇ ਕੇਂਦਰਿਤ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤੱਕ ਇੱਕ ਵਿਕਸਿਤ ਭਾਰਤ ਦੀ ਬੁਨਿਆਦ ਵਜੋਂ ਇੱਕ ਚੰਗੀ ਤੇ ਪੋਸ਼ਿਤ ਭਾਰਤ ਦੇ

0: ਦ੍ਰਿਸ਼ਟੀਕੋਣ ਮੁਤਾਬਕ ਪੋਸ਼ਣ ਮੁਹਿੰਮ 2018 'ਚ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਪੋਸ਼ਣ ਨੂੰ ਦੇਸ਼ ਦੇ ਵਿਕਾਸ ਏਜੰਡੇ ਦੇ ਕੇਂਦਰ ਵਿੱਚ ਲਿਆਉਣਾ ਹੈ। ਹਰ ਸਾਲ ਸਤੰਬਰ 'ਚ ਮਨਾਇਆ ਜਾਣ ਵਾਲਾ ਰਾਸ਼ਟਰੀ ਪੋਸ਼ਣ ਮਹੀਨਾ ਹੁਣ ਇੱਕ ਜਨ ਅੰਦੋਲਨ ਬਣ ਗਿਆ ਜੋ ਔਰਤਾਂ, ਬੱਚਿਆਂ ਅਤੇ ਕਿਸ਼ੋਰਾਂ ਲਈ ਸਿਹਤਮੰਦ ਪੋਸ਼ਣ, ਸਿਹਤ ਅਤੇ ਤੰਦਰੁਸਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਦਾ ਹੈ। ਇਸ ਸਾਲ 9ਵੇਂ ਰਾਸ਼ਟਰੀ ਪੋਸ਼ਣ ਮਹੀਨੇ ਦਾ ਥੀਮ ਸਾਡੀਆਂ ਆਂਗਣਵਾੜੀਆਂ ਸਾਡੀ ਜ਼ਿੰਮੇਵਾਰੀ, ਜਿਸ ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੇ ਸ਼ੁਰੂ ਕੀਤਾ। ਇਸ ਸਾਲ ਹਰੇਕ ਨਾਗਰਿਕ ਨੂੰ ਆਂਗਣਵਾੜੀ ਕੇਂਦਰਾਂ ਪ੍ਰਤੀ ਜ਼ਿੰਮੇਵਾਰੀ ਸਾਂਝੀ ਕਰਨ ਦਾ ਸੱਦਾ ਵੀ ਦਿੱਤਾ ਗਿਆ। ਆਂਗਣਵਾੜੀ ਕੇਂਦਰ ਦੇਸ਼ 'ਚ ਬੱਚਿਆਂ ਲਈ ਪੋਸ਼ਣ, ਸਿਹਤ ਸੰਭਾਲ ਅਤੇ ਸ਼ੁਰੂਆਤੀ ਸਿੱਖਿਆ ਦੇ ਮੁੱਖ ਕੇਂਦਰ ਨੇ। ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਰਾਜਲਾਲੀ ਗਿੱਲ ਵੱਲੋਂ ਮਹਿਲਾਵਾਂ ਨਾਲ ਸੰਬੰਧਿਤ ਮਸਲਿਆਂ ਅਤੇ ਝਗੜਿਆਂ ਦੇ ਤੁਰੰਤ ਹੱਲ ਲਈ ਕੱਲ੍ਹ 8 ਸਤੰਬਰ ਨੂੰ ਮੌੜ ਮੰਡੀ ਵਿਖੇ ਵਿਸ਼ੇਸ਼ ਲੋਕ ਅਦਾਲਤ ਲਗਾਈ ਜਾਏਗੀ। ਜ਼ਿਲ੍ਹਾ ਪ੍ਰੋਜੈਕਟ ਅਫਸਰ ਪੰਕਜ ਨੇ ਦੱਸਿਆ ਕਿ ਵਿਸ਼ੇਸ਼ ਲੋਕ ਅਦਾਲਤ SDM ਦਫ਼ਤਰ ਮੌੜ ਮੰਡੀ ਵਿਖੇ 8 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਈ ਜਾ ਰਹੀ ਹੈ। ਇਸ ਵਿਸ਼ੇਸ਼ ਲੋਕ ਅਦਾਲਤ ਦਾ ਮੁੱਖ ਮਕਸਦ ਔਰਤਾਂ ਨਾਲ ਸੰਬੰਧਿਤ ਝਗੜਿਆਂ ਅਤੇ ਵੱਖ ਵੱਖ ਮਸਲਿਆਂ ਦਾ ਤੁਰੰਤ ਅਤੇ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਉਣਾ ਹੋਏਗਾ। ਇਸ ਉਪਰਾਲੇ ਰਾਹੀਂ ਔਰਤਾਂ ਨੂੰ ਆਪਣੇ ਮਸਲੇ ਸੰਬੰਧਿਤ ਅਧਿਕਾਰੀਆਂ ਦੇ ਸਾਹਮਣੇ ਰੱਖਣ ਅਤੇ ਉਹਨਾਂ ਦੇ ਹੱਲ ਲਈ ਲੋੜੀਂਦੀ ਸਹਾਇਤਾ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਕਮਿਸ਼ਨ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਖਾਸ ਕਰਕੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਦਾ ਕੋਈ ਮਹਿਲਾ ਸੰਬੰਧੀ ਮਸਲਾ ਜਾਂ ਵਿਵਾਦ ਹੈ ਤਾਂ ਉਹ ਇਸ ਲੋਕ ਅਦਾਲਤ 'ਚ ਪਹੁੰਚ ਕੇ ਫਾਇਦਾ ਉਠਾਉਣ। ਇਸ ਮੌਕੇ ਕਮਿਸ਼ਨ ਵੱਲੋਂ ਔਰਤਾਂ ਨੂੰ ਉਹਨਾਂ ਦੇ ਅਧਿਕਾਰਾਂ ਅਤੇ ਮਸਲਿਆਂ ਦੇ ਹੱਲ ਲਈ ਲੋੜੀਂਦੀ ਜਾਣਕਾਰੀ ਅਤੇ ਮਾਰਗਦਰਸ਼ਨ ਵੀ ਦਿੱਤਾ ਜਾਏਗਾ। ਵਧੇਰੇ ਜਾਣਕਾਰੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਵੈਬਸਾਈਟ PSWC.punjab.gov.in ਤੋਂ ਲਈ ਜਾ ਸਕਦੀ ਹੈ। ਇਸ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨਾਰੀ ਸ਼ਕਤੀ, ਮਹਿਲਾ ਸਸ਼ਕਤੀਕਰਨ, ਸਿਹਤ ਅਤੇ ਸਮਾਨਤਾ ਨੂੰ ਸਮਰਪਿਤ ਇੱਕ ਵਿਸ਼ੇਸ਼ ਮੈਰਾਥਨ ਸ਼ੀ ਰਨਸ ਪੰਜਾਬ ਦਾ ਆਯੋਜਨ ਵੀ 9 ਸਤੰਬਰ ਨੂੰ ਨਵੀਂ ਦਾਣਾ ਮੰਡੀ ਮੌੜ ਵਿਖੇ ਕੀਤਾ ਜਾ ਰਿਹਾ। ਜ਼ਿਲ੍ਹਾ ਪ੍ਰੋਜੈਕਟ ਅਫਸਰ ਪੰਕਜ ਕੁਮਾਰ ਨੇ ਦੱਸਿਆ ਕਿ ਚੇਅਰਮੈਨ ਮਹਿਲਾ ਕਮਿਸ਼ਨ ਰਾਜਲਾਲੀ ਗਿੱਲ ਵੀ ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਇਸ ਮੈਰਾਥਨ ਰਾਹੀਂ ਔਰਤਾਂ ਅਤੇ ਬੱਚਿਆਂ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਦੇ ਨਾਲ ਨਾਲ ਮਹਿਲਾ ਸਸ਼ਕਤੀਕਰਨ ਦਾ ਸੁਨੇਹਾ ਦਿੱਤਾ ਜਾਏਗਾ। ਇਸ ਮੌਕੇ 3 ਕਿਲੋਮੀਟਰ ਫਨ ਰਨ ਕਰਵਾਈ ਜਾਏਗੀ, ਜਿਸ ਵਿੱਚ ਹਰ ਉਮਰ ਵਰਗ ਦੀਆਂ ਔਰਤਾਂ, ਬੱਚੀਆਂ ਅਤੇ ਛੋਟੇ ਬੱਚੇ ਵੀ ਹਿੱਸਾ ਲੈ ਸਕਣਗੇ। ਪੰਜਾਬ ਦੇ ਮੁੱਖ ਚੋਣ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਕੈਂਪ ਲਗਾ ਕੇ ਬੂਥ ਲੈਵਲ ਅਫਸਰਾਂ ਵੱਲੋਂ ਆਪੋ ਆਪਣੇ ਪੋਲਿੰਗ ਬੂਥ 'ਤੇ ਲੋਕਾਂ ਦੇ ਵੱਖ ਵੱਖ ਫਾਰਮ ਭਰਨ ਦਾ ਕੰਮ ਕੀਤਾ ਗਿਆ। ਇਸ ਦੌਰਾਨ ਰੋਲ ਓਬਜ਼ਰਵਰ ਬਬੀਤਾ ਵੱਲੋਂ ਚੋਣ ਹਲਕਾ ਫਿਰੋਜ਼ਪੁਰ ਸ਼ਹਿਰ ਅਤੇ ਗੁਰੂ ਹਰਸਾਏ ਦੇ ਵੱਖੋ ਵੱਖ ਪੋਲਿੰਗ ਬੂਥਾਂ 'ਤੇ ਵਿਜ਼ਿਟ ਕੀਤੀ ਗਈ ਅਤੇ ਕੈਂਪਾਂ 'ਚ ਵੋਟਾਂ ਦੀ ਸੁਧਾਈ ਸਬੰਧੀ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਗਿਆ। ਉਹਨਾਂ ਦੱਸਿਆ ਕਿ ਇਹ ਵਿਸ਼ੇਸ਼ ਕੈਂਪ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਏ ਗਏ, ਜਿੱਥੇ BLOs ਨੇ ਯੋਗ ਵੋਟਰਾਂ ਦੀ ਮਦਦ ਕੀਤੀ। ਉਧਰ ਬਠਿੰਡਾ ਦੇ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਚੋਣ ਕਮਿਸ਼ਨ ਵੱਲੋਂ SIR ਦੇ ਦੂਜੇ ਗੇਟ ਤਹਿਤ ਦਾਅਵੇ ਅਤੇ ਇਤਰਾਜ਼ਾਂ ਦੇ ਨਿਪਟਾਰੇ ਦਾ ਕੰਮ ਵਿੱਚ ਲੱਗੇ BLOs ਨੂੰ ਨਿਰਦੇਸ਼ ਦਿੱਤੇ ਕਿ ਇਸ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਇਆ ਜਾਵੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਤਹਿਤ ਭਵਿੱਖ ਦੀ 6G ਅਤੇ ਅਤਿ ਤੇਜ਼ ਗਤੀ ਵਾਲੀ ਸੰਚਾਰ ਪ੍ਰਣਾਲੀ ਲਈ ਟੈਰਾਹਰਟਸ ਐਂਟੀਨੇ ਦੇ ਨਿਰਮਾਣ ਅਤੇ ਸੁਧਾਰ ਬਾਰੇ ਅਹਿਮ ਨਤੀਜੇ ਸਾਹਮਣੇ ਆਏ ਨੇ। ਇਹ ਖੋਜ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵਿਖੇ ਖੋਜਾਰਥੀ ਡਾਕਟਰ ਨਿਪੁੰਨ ਸ਼ਰਮਾ ਨੇ ਨਿਗਰਾਨ ਡਾਕਟਰ ਅੰਮ੍ਰਿਤ ਕੌਰ ਦੀ ਅਗਵਾਈ ਹੇਠ ਕੀਤੀ ਹੈ। ਡਾਕਟਰ ਨਿਪੁੰਨ ਸ਼ਰਮਾ ਨੇ ਦੱਸਿਆ ਕਿ ਇਸ ਖੋਜ ਵਿੱਚ ਪੇਸ਼ ਕੀਤਾ ਗਿਆ ਕਿ ਪੈਚ ਐਂਟੀਨਾ ਡਿਜ਼ਾਇਨ ਮੌਜੂਦਾ ਟੈਰਾਹਰਟਸ ਟੈਕਨੋਲੋਜੀ ਦੇ ਮੁਕਾਬਲੇ ਬਹੁਤ ਬਿਹਤਰ ਅਤੇ ਅਗਲੀ ਪੀੜ੍ਹੀ ਦਾ ਐਂਟੀਨਾ ਹੈ। ਉਹਨਾਂ ਦੱਸਿਆ ਕਿ ਐਂਟੀਨਾ ਸ਼ਾਨਦਾਰ ਬੈਂਡਵਿਡਥ, ਕੁਸ਼ਲਤਾ ਅਤੇ ਗ੍ਰੇਨ ਪ੍ਰਾਪਤ ਕਰਦਾ ਹੈ। ਉਹਨਾਂ ਦੱਸਿਆ ਕਿ ਇਸ ਡਿਜ਼ਾਇਨ ਨੂੰ ਤਿਆਰ ਕਰਨ ਲਈ ਮੈਟਾ ਹਿਊਰਿਸਟਿਕਸ ਐਲਗੋਰਿਦਮ ਨਵੀਨਤਮ ਦੀ ਵਰਤੋਂ ਕੀਤੀ ਗਈ ਹੈ। ਭਾਰਤ ਦੀ ਸਾਤਵਿਕ ਸਾਈਰਾਜ, ਰੈਂਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ 'ਚ ਮਰਦਾਂ ਦੇ ਡਬਲਸ ਦਾ ਖਿਤਾਬ ਜਿੱਤ ਲਿਆ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
1: ਲੱਗਦਾ ਖੁਸ਼ਖਬਰੀ ਆਉਣ ਵਾਲੀ ਹੈ।
2: ਖੁਸ਼ਖਬਰੀ ਤਾਂ ਲੋਕਾਂ ਦੀ ਹੁੰਦੀ ਆ, ਸਾਡੀ ਤਾਂ ਦੁੱਖ ਖਬਰੀ ਹੋਵੇਗੀ। ਮੈਨੂੰ ਤੇ ਮੇਰੇ ਘਰ ਵਾਲੇ ਨੂੰ HIV ਹੈ ਤੇ ਮੈਨੂੰ ਡਰ ਹੈ ਕਿ ਮੇਰੇ ਬੱਚੇ ਨੂੰ ਵੀ HIV ਹੋਵੇਗਾ।
1: ਉਹ ਫੇਰ ਤਾਂ ਤੁਹਾਨੂੰ ਦੋ ਖੁਸ਼ਖਬਰੀਆਂ ਦਿੰਨੇ ਆ।
2: ਉਹ ਕਿਵੇਂ ਡਾਕਟਰ ਸਾਹਿਬ?
1: HIV ਨਾਲ ਜੀ ਰਹੀ ਕੋਈ ਵੀ ਲੇਡੀ EVTHS ਪ੍ਰੋਗਰਾਮ ਅਧੀਨ ARV ਦਵਾਈਆਂ ਲੈ ਕੇ ਇੱਕ ਸਿਹਤਮੰਦ ਤੇ HIV ਮੁਕਤ ਬੱਚੇ ਨੂੰ ਜਨਮ ਦੇ ਸਕਦੀ ਹੈ। ਬਸ ਸ਼ਰਤ ਇਹ ਹੈ ਕਿ ਗਰਭਵਤੀ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫ਼ਤ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ

0: www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ, ਮੇਰੇ ਵੱਲੋਂ ਯਾਨੀ ਦੀਪਾਲੀ ਵਧਵਾ ਵੱਲੋਂ ਜੈ ਹਿੰਦ ਲੈ ਕੇ ਹਾਜ਼ਰ ਹਾਂ ਤੁਹਾਡੇ ਮਨੋਰੰਜਨ ਲਈ ਕੁਝ ਹਿੰਦੀ ਫਿਲਮੀ ਨਗਮੇ। ਤੁਹਾਡੇ ਨਜ਼ਰ ਕਰ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਦੀਵਾਨਾ ਫਿਲਮ 'ਚੋਂ, ਆਵਾਜ਼ ਕੁਮਾਰ ਸਾਨੂ ਦੀ। ਇਸ ਗੀਤ ਨੂੰ ਲਿਖਿਆ ਸਮੀਰ ਨੇ ਔਰ ਸੰਗੀਤ ਨਿਰਦੇਸ਼ਕ ਨਦੀਮ ਸ਼ਰਵਣ।

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਅਨਾਰੀ ਫਿਲਮ ਦਾ, ਆਵਾਜ਼ ਉਦਿਤ ਨਾਰਾਇਣ ਦੀ, ਗੀਤਕਾਰ ਨੇ ਸਮੀਰ ਅਤੇ ਸੰਗੀਤਕਾਰ ਨੇ ਆਨੰਦ ਮਿਲਿੰਦ।

0: ਲੱਗਦਾ ਖੁਸ਼ਖਬਰੀ ਆਉਣ ਵਾਲੀ ਹੈ।
1: ਖੁਸ਼ਖਬਰੀ ਤਾਂ ਲੋਕਾਂ ਦੀ ਹੁੰਦੀ ਆ, ਸਾਡੀ ਤਾਂ ਦੁੱਖ ਖਬਰੀ ਹੋਵੇਗੀ। ਮੈਨੂੰ ਤੇ ਮੇਰੇ ਘਰ ਵਾਲੇ ਨੂੰ HIV ਹੈ ਤੇ ਮੈਨੂੰ ਡਰ ਹੈ ਕਿ ਮੇਰੇ ਬੱਚੇ ਨੂੰ ਵੀ HIV ਹੋਵੇਗਾ।
0: ਉਹ ਫੇਰ ਤਾਂ ਤੁਹਾਨੂੰ ਦੋ ਖੁਸ਼ਖਬਰੀਆਂ ਦਿੰਨੇ ਆ।
1: ਉਹ ਕਿਵੇਂ ਡਾਕਟਰ ਸਾਹਿਬ?
0: HIV ਨਾਲ ਜੀ ਰਹੀ ਕੋਈ ਵੀ ਲੇਡੀ EVTHS ਪ੍ਰੋਗਰਾਮ ਅਧੀਨ ARV ਦਵਾਈਆਂ ਲੈ ਕੇ ਇੱਕ ਸਿਹਤਮੰਦ ਤੇ HIV ਮੁਕਤ ਬੱਚੇ ਨੂੰ ਜਨਮ ਦੇ ਸਕਦੀ ਹੈ। ਬਸ ਸ਼ਰਤ ਇਹ ਹੈ ਕਿ ਗਰਭਵਤੀ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ ਤੇ ਜਣੇਪਾ

0: ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫਤ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। जो कहानियां हम सुनते आए देखते आए, अब वही वैसी ही कहानी सुनाएगा डिजिटल।
3: डाउनलोड वेव्स ओटीटी ऐप नाउ एंड वॉच फॉर फ्री।
4: लाओ जी, अज तुहानू दसांगा वायरल ना होण दे तरीके।
5: ओ लोकी ता वायरल होण दे तरीके दसदे आ, ते तू वायरल ना होण दा?
4: सोशल मीडिया ते वायरल होण नालों वी वध जरूरी है जिम्मेदार नागरिक बनना। ते उस दे लई जरूरी है ए जानना कि HIV AIDS किवें नहीं फैलदा। HIV AIDS नाल जी रहे व्यक्ति नूं छोण जां हथ मिलाउण नाल, संक्रमित व्यक्ति द्वारा वरते उपकरणां या भांड्यां दे इस्तेमाल नाल, संक्रमित व्यक्ति द्वारा वरते गए गुसलखाने दे इस्तेमाल जां मच्छर दे कट्टण नाल।
1: वधेरे जानकारी लई टोल फ्री एड्स हेल्पलाइन नंबर 1097 ते कॉल करो। पंजाब स्टेट एड्स कंट्रोल सोसाइटी द्वारा जनहित विच जारी।
6: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ, ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
0: ਲੱਗਦਾ ਖੁਸ਼ਖਬਰੀ ਆਉਣ ਵਾਲੀ ਹੈ।
7: ਖੁਸ਼ਖਬਰੀ ਤਾਂ ਲੋਕਾਂ ਦੀ ਹੁੰਦੀ ਆ, ਸਾਡੀ ਤਾਂ ਦੁੱਖ ਖਬਰੀ ਹੋਵੇਗੀ। ਮੈਨੂੰ ਤੇ ਮੇਰੇ ਘਰ ਵਾਲੇ ਨੂੰ HIV ਹੈ, ਤੇ ਮੈਨੂੰ ਡਰ ਹੈ ਕਿ ਮੇਰੇ ਬੱਚੇ ਨੂੰ ਵੀ HIV ਹੋਵੇਗਾ।
0: ਉਹ ਫੇਰ ਤਾਂ ਤੁਹਾਨੂੰ ਦੋ ਖੁਸ਼ਖਬਰੀਆਂ ਦਿੰਨੇ ਆ।
7: ਉਹ ਕਿਵੇਂ ਡਾਕਟਰ ਸਾਹਿਬ?
0: HIV ਨਾਲ ਜੀ ਰਹੀ ਕੋਈ ਵੀ ਲੇਡੀ EVTHS ਪ੍ਰੋਗਰਾਮ ਅਧੀਨ ARV ਦਵਾਈਆਂ ਲੈ ਕੇ ਇੱਕ ਸਿਹਤਮੰਦ ਤੇ HIV ਮੁਕਤ ਬੱਚੇ ਨੂੰ ਜਨਮ ਦੇ ਸਕਦੀ ਹੈ। ਬਸ ਸ਼ਰਤ ਇਹ ਹੈ ਕਿ ਗਰਭਵਤੀ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ, ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫਤ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਲਓ ਜੀ, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
5: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ, ਤੇ ਤੂੰ ਵਾਇਰਲ ਨਾ ਹੋਣ ਦਾ?
4: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ। ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
8: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਪ੍ਰੋਗਰਾਮ ਫੌਜੀ ਵੀਰਾਂ ਲਈ। ਫੌਜੀ ਵੀਰੋ, ਪ੍ਰੋਗਰਾਮ ਚ ਅਗਲਾ ਗੀਤ ਖਿਲਾੜੀ ਫਿਲਮ ਚੱਲਿਆ, ਆਵਾਜ਼ਾਂ ਅਭਿਜੀਤ ਤੇ ਅਲਕਾ ਯਾਗਨਿਕ ਦੀਆਂ, ਗੀਤਕਾਰ ਨੇ ਅਨਵਰ ਸਾਗਰ ਔਰ ਸੰਗੀਤਕਾਰ ਨੇ ਜਤਿਨ ਲਲਿਤ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ 'ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਇੱਕ ਅਨਿਸ਼ਚਿਤਤਾ ਬਾਰੇ ਚਿੰਤਿਤ ਯੁੱਗ ਵਿੱਚ ਭਾਰਤ ਤੇ ਲਕਸਮਬਰਗ ਵਿਚਕਾਰ ਇੱਕ ਭਰੋਸੇਯੋਗ ਰਿਸ਼ਤਾ ਹੈ। ਉਨ੍ਹਾਂ ਲਕਸਮਬਰਗ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮਾਮਲੇ ਬਾਰੇ ਮੰਤਰੀ ਜ਼ੇਵੀਅਰ ਬੈਟੇਲ ਨਾਲ ਮੁਲਾਕਾਤ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੋਆ ਵਿੱਚ ਪੱਛਮੀ ਜ਼ੋਨਲ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਰਦੂ ਰੋਜ਼ਾਨਾ ਅਖਬਾਰ ਮਸ਼ਰਿਕ ਅਤੇ ਇਸ ਦੇ ਡਾਇਰੈਕਟਰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨਦੀਮ ਉਲ ਹੱਕ ਨਾਲ ਜੁੜੇ ਇੱਕ ਮਾਮਲੇ ਦੇ ਸੰਬੰਧ ਵਿੱਚ ਕੋਲਕਾਤਾ, ਦਿੱਲੀ ਅਤੇ ਰਾਂਚੀ ਵਿੱਚ ਛਾਪੇਮਾਰੀ। ਇਸਰੋ ਦਾ ਕਹਿਣਾ ਹੈ ਕਿ ਪੁਲਾੜ ਖੇਤਰ ਦੇ ਸੁਧਾਰ ਨਿੱਜੀਕਰਨ 'ਤੇ ਨਹੀਂ ਸਗੋਂ

0: ਇਕੋਸਿਸਟਮ ਦੇ ਪਸਾਰ ਤੇ ਕੇਂਦਰਿਤ ਨੇ ਅਤੇ ਟੈਨਿਸ ਵਿੱਚ ਮੌਜੂਦਾ ਚੈਂਪੀਅਨ ਆਰੀਨਾ ਸਾਬਾਲੇਂਕਾ ਤੇ ਕਾਰਲੋਸ ਅਲਕਾਰਾਜ਼ ਯੂਐਸ ਓਪਨ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਇਕ ਅਜਿਹੇ ਯੁੱਗ ਵਿਚ ਜਿੱਥੇ ਪੂਰੀ ਦੁਨੀਆਂ ਅਨਿਸ਼ਚਿਤਤਾ ਬਾਰੇ ਚਿੰਤਤ ਏ, ਭਾਰਤ ਅਤੇ ਲਕਸਮਬਰਗ ਵਿਚਕਾਰ ਇਕ ਭਰੋਸੇਯੋਗ ਰਿਸ਼ਤਾ ਹੈ। ਡਾ ਜੈਸ਼ੰਕਰ ਨੇ ਇਹ ਗੱਲ ਅੱਜ ਨਵੀਂ ਦਿੱਲੀ ਵਿਚ ਲਕਸਮਬਰਗ ਦੇ ਉਪ ਪ੍ਰਧਾਨ ਮੰਤਰੀ, ਵਿਦੇਸ਼ ਮਾਮਲਿਆਂ ਅਤੇ ਵਿਦੇਸ਼ੀ ਵਪਾਰ ਮੰਤਰੀ ਜ਼ੇਵੀਅਰ ਬੈਟੇਲ ਨਾਲ ਮੁਲਾਕਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਸ੍ਰੀ ਬੈਟੇਲ ਦੀ ਯਾਤਰਾ ਭਾਰਤ ਅਤੇ ਲਕਸਮਬਰਗ ਵਿਚਕਾਰ ਵਧਦੀ ਅਤੇ ਡੂੰਘੀ ਹੁੰਦੀ ਭਾਈਵਾਲੀ ਨੂੰ ਦਰਸਾਉਂਦੀ ਏ। ਡਾ ਜੈਸ਼ੰਕਰ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਆਪਣੀ ਲਕਸਮਬਰਗ ਯਾਤਰਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ ਦੋਵਾਂ ਧਿਰਾਂ ਦੇ ਨੇਤਾਵਾਂ ਨੇ ਇਕ ਦੂਜੇ ਨਾਲ ਕਈ ਵਾਰ ਗੱਲਬਾਤ ਕੀਤੀ ਏ। ਵਿਦੇਸ਼ ਮੰਤਰੀ ਨੇ ਕਿਹਾ ਕਿ ਵਪਾਰ, ਨਿਵੇਸ਼, ਮਾਲੀ ਸਹਿਯੋਗ ਸਬੰਧ ਦਾ ਕੇਂਦਰ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਪਰੇ ਦੋਵੇਂ ਧਿਰਾਂ ਪੁਲਾੜ, ਡਿਜੀਟਲ ਅਤੇ ਚੁਗਿਰਦੇ ਪੱਖੀ ਤਕਨਾਲੋਜੀਆਂ ਵਿਚ ਸਹਿਯੋਗ ਦੀ ਭਾਲ ਕਰ ਰਹੀਆਂ ਨੇ। ਡਾ ਜੈਸ਼ੰਕਰ ਨੇ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਭਾਰਤ ਤੇ ਲਕਸਮਬਰਗ ਵਿਚਕਾਰ ਸਿਹਤ ਸਹਿਯੋਗ ਵੀ ਵਧਿਆ ਹੈ। ਉਨ੍ਹਾਂ ਕਿਹਾ ਕਿ ਸਪਲਾਈ ਲੜੀ ਲਚਕੀਲੇਪਣ ਅਤੇ ਯੂਰਪ ਨਾਲ ਭਿੰਨਤਾ ਦੇ ਮਾਮਲੇ ਵਿਚ ਹੁਣ ਮੁਕਤ ਵਪਾਰ ਸਮਝੌਤੇ ਅਤੇ ਪ੍ਰਵਾਨਗੀ ਨਾਲ ਨਵੀਆਂ ਦਿਸ਼ਾਵਾਂ ਖੁੱਲ ਰਹੀਆਂ ਨੇ। ਵਿਦੇਸ਼ ਮੰਤਰੀ ਨੇ ਲਕਸਮਬਰਗ ਦਾ FTA ਨੂੰ ਮਜ਼ਬੂਤ ਹਮਾਇਤ ਦੇਣ ਲਈ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿਚ ਲਕਸਮਬਰਗ ਦੇ ਉਪ ਪ੍ਰਧਾਨ ਮੰਤਰੀ, ਵਿਦੇਸ਼ ਮਾਮਲਿਆਂ ਅਤੇ ਵਿਦੇਸ਼ੀ ਵਪਾਰ ਬਾਰੇ ਮੰਤਰੀ ਜ਼ੇਵੀਅਰ ਬੈਟੇਲ ਨੇ ਕਿਹਾ ਕਿ ਲਕਸਮਬਰਗ ਦਾ ਭਾਰਤ ਨਾਲ ਇਕ ਭਰੋਸੇਮੰਦ ਅਤੇ ਈਮਾਨਦਾਰ ਰਿਸ਼ਤਾ ਏ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੇ ਸਬੰਧਾਂ ਨੂੰ ਡੂੰਘਾ ਕਰਨ ਲਈ ਬਹੁਤ ਕੁਝ ਕੀਤਾ। ਸ੍ਰੀ ਬੈਟੇਲ ਨੇ ਸ਼ਾਂਤੀ ਸਥਾਪਿਤ ਕਰਨ ਵਾਲਿਆਂ ਵਜੋਂ ਭਾਰਤੀ ਲੀਡਰਸ਼ਿਪ ਦੀ ਭੂਮਿਕਾ ਅਤੇ ਟਕਰਾਵਾਂ ਤੋਂ ਪ੍ਰਭਾਵਿਤ ਦੇਸ਼ਾਂ ਵਿਚਕਾਰ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰਨ ਲਈ ਧੰਨਵਾਦ ਕੀਤਾ। ਸ੍ਰੀ ਬੈਟੇਲ ਇਸ ਤੜਕੇ ਭਾਰਤ ਦੇ 3 ਦਿਨਾਂ ਦੌਰੇ ਤੇ ਨਵੀਂ ਦਿੱਲੀ ਪਹੁੰਚੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੋਆ ਵਿਚ ਪੱਛਮੀ ਜ਼ੋਨਲ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਇਹ ਮੀਟਿੰਗ ਸਵੇਰੇ 11 ਵਜੇ ਪਣਜੀ ਵਿਚ ਸ਼ੁਰੂ ਹੋਈ। ਸ੍ਰੀ ਸ਼ਾਹ ਗੋਆ ਦੇ 3 ਦਿਨਾਂ ਦੌਰੇ ਤੇ ਨੇ। ਅਧਿਕਾਰੀਆਂ ਨੇ ਦਸਿਆ ਕਿ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਦਾਦਰਾ ਅਤੇ ਨਗਰ ਹਵੇਲੀ ਤੇ ਦਮਨ ਤੇ ਦਿਊ ਦੇ ਪ੍ਰਸ਼ਾਸਕ ਪ੍ਰਫੁੱਲ ਪਟੇਲ ਮੀਟਿੰਗ ਵਿਚ ਸ਼ਾਮਲ ਹੋਏ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਨੇ। ਮੀਟਿੰਗ ਵਿਚ ਅੰਤਰਰਾਜੀ ਤਾਲਮੇਲ, ਸਹਿਯੋਗ, ਸ਼ਾਸਨ ਅਤੇ ਮੈਂਬਰ ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਕਾਰ ਸਭ ਤੋਂ ਵਧੀਆ ਢੰਗ ਤਰੀਕਿਆਂ ਨੂੰ ਸਾਂਝਾ ਕਰਨ ਨਾਲ ਸਬੰਧਿਤ ਮੁੱਦਿਆਂ ਤੇ ਚਰਚਾ ਕੀਤੀ ਜਾਏਗੀ। ਅਧਿਕਾਰੀਆਂ ਨੇ ਦੱਸਿਆ ਕਿ ਅੰਤਰਰਾਜੀ ਕੌਂਸਲ ਸਕੱਤਰੇਤ ਅਤੇ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਫਦ ਵੀ ਪੇਸ਼ਕਾਰੀਆਂ ਦੇਣਗੇ। ਬਾਅਦ ਵਿਚ ਸ੍ਰੀ ਸ਼ਾਹ ਗੋਆ ਪੁਲਿਸ ਨੂੰ ਰਾਸ਼ਟਰਪਤੀ ਦੇ ਕਲਰਸ ਪ੍ਰਦਾਨ ਕਰਨਗੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਰਦੂ ਰੋਜ਼ਾਨਾ, ਅਖਬਾਰ ਏ ਮਸ਼ਰਿਕ ਅਤੇ ਇਸ ਦੇ ਡਾਇਰੈਕਟਰ, ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨਦੀਮ ਹਲਕ ਨਾਲ ਜੁੜੇ ਇਕ ਮਾਮਲੇ ਦੇ ਸਬੰਧ ਵਿਚ ਕੋਲਕਾਤਾ, ਦਿੱਲੀ ਅਤੇ ਰਾਂਚੀ ਵਿਚ 7 ਇਮਾਰਤਾਂ ਤੇ ਛਾਪੇਮਾਰੀ ਕੀਤੀ ਏ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਧਾਨ ਨਗਰ ਪੁਲਿਸ ਕਮਿਸ਼ਨਰੇਟ ਵੱਲੋਂ ਦਰਜ ਕੀਤੀ ਗਈ ਇਕ FIR ਦੇ ਆਧਾਰ ਤੇ ਇਕ ਇਨਫੋਰਸਮੈਂਟ ਕੇਸ ਇਨਫੋਰਮੇਸ਼ਨ ਰਿਪੋਰਟ ਦਾਇਰ ਕੀਤੀ। ਜਾਂਚ ਏਜੰਸੀ ਨੇ ਕਿਹਾ ਹੈ ਕਿ ਇਹ ਮਾਮਲਾ ਕਥਿਤ ਤੌਰ ਤੇ ਫਿਰਕੂ ਵੈਰਪੁਣੇ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਦੇ ਪ੍ਰਸਾਰ ਅਤੇ ਪ੍ਰਕਾਸ਼ਨ ਦੇ ਇਲਜ਼ਾਮਾਂ ਨਾਲ ਸਬੰਧਿਤ ਏ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਗੈਰ ਕਾਨੂੰਨੀ ਲੈਣ ਦੇਣ, ਬੇਹਿਸਾਬ ਨਕਦੀ ਲੈਣ ਦੇਣ ਅਤੇ ਸ਼ੱਕੀ ਵਸੀਲਿਆਂ ਤੋਂ ਪ੍ਰਾਪਤ ਫੰਡਾਂ ਦੇ ਇਲਜ਼ਾਮ ਵੀ ਸ਼ਾਮਲ ਨੇ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਨਵੀਂ ਦਿੱਲੀ ਦੇ ਸੱਤ ਨਿਕੇਤਨ ਇਲਾਕੇ ਵਿਚ ਇਮਾਰਤ ਡਿੱਗਣ ਵਾਲੀ ਥਾਂ ਦਾ ਦੁਬਾਰਾ ਦੌਰਾ ਕੀਤਾ ਤਾਂ ਜੋ ਸੁਰੱਖਿਆ ਉਪਾਵਾਂ ਅਤੇ ਚੱਲ ਰਹੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ ਜਾ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਹਾਕਿਆਂ ਪੁਰਾਣੀ ਬਹੁਮੰਜ਼ਿਲਾ ਇਮਾਰਤ ਦੇ ਸਥਾਨ ਤੋਂ ਕਰੀਬ 80% ਮਲਬਾ ਹਟਾ ਦਿੱਤਾ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ 12 ਲੋਕਾਂ ਨੂੰ ਕੱਢ ਲਿਆ ਗਿਆ, ਜਿਨ੍ਹਾਂ ਵਿਚੋਂ 6 ਦੀ ਮੌਤ ਹੋ ਗਈ, ਜਦੋਂ ਕਿ 6 ਦੀ ਹਾਲਤ ਸਥਿਰ ਏ।
1: लगभग 80% मलबा हट चुका है, केवल बेसमेंट जितना मलबा रहा है। अभी इसमें 12 लोग मिले हैं, जिसमें से 6 डेड हैं और 6 अभी ठीक स्थिति में हैं। उन सभी के पेरेंट्स हमारे टच में हैं। हम पूरी कोशिश कर रहे हैं कि उनको किसी भी तरह की कोई परेशानी ना हो, बच्चों को ठीक इलाज मिल रहा है।
0: ਮੁੱਖ ਮੰਤਰੀ ਨੇ ਕਿਹਾ ਕਿ ਇਹ ਦੁਖਦਾਇਕ ਘਟਨਾ ਇਮਾਰਤ ਦੇ ਮਾਲਕ ਦੀ ਲਾਪਰਵਾਹੀ ਕਾਰਨ ਵਾਪਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਲਕ ਵਿਰੁੱਧ ਕਾਰਵਾਈ ਕੀਤੀ ਜਾਏਗੀ।
1: इस बिल्डिंग के मालिक पे कार्रवाई होगी और जो इसके आसपास की जितनी डेंजरस बिल्डिंग है उनको भी आइडेंटिफाइड करके ध्वस्त किया जाएगा। विशेष रूप से इस बिल्डिंग के बिल्कुल पीछे वाली बिल्डिंग को भी हमने खाली करवा दिया है और तुरंत प्रभाव में उसे भी डेमोलिश किया जाएगा।
0: ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਹੋਇਆ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਏਗਾ ਅਤੇ ਉਨ੍ਹਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਏਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਹੀ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਜਾਣਗੇ। ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।

0: अपडेट देना होगा ताकि ये मनमर्जी से बच्चों की जान के साथ खिलवाड़ ना कर पाए।
1: इस दौरान इमारत के मालिक विरुद्ध FIR दर्ज कर ली गई है। दिल्ली के मुख्यमंत्री दफ्तर ने कहा है कि दिल्ली विच गैर कानूनी 5 मंजिला इमारतों को तुरंत सील करने के निर्देश जारी किए गए ने। CMO ने आगे कहा है कि मुख्यमंत्री ने स्पष्ट कर दिया है कि दिल्ली के वसनीकों की सुरक्षा नाल कोई समझौता नहीं किया जाएगा और लापरवाही के मामले में किसी को भी बख्शा नहीं जाएगा। ये खबरें तुसी आकाशवाणी तो सुन रहे हो। साडा एक्स हैंडल है @AIRRN जलंधर। भारतीय पुलाड़ खोज संगठन इसरो ने मीडिया विच फैल रही क्यास राइयां ते गलत जानकारी संबंधी रिपोर्टां ते स्पष्टीकरण जारी किया है कि इसरो दा निजीकरण करन जां इसकी भूमिका नूं घटाउण दी कोशिश की जा रही है। एक सोशल मीडिया पोस्ट विच इसरो ने कहा कि इसका ना तो निजीकरण किया जाएगा अते ना ही इसकी महत्ता नूं घटाया जाएगा। इसने अगे कहा कि पुलाड़ विच निजी खेत्र की हिस्सेदारी का उद्देश इसरो नूं भारत के पुलाड़ प्रोग्राम की अगली पीढ़ी ते होर भी मजबूती नाल ध्यान केंद्रित करन ते योग बनाउणा है जदों कि सनत परिपक्व ਤਕਨਾਲੋਜੀਆਂ ਅਤੇ ਸਮਰੱਥਾਵਾਂ ਹਾਸਲ ਕਰੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਡੂਰਨ ਕੱਪ ਟੂਰਨਾਮੈਂਟ 2026 ਦਾ ਪ੍ਰੈਜ਼ੀਡੈਂਟ ਕੱਪ ਜੇਤੂ ਟੀਮ ਈਸਟ ਬੰਗਾਲ ਫੁੱਟਬਾਲ ਕਲੱਬ ਨੂੰ ਸੌਂਪਿਆ। ਡੂਰਨ ਫੁੱਟਬਾਲ ਟੂਰਨਾਮੈਂਟ ਸੁਸਾਇਟੀ ਦੇ ਪ੍ਰਧਾਨ ਚੀਫ ਆਫ ਡਿਫੈਂਸ ਸਟਾਫ ਜਨਰਲ NS ਰਾਜਾ ਸੁਬਰਾਮਨੀ, ਆਰਮੀ ਸਟਾਫ ਚੀਫ ਆਫ ਆਰਮੀ ਸਟਾਫ ਜਨਰਲ ਤੀਰਥ ਸੇਠ, ਏਅਰ ਚੀਫ ਮਾਰਸ਼ਲ AP ਸਿੰਘ ਅਤੇ ਚੀਫ ਆਫ ਨੇਵਲ ਸਟਾਫ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ, ਸੁਸਾਇਟੀ ਦੇ ਪ੍ਰਧਾਨ ਈਸਟ ਬੰਗਾਲ ਫੁੱਟਬਾਲ ਕਲੱਬ ਦੇ ਅਧਿਕਾਰੀ ਅਤੇ ਖਿਡਾਰੀ ਇਸ ਮੌਕੇ ਮੌਜੂਦ ਸਨ। ਅੱਜ ਸ਼ੁਰੂ ਹੋਣ ਵਾਲੇ ਜੰਮੂ ਕਸ਼ਮੀਰ ਅੰਤਰਰਾਸ਼ਟਰੀ ਫਿਲਮ ਸਮਾਰੋਹ ਨੂੰ ਸਥਾਨਕ ਫਿਲਮ ਨਿਰਮਾਤਾਵਾਂ ਅਤੇ ਰਚਨਾਤਮਕ ਪੇਸ਼ੇਵਰਾਂ ਨੂੰ ਵਿਸ਼ਾਲ ਫਿਲਮ ਸਨਅਤ ਵਿੱਚ ਉਜਾਗਰ ਕਰਨ ਅਤੇ ਖੇਤਰ ਵਿੱਚ ਨਿਵੇਸ਼ ਅਤੇ ਰੁਜ਼ਗਾਰ ਲਈ ਨਵੇਂ ਮੌਕੇ ਪੈਦਾ ਕਰਨ ਦੇ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ। 4 ਦਿਨਾਂ ਦੇ ਸਮਾਰੋਹ ਵਿੱਚ 40 ਦੇਸ਼ਾਂ ਦੀ 135 ਫਿਲਮਾਂ ਦਿਖਾਈਆਂ ਜਾਣਗੀਆਂ। ਅਫਗਾਨਿਸਤਾਨ ਵਿੱਚ ਅੱਜ ਸਵੇਰੇ 5:36 ਤੇ ਭੂਚਾਲ ਆਇਆ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.1 ਮਾਪੀ ਗਈ। ਰਾਸ਼ਟਰੀ ਭੂਚਾਲ ਕੇਂਦਰ ਮੁਤਾਬਿਕ ਭੂਚਾਲ ਦਾ ਕੇਂਦਰ 130 ਕਿਲੋਮੀਟਰ ਦੀ ਡੂੰਘਾਈ ਤੇ ਸੀ। ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰਮੁਸ ਪਣਜੋੜ ਦੇ ਬਾਹਰ ਇੱਕ ਨਵਾਂ ਪਾਬੰਦੀਸ਼ੁਦਾ ਜ਼ੋਨ ਐਲਾਨਿਆ ਜਾਏਗਾ ਅਤੇ ਉਹਨਾਂ ਨਾਲ ਤਾਲਮੇਲ ਤੋਂ ਬਿਨਾਂ ਖੇਤਰ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ ਜਹਾਜ਼ ਨੂੰ ਇਰਾਨੀ ਪਾਬੰਦੀਆਂ ਦੀ ਸੂਚੀ ਵਿੱਚ ਰੱਖਿਆ ਜਾਏਗਾ। ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਕੱਤਰ ਮੇਜਰ ਜਨਰਲ ਮੋਹਸਿਨ ਰਜ਼ਾਈ ਨੇ ਕਿਹਾ ਕਿ ਇਹ ਜ਼ੋਨ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਲਾਈਨ ਤੋਂ ਸ਼ੁਰੂ ਹੋਏਗਾ ਅਤੇ ਫਾਰਸ ਦੀ ਖਾੜੀ ਦੇ ਕੁਝ ਹਿੱਸਿਆਂ ਵਿੱਚ ਫੈਲੇਗਾ। ਟੈਨਿਸ ਵਿੱਚ ਮੌਜੂਦਾ ਚੈਂਪੀਅਨ ਅਰੀਨਾ ਸਾਬਲਿੰਕਾ ਅਤੇ ਕਾਰਲੋਸ ਅਲਕਾਰਾਜ਼ US ਓਪਨ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਏ ਨੇ। ਕੱਲ੍ਹ ਔਰਤਾਂ ਦੇ ਸਿੰਗਲਸ ਦੇ ਰਾਊਂਡ ਆਫ 16 ਵਿੱਚ ਬੇਲਾਰੂਸ ਦੀ ਚੋਟੀ ਦੀ ਦਰਜਾ ਪ੍ਰਾਪਤ ਅਰੀਨਾ ਸਾਬਲਿੰਕਾ ਨੇ ਅਮਰੀਕਾ ਦੀ ਖਿਡਾਰਨ ਨੂੰ ਹਟਾਇਆ। 16 ਦੇ ਹੋਰ ਮੁਕਾਬਲੇ ਵਿੱਚ ਸਪੇਨ ਦੇ ਕਾਰਲੋਸ ਅਲਕਾਰਾਜ਼ ਨੇ ਆਰਥਰ ਐਸ਼ ਸਟੇਡੀਅਮ ਵਿੱਚ ਅਮਰੀਕਾ ਦੇ ਟੌਮੀ ਪੌਲ ਨੂੰ ਹਰਾਇਆ। ਆਖਿਰ ਚ ਖਾਸ ਖ਼ਬਰਾਂ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਇੱਕ ਅਨਿਸ਼ਚਿਤਤਾ ਬਾਰੇ ਚਿੰਤਿਤ ਯੁੱਗ ਵਿੱਚ ਭਾਰਤ ਅਤੇ ਲਕਸਮਬਰਗ ਵਿਚਕਾਰ ਇੱਕ ਭਰੋਸੇਯੋਗ ਰਿਸ਼ਤਾ ਹੈ। ਉਨ੍ਹਾਂ ਲਕਸਮਬਰਗ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਜ਼ੇਵੀਅਰ ਬ੍ਰਿਟਨ ਨਾਲ ਮੁਲਾਕਾਤ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੋਆ ਵਿੱਚ ਪੱਛਮੀ ਜ਼ੋਨਲ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਇਸਰੋ ਦਾ ਕਹਿਣਾ ਹੈ ਕਿ ਪੁਲਾੜ ਖੇਤਰ ਦੇ ਸੁਧਾਰ ਨਿੱਜੀਕਰਨ ਤੇ ਨਹੀਂ ਸਗੋਂ ਈਕੋਸਿਸਟਮ ਦੇ ਪਸਾਰ ਤੇ ਕੇਂਦਰਿਤ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: ਆਦਾਬ, ਇਹ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਅਰਜੁਮੰਦ ਅਲੀ ਖਾਨ। ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਕੱਲ ਗੁਜਰਾਤ ਔਰ ਮਹਾਰਾਸ਼ਟਰ ਕਾ ਦੌਰਾ ਕਰੇਂਗੇ। ਵੋ 35,000 ਕਰੋੜ ਰੁਪਏ ਸੇ ਜ਼ਿਆਦਾ ਮਾਲੀਅਤ ਕੇ ਤਰੱਕਿਆਤੀ ਪ੍ਰੋਜੈਕਟੋਂ ਕਾ ਆਗਾਜ਼ ਕਰੇਂਗੇ। ਦਿੱਲੀ ਕੇ ਸੱਤਿਆਨਿਕੇਤਨ ਇਲਾਕੇ ਮੇਂ ਮੁਨਦਿਮ ਹੋਈ ਇਮਾਰਤ ਮੇਂ ਹਲਾਕ ਹੋਣੇ ਵਾਲੋਂ ਕੀ ਤਾਦਾਦ ਬੜਕਰ 7 ਹੋ ਗਈ ਹੈ। ਸਾਊਥ ਜ਼ੋਨ MCD ਕੇ ਡਿਪਟੀ ਕਮਿਸ਼ਨਰ 4 ਇੰਜੀਨੀਅਰੋਂ ਕੋ ਮੁਅੱਤਲ ਕਰ ਦਿਆ ਗਿਆ ਹੈ। ਵਜ਼ੀਰ ਖਾਰਜਾ ਡਾਕਟਰ ਐਸ ਜੈਸ਼ੰਕਰ ਨੇ ਲਕਜ਼ਮਬਰਗ ਕੇ ਨਾਇਬ ਵਜ਼ੀਰ ਆਜ਼ਮ ਜ਼ੇਵੀਅਰ ਬੈਟਲ ਕੇ ਸਾਥ ਬਾਹਮੀ ਮੁਲਾਕਾਤ ਕੀ ਹੈ। उन्होंने कहा कि एक ऐसे दौर में जब पूरी दुनिया गैर यकीनी के सिलसिले में फिक्रमंद है, भारत और लक्जमबर्ग के पुरैतमाद रिश्ते हैं। मरकजी वजीर दाखिला अमित शाह गोवा में मगरबी जोनल काउंसिल की 28वीं मीटिंग की सदारत कर रहे हैं। IMD ने कल तक बिहार, मध्य प्रदेश, मशरकी उत्तर प्रदेश, उत्तराखंड, मगरबी बंगाल और शुमाल मशरकी हिस्सों में शदीद बारिश की पेशगोई की है और एनफोर्समेंट डायरेक्टरेट ने TMC के रुकने पार्लियामेंट से वाबस्ता एक मामले में कोलकाता, दिल्ली और रांची में तलाशी की कार्रवाई अंजाम दी है।

ਇਸ਼ਕ ਨਚਾਇਆ ਕਰ ਥਈਆ ਥਈਆ। ਹੁਣ ਤੁਸੀਂ ਸੁਣ ਰਹੇ ਸੀ ਮਾਸਟਰ ਸਲੀਮ ਦੀ ਆਵਾਜ਼ ਚ ਲੋਕ ਗੀਤ। ਆ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ ਚ ਟੱਪੇ।

ਰਣੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਮਾਸਟਰ ਸਲੀਮ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ, ਆਓ ਸਈਓ ਰਲ ਦਿਓ ਵਧਾਈ।

ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਮਾਸਟਰ ਸਲੀਮ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਹ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਮਾਇਆ।

ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਆਓ ਹੁਣ ਸੁਣਦੇ ਹਾਂ ਮਾਸਟਰ ਸਲੀਮ ਦੀ ਆਵਾਜ਼ 'ਚ ਸੁਲਤਾਨ ਬਾਹੂ।

0: ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੇ ਤੁਸੀਂ ਮਾਸਟਰ ਸਲੀਮ ਦੇ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋ ਕਿ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
1: DTH ਦੀ AIR ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ AIR ਪੰਜਾਬ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ, ਅਨਿਸ਼ਚਿਤਤਾ ਬਾਰੇ ਚਿੰਤਤ ਯੁੱਗ ਦੇ ਵਿੱਚ ਭਾਰਤ ਅਤੇ ਲਗਜ਼ਮਬਰਗ ਦੇ ਵਿਚਕਾਰ ਰਿਸ਼ਤਾ ਭਰੋਸੇਯੋਗ। ਉਨ੍ਹਾਂ ਲਗਜ਼ਮਬਰਗ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮਾਮਲਿਆਂ ਦੇ ਬਾਰੇ ਮੰਤਰੀ ਜੇਫੀਅਰ ਬੈਟਲ ਦੇ ਨਾਲ ਕੀਤੀ ਮੁਲਾਕਾਤ। ਭਾਰਤ ਦੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਅੱਜ ਨੌਜਵਾਨਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਵਿਰੁੱਧ ਦ੍ਰਿੜ ਸਟੈਂਡ ਲੈਣ ਅਤੇ ਨਸ਼ਾ ਮੁਕਤ ਸਮਾਜ ਦੀ ਉਸਾਰੀ ਲਈ ਸਰਗਰਮੀ ਦੇ ਨਾਲ ਯੋਗਦਾਨ ਪਾਉਣ ਦਾ ਦਿੱਤਾ ਸੱਦਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੋਆ ਦੇ ਵਿੱਚ ਪੱਛਮੀ ਜ਼ੋਨਲ ਕੌਂਸਲ ਦੀ 28ਵੀਂ ਮੀਟਿੰਗ ਦੀ ਕਰ ਰਹੇ ਨੇ ਪ੍ਰਧਾਨਗੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਉਰਦੂ ਰੋਜ਼ਾਨਾ ਅਖਬਾਰ ਮਸ਼ਰਕ ਅਤੇ ਇਸ ਦੇ ਡਾਇਰੈਕਟਰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨਦੀਮੁਲ ਹੱਕ ਦੇ ਨਾਲ ਜੁੜੇ ਇੱਕ ਮਾਮਲੇ ਦੇ ਸੰਬੰਧ ਵਿੱਚ ਕੋਲਕਾਤਾ, ਦਿੱਲੀ ਅਤੇ ਰਾਂਚੀ ਦੇ ਵਿੱਚ ਛਾਪੇਮਾਰੀ। ਨਵੀਂ ਦਿੱਲੀ ਦੇ ਵਿੱਚ ਸੱਤਿਆ ਨਿਕੇਤਨ ਇਮਾਰਤ ਢਹਿਣ ਦੀ ਘਟਨਾ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7। ਇਸਰੋ ਦਾ ਕਹਿਣਾ, ਪੁਲਾੜ ਖੇਤਰ ਦੇ ਸੁਧਾਰ ਨਿੱਜੀਕਰਨ 'ਤੇ ਨਹੀਂ ਸਗੋਂ ਈਕੋ ਸਿਸਟਮ ਦੇ ਪਸਾਰ 'ਤੇ ਕੇਂਦਰਿਤ। ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਰਾਜ ਲਾਲੀ ਗਿੱਲ ਦੇ ਵੱਲੋਂ ਮਹਿਲਾਵਾਂ ਦੇ ਨਾਲ ਸੰਬੰਧਿਤ ਮਸਲਿਆਂ ਅਤੇ ਝਗੜਿਆਂ ਦੇ ਤੁਰੰਤ ਹੱਲ ਦੇ ਲਈ 8 ਸਤੰਬਰ ਨੂੰ ਮੋੜ ਮੰਡੀ ਵਿਖੇ ਲੱਗੇਗੀ ਵਿਸ਼ੇਸ਼ ਲੋਕ ਅਦਾਲਤ। ਤੇ ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ, ਭਾਰਤ ਵਿੱਚ ਮੈਡੀਕਲ ਸੈਰ ਸਪਾਟੇ ਦੇ ਵਿੱਚ ਆਰਥਿਕ ਵਿਕਾਸ, ਰੁਜ਼ਗਾਰ ਸਿਰਜਣ ਤੇ ਕੌਮਾਂਤਰੀ ਸਹਿਯੋਗ ਨੂੰ ਵਧਾਉਣ ਦੀ ਵਿਸ਼ਾਲ ਸੰਭਾਵਨਾ। ਚੌਥਾ

ਰਾਸ਼ਟਰ ਜਲਵਾਯੂ ਹਫ਼ਤਾ ਅੱਜ ਬਾਕੂ ਦੇ ਵਿੱਚ ਸ਼ੁਰੂ ਤੇ ਟੈਨਿਸ ਦੇ ਵਿੱਚ ਮੌਜੂਦਾ ਚੈਂਪੀਅਨ ਅਰੀਨਾ ਸਬਾਲੇਂਕਾ ਤੇ ਕਾਰਲੋਸ ਅਲਕਰਾਜ਼ US Open ਦੇ ਕੁਆਟਰ ਫਾਈਨਲ ਦੇ ਵਿੱਚ ਪਹੁੰਚੇ।

ਦੁਆ ਦਾ ਜਵਾਬ ਹੈ, ਤੂੰ ਮੇਰੀ ਦੁਆ ਦਾ ਜਵਾਬ ਹੈ, ਮੇਰੇ ਦਿਲ ਦਾ ਖੂਬਸੂਰਤ ਖੁਆਬ ਹੈ। ਤੇਰੇ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ, ਤੇਰੇ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ, ਤੂੰ ਹੀ ਮੇਰੀ ਜ਼ਿੰਦਗੀ ਦੀ ਕਿਤਾਬ ਹੈ, ਤੂੰ ਮੇਰੀ ਦੁਆ ਦਾ ਜਵਾਬ ਹੈ। ਦੁਆਵਾਂ ਦੇ ਵਿੱਚ ਆਪਣੇ ਦਾ ਜ਼ਿਕਰ ਰਹੇ ਇਸ ਅਰਦਾਸ ਦੇ ਨਾਲ ਹਾਜ਼ਰ ਹੋਇਆ ਤੁਹਾਡੀ ਹੋਸਟ ਲਵਲੈਨ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ। ਅਤੇ ਸ਼ੁਰੂਆਤ ਦੇ ਵਿੱਚ ਗੱਲ ਹੋ ਰਹੀ ਹੈ ਕੁਝ ਦੁਆ ਦੀ, ਕੁਝ ਰਿਸ਼ਤੇ ਨਾਤੇ ਦੀ, ਅਤੇ ਕੌਣ ਕੀ ਕਹਿ ਰਿਹਾ ਸੁਣਦੇ ਇਸ ਗੀਤ ਦੇ ਵਿੱਚ।

ਪ੍ਰੋਗਰਾਮ ਚਾਰੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੈ AIR ਪੰਜਾਬ ਤੇ। ਬਿਲਕੁਲ ਸਾਡੇ ਸਰੋਤਿਆਂ ਨੇ ਵੀ ਚਾਹ ਪੀ ਲਈ ਹੋਣੀ ਆ ਕਿਉਂਕਿ ਚਾਹ ਦਾ ਟਾਈਮ ਆ, ਵੇਲਾ ਆ। ਅਤੇ ਸਾਫ਼ ਹਵਾ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ। ਸਾਫ਼ ਹਵਾ ਕੌਣ ਨਹੀਂ ਚਾਹੁੰਦਾ, ਕਿਉਂ ਨਹੀਂ ਚਾਹੁੰਦਾ? ਇਸ ਲਈ ਚਾਹੁੰਦਾ ਕਿਉਂਕਿ ਜੇ ਅਸੀਂ ਪ੍ਰਦੂਸ਼ਣ ਵਾਲੀ ਹਵਾ ਦੇ ਵਿੱਚ ਸਾਹ ਲੈਂਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਤਕਲੀਫਾਂ ਹੋ ਜਾਂਦੀਆਂ, ਬਹੁਤ ਸਾਰੀਆਂ ਬਿਮਾਰੀਆਂ ਦੇ ਅਸੀਂ ਸ਼ਿਕਾਰ ਹੋ ਜਾਂਦੇ, ਮਰੀਜ਼ ਬਣ ਜਾਂਦੇ ਹਾਂ। ਖੰਘ ਅੱਖਾਂ ਦੇ ਵਿੱਚ ਜਲਣ ਵਰਗੀ ਸਾਨੂੰ ਸਮੱਸਿਆ ਹੋ ਜਾਂਦੀ ਹੈ, ਸਾਹ ਲੈਣਾ ਔਖਾ ਹੋ ਜਾਂਦਾ ਹੈ। ਅਤੇ ਜੇ ਅਸੀਂ ਕਾਫੀ ਟਾਈਮ ਤੱਕ ਰਹਿ ਲੈਂਦੇ ਹਾਂ ਇੱਕ ਪ੍ਰਦੂਸ਼ਿਤ ਹਵਾ ਦੇ ਵਿੱਚ ਤਾਂ ਇਹਦੇ ਨਾਲ ਸਾਨੂੰ ਫੇਫੜਿਆਂ ਦੇ ਨਾਲ ਜੁੜੀ ਅਤੇ ਦਿਲ ਦੇ ਨਾਲ ਜੁੜੀ ਬਿਮਾਰੀ ਵੀ ਹੋ ਸਕਦੀ ਹੈ। ਇਸ ਕਰਕੇ ਇਸ ਤੋਂ ਬਚਾਅ ਦੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਥੋੜ੍ਹੇ ਜਿਹੇ ਫਰਜ਼ ਨਿਭਾਈਏ ਸਾਫ਼ ਹਵਾ ਰੱਖਣ ਦੇ ਲਈ। ਅਤੇ ਸਾਫ਼ ਹਵਾ ਰਹੇ, ਪ੍ਰਦੂਸ਼ਣ ਤੋਂ ਬਚਾਓ ਰਹੇ, ਇਹਦੇ ਲਈ ਅਸੀਂ ਕੀ ਕਰ ਸਕਦੇ ਹਾਂ, ਅਸੀਂ ਆਪਣੇ ਸਰੋਤਿਆਂ ਦੇ ਨਾਲ ਅੱਜ ਸਾਂਝ ਬਣਾਵਾਂਗੇ। ਅਤੇ ਚਿੱਠੀ ਹੈ ਜੀ ਬਾੜੀਆਂ ਕਲਾਂ ਹੁਸ਼ਿਆਰਪੁਰ ਤੋਂ ਬੂਟੀ ਰਾਮ ਹਾਂਡਾ ਅਤੇ ਵਿਨੇ ਉਮੰਗ ਅਤੇ ਨੀਰਜ ਹਾਂਡਾ ਲਿਖ ਰਹੇ ਨੇ ਚਿੱਠੀ। ਸੁੰਦਰ ਖੇਡ ਰਾਜ ਮਾਤਾ ਨਗਰ ਬੁਲਢਾਣਾ ਮਹਾਰਾਸ਼ਟਰ ਤੋਂ ਨਰਿੰਦਰ ਨਰਵਾੜੇ, ਜੋਤੀ ਆਕਾਂਕਸ਼ਾ ਅਤੇ ਆਕਾਸ਼ ਕੁਮਾਰ। ਅਤੇ ਲਿਖਣ ਵਾਲੇ ਨੇ ਜੀ ਹਰਦੀਪ ਸਿੰਘ ਜਗਵੀਰ ਜਵਾਲਾ ਅਤੇ ਡਾਕਟਰ ਧਰਮਵੀਰ ਝੋਰੜ ਅਤੇ ਜਗਸੀਰ ਸਿੰਘ ਧੰਜੂ। ਇਹ ਲਿਖ ਰਹੇ ਨੇ ਜੀ ਰਾਜਪੁਰ ਇਹਨਾਂ ਦਾ ਪਿੰਡ ਆ, ਕਹਿੰਦੇ ਪਿੰਡ ਦੀ ਪੰਚਾਇਤ ਵੀ ਇਸ ਚਿੱਠੀ ਦੇ ਵਿੱਚ ਸ਼ਾਮਲ ਹੈ। ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ਿਖਾ, ਪ੍ਰੀਤੀਸ਼ਾ ਅਤੇ ਮੈਕਸ ਅਤੇ ਕੁਲਦੀਪ ਸਿੰਘ ਸੰਧੂ, ਗੁਰਵਿੰਦਰ ਸਿੰਘ ਸੰਧੂ, ਯਾਦਵਿੰਦਰ ਸਿੰਘ ਸੰਧੂ। ਅਸੀਂ ਨਹੀਂ ਦੱਸਾਂਗੇ ਕਿੱਥੋਂ ਕਿਉਂਕਿ ਇਹਨਾਂ ਨੇ ਲਿਖਿਆ ਹੀ ਨਹੀਂ ਤਾਂ ਅਸੀਂ ਕਿੱਦਾਂ ਦੱਸੀਏ। ਅਤੇ ਫਰਮਾਇਸ਼ ਇਹਨਾਂ ਦੀ ਹੈ ਅਤੇ ਆਵਾਜ਼ ਹੈ ਜੁਗਰਾਜ ਸੰਧੂ ਦੀ।

ਬਚਾਓ ਤੇ ਵੱਧ ਤੋਂ ਵੱਧ ਤੁਸੀਂ ਰੁੱਖ ਲਗਾਓ। ਤੇ ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਹੈ ਚਿੱਠੀ ਨਾਨਕ ਚੰਦ ਜਾਜੋਰੀਆ ਬੰਟੀ ਕੁਮਾਰ ਪਲਖੜੀਆਂ ਤੇ ਸੁਨੀਲ ਕੁਮਾਰ ਤੇ ਵਿਜੇ ਕੁਮਾਰ ਤੇ ਰਵੀ ਕੁਮਾਰ ਜੱਸਲ ਤੇ ਧਰਮਸ਼ਾਲਾ ਦੇ ਨੇੜੇ ਪਿੰਡ ਕੋਟਲੀ ਅਬਲੂ ਸ਼੍ਰੀ ਮੁਕਤਸਰ ਸਾਹਿਬ ਤੋਂ ਚਿੱਠੀ ਸੀਤਾਰਾਮ ਕੇਸਰੀ ਜਗਰੂਪ ਸਿੰਘ ਸੁੱਖਾ ਸਰਪੰਚ ਕੋਠੇ ਢਾਬਾ ਵਾਲੇ ਤੇ ਦੇਬੀ ਕੋਟਲੀ ਕਿੰਦਾ ਕੁੰਡਾ ਫੋਮ ਬਰਾੜ ਮੋਟਰਾਂ ਵਾਲਾ ਤੇ ਨੀਲਾ ਸਰਾਹ ਪਿੰਡ ਗੰਗਾ ਤੋਂ ਕਹਿੰਦੇ ਕਾਲਾ ਹਲਵਾਈ ਵੀ ਹੈਗਾ ਨਾਲ ਤੇ ਡਾਕਟਰ ਜਸਪਾਲ ਸਿੰਘ ਤੇ ਇਹਨਾਂ ਦੇ ਨਾਲ ਹੈਗੇ ਆ ਜੀ ਚਰਨਾ ਤੇ ਸਰਪੰਚ ਕੋਟਲੀ ਦੇ ਜਗਰੂਪ ਸਿੰਘ ਵੀ ਇਹਨਾਂ ਦੇ ਨਾਲ ਨੇ ਸਰਵਿਸ ਸਟੇਸ਼ਨ ਰਾਣਾ ਡੀਜੇ ਵਾਲੇ ਆ ਆਪਣਾ ਆਪਣਾ ਕਾਰੋਬਾਰ ਇਹਨਾਂ ਨੇ ਦੱਸ ਦਿੱਤਾ ਤੇ ਨਾਲ ਹੈਗੇ ਆ ਜੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਕੁਲਦੀਪ ਕਹਿੰਦੇ ਮੇਰੇ ਪਿਤਾ ਜੀ ਦਾ ਨਾਮ ਹੈਗਾ ਬਾਜ ਸਿੰਘ ਤੇ ਪਿੰਡ ਹੈਗੇ ਕੰਧ ਵਾਲਾ ਹਾਜ਼ਰ ਖਾਂ ਤਹਿਸੀਲ ਫਾਜ਼ਿਲਕਾ ਤੋਂ ਹੈ ਇਹ ਚਿੱਠੀ ਤੇ ਪਿੰਡ ਪੱਖੀ ਖੋਲ ਦੇ ਫਰੀਦਕੋਟ ਤੋਂ ਲਿਖ ਰਹੇ ਨੇ ਜੀ ਸਤਨਾਮ ਸਿੰਘ ਗਿੱਲ ਗੁਰਿੰਦਰ ਗਿੱਲ ਤੇ ਗੁਰਲੀਨ ਤੇ ਸਾਰਾ ਗਿੱਲ ਪਰਿਵਾਰ ਤੇ ਫਰਮਾਇਸ਼ ਨੇ ਸਾਰਿਆਂ ਦੀ ਆਵਾਜ਼ ਅਰਮਾਨ ਢਿੱਲੋਂ ਦੀ।

ਤੁਸੀਂ ਕੀ ਕਰਦੇ ਹੋ, ਕੂੜਾ ਇਕੱਠਾ ਕਰ ਲੈਂਦੇ ਹੋ, ਪੱਤੇ ਤੁਸੀਂ ਇਕੱਠੇ ਕਰ ਲੈਂਦੇ ਹੋ ਤੇ ਕਹਿ ਦਿੰਦੇ ਹੋ ਕਿ ਹੁਣ ਇਹਨਾਂ ਨੂੰ ਸੁੱਟਣ ਕੀ ਜਾਣਾ, ਵੀ ਇਹਨਾਂ ਨੂੰ ਤੁਸੀਂ ਸਾੜ ਦਿਓ, ਬਸ ਇੱਕ ਤੀਲੀ ਲਾ ਦਿਓ ਮਾਚਿਸ ਦੀ, ਸਾੜ ਦਿਓ ਤੇ ਆਪਣਾ ਕੰਮ ਖਤਮ। ਪਰ ਇੱਦਾਂ ਬਿਲਕੁਲ ਨਾ ਕਰਿਆ ਕਰੋ, ਤੁਸੀਂ ਕੂੜਾ ਜਿਹੜਾ ਉਹਨੂੰ ਸਾੜਿਆ ਨਾ ਕਰੋ, ਕਿਉਂਕਿ ਇਹਦੇ ਨਾਲ ਹਵਾ ਦੇ ਵਿੱਚ ਹੋ ਜਾਂਦੇ ਪ੍ਰਦੂਸ਼ਣ। ਤੇ ਸਾਫ਼ ਹਵਾ ਰੱਖਣੀ ਹੈ ਤਾਂ ਇੱਦਾਂ ਦੇ ਕੰਮ ਤੁਸੀਂ ਬਿਲਕੁਲ ਨਾ ਕਰੋ। ਤੇ ਪਿੰਡ ਹੈਗਾ ਤੇਜਾ ਮੋੜੀ ਅੰਬਾਲਾ ਤੋਂ ਹੈ ਚਿੱਠੀ, ਬੰਸੀ ਲਾਲ ਸੰਧੂ ਤੇ ਇਹਨਾਂ ਦੇ ਨਾਲ ਪੋਤਾ ਇਹਨਾਂ ਦਾ ਕਬੀਰ ਤੇ ਜੈ ਚਬੀਰ ਸੰਧੂ, ਪੋਤੀਆਂ ਵਰਨੀਤ ਤੇ ਪਵਨੀਤ ਵੀ ਇਹਨਾਂ ਦੇ ਨਾਲ ਨੇ। ਤੇ ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਚਿੱਠੀ ਪਾ ਰਹੇ ਨੇ। ਤੇ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ ਸਾਧੋ ਸ਼ਹਿਰ ਤੋਂ, ਪਿੰਡ ਗੁਪਾਇਆ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਤੋਂ, ਪੱਪੂ ਮੁਨੀਮ, ਅਮਰੋ ਬਾਈ, ਰਾਜੂ ਫੌਜੀ ਤੇ ਹਰਪ੍ਰੀਤ ਕੌਰ, ਬਲਜੀਤ ਕੌਰ, ਹਰਮੇਸ਼ ਸਿੰਘ ਤੇ ਪੋਤੇ ਇਹਨਾਂ ਦੇ, ਗੁਰਨੂਰ, ਪਰਨੀਤ, ਪਰੀ ਤੇ ਨਵਦੀਪ ਸਿੰਘ, ਬਬਲੂ ਤੇ ਮਾਣੋ ਇਹਨਾਂ ਦੇ ਪਰਿਵਾਰ ਦੇ ਬੱਚੇ। ਤੇ ਲਿਖਣ ਵਾਲੇ ਨੇ ਜੀ ਪਿੰਡ ਮਾਧੋਪੁਰ ਤੋਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ, ਕਹਿੰਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਸਾਡਾ ਘਰ ਆ, ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ

ਇਹ ਟਿਊਨ ਕੀਤਾ ਹੋਇਆ AIR ਪੰਜਾਬ ਅਤੇ ਅਸੀਂ ਕੀ ਕਰਦੇ ਹਾਂ ਬਲਬ ਜਿਹੜਾ ਉਹ ਜਗਦਾ ਹੀ ਛੱਡ ਜਾਂਦੇ ਹਾਂ ਘਰ ਦੇ ਵਿੱਚ ਅਕਸਰ ਸਾਨੂੰ ਭੁੱਲ ਵੀ ਜਾਂਦਾ ਕਈ ਵਾਰ ਅਸੀਂ ਅਣਗਹਿਲੀ ਵੀ ਕਰ ਦਿੰਦੇ ਹਾਂ ਕਿ ਬਾਅਦ ਵਿੱਚ ਫਿਰ ਜਗਾਉਣਾ ਪੈਣਾ ਇਸ ਕਰਕੇ ਉਹਨੂੰ ਜਗਦਾ ਹੀ ਰਹਿਣ ਦਿਓ ਅਤੇ ਜਦੋਂ ਅਸੀਂ ਬਿਜਲੀ ਦੀ ਬੱਚਤ ਨਹੀਂ ਕਰਦੇ ਅਤੇ ਇਸ ਤਰ੍ਹਾਂ ਅਸੀਂ ਲਾਪਰਵਾਹੀ ਕਰਦੇ ਹਾਂ ਅਤੇ ਤਾਂ ਵੀ ਜਿਹੜੀ ਸਾਡੀ ਹਵਾ ਆ ਉਹ ਉਹਦੇ ਵਿੱਚ ਪ੍ਰਦੂਸ਼ਣ ਬਣਦਾ ਆ ਅਤੇ ਇਸ ਕਰਕੇ ਅਸੀਂ ਬਿਜਲੀ ਦੀ ਵੀ ਬੱਚਤ ਕਰੀਏ ਊਰਜਾ ਦੀ ਵੀ ਅਸੀਂ ਬੱਚਤ ਕਰੀਏ ਅਤੇ ਛੱਤੀਸਗੜ੍ਹ ਤੋਂ ਦਤਰੰਗੀ ਤੋਂ ਚਿੱਠੀ ਜੀ ਭਾਗਵਤ ਵਰਮਾ ਲਵੇਈ ਤੋਂ ਗੁਲਾਬਦਾਸ ਮਾਨਕਪੁਰੀ ਲੱਛਣਪੁਰ ਤੋਂ ਵਿਸ਼ਵਨਾਥ ਸਾਹੂ ਅਤੇ ਚੌਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ ਅਤੇ ਪਿੰਡ ਭੰਗਾਲਾ ਅਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ ਗੁਰਮੀਤ ਗਿੱਲ ਨਾਜ਼ਮ ਗਿੱਲ ਸੁਖਮਨ ਗਿੱਲ ਅਤੇ ਕਮਲਦੀਪ ਤੈਸਕੇ ਸ਼ਰਮਾ ਅਤੇ ਜਗਤਾਰ ਟੇਲਰ ਇਹਨਾਂ ਦੇ ਨਾਲ ਅਤੇ ਪਿੰਡ ਹੈਗਾ ਇਹਨਾਂ ਦਾ ਪੰਜੂਨੀਆ ਅਤੇ ਜਲੌਨ ਤੋਂ ਚਿੱਠੀ ਯੂਪੀ ਤੋਂ ਸਤੇਂਦਰ ਕੁਮਾਰ ਚੰਸੋਲੀਆ ਅਤੇ ਆਦਰਸ਼ ਸਾਰਥਕ ਅਤੇ ਅਲੌਕਿਕ ਚੰਸੋਲੀਆ ਇਹਨਾਂ ਦਾ ਨਾਮ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਵਿੰਦਰ ਵਰਿੰਦਰ ਸਿਮਰਨ ਏਕਮ ਦਮਨ ਅਭਿਜੋਤ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੰਚੋਂ ਕੈਂਚੀਆਂ ਬਠਿੰਡਾ ਤੋਂ ਚਿੱਠੀ ਲਿਖ ਰਹੇ ਨੇ ਸਤਿੰਦਰ ਸਰਤਾਜ ਦੀ ਖੂਬਸੂਰਤ ਆਵਾਜ਼।

ਰਹੇ ਹਾਂ ਕਿ ਅਸੀਂ ਚਾਹੁੰਦੇ ਹਾਂ, ਅਸੀਂ ਧੁੱਪ ਸੇਕੀ, ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਚੰਨ ਦੀ ਚਾਨਣੀ ਦਾ ਆਨੰਦ ਮਾਣੀਏ, ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਮੀਂਹ ਤੋਂ ਬਾਅਦ ਅਸੀਂ ਸਤਰੰਗੀ ਪੀਂਘ ਵੀ ਦੇਖੀਏ, ਅਤੇ ਉਹ ਕਿੱਦਾਂ ਹੋ ਸਕਦੇ? ਉਹ ਤਾਂ ਹੀ ਹੋ ਸਕਦੇ ਜੇ ਹਵਾ ਸਾਫ਼ ਹੋਵੇ। ਵਾਤਾਵਰਨ ਦੀ ਇੱਕ ਵੱਡੀ ਜ਼ਰੂਰਤ ਹੈ ਸਾਫ਼ ਹਵਾ, ਅਤੇ ਪਰ ਮਨੁੱਖ ਦਾ ਇੱਕ ਵੱਡਾ ਹੱਕ ਆ, ਅਤੇ ਇਸ ਹੱਕ ਨੂੰ ਜੇ ਅਸੀਂ ਮੰਨਣਾ ਹੈ, ਇਸ ਹੱਕ ਦਾ ਅਸੀਂ ਆਨੰਦ ਲੈਣਾ, ਤਾਂ ਆਪਣੇ ਫਰਜ਼ਾਂ ਦੇ ਪ੍ਰਤੀ ਸੁਚੇਤ ਹੋਣਾ ਵੀ ਬਹੁਤ ਜ਼ਰੂਰੀ ਹੈ। ਅਤੇ ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ ਅਤੇ ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ, ਭਾਵਿਕ ਢਿੰਗਰਾ, ਅਤੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਜੀ, ਐਸ ਰਾਮਗੜੀਆ ਚਿੱਠੀ ਲਿਖ ਰਹੇ ਨੇ, ਅਤੇ ਲਿਖਣ ਵਾਲੇ ਨੇ ਜੀ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ, ਅਤੇ ਇਹਨਾਂ ਦੇ ਸਾਥੀ ਰੂਪ ਲਾਲ ਨਾਹਰ, ਸ਼ੇਖਰ ਨਾਹਰ, ਹਰਿਓਮ ਨਾਹਰ, ਅੰਬਾ ਮੰਤਰੀ ਅਤੇ ਪਰਮਿੰਦਰ ਰਾਜਾ, ਇੱਕ ਮੰਤਰੀ ਅਤੇ ਇੱਕ ਰਾਜਾ, ਅਪਰਾ ਸਿਟੀ ਤੋਂ ਇਹ ਚਿੱਠੀ, ਅਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਵਜ਼ੀਰ ਪੱਤਰ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਅਤੇ ਅਸੀਂ ਗੱਲ ਕੀਤੀ ਜੀ ਅੱਜ ਸਾਫ਼ ਹਵਾ ਦੇ ਬਾਰੇ ਅਤੇ ਗੱਲ ਅਸੀਂ ਕਰਾਂਗੇ ਇੱਕ ਹੋਰ ਦਿਨ ਅੱਜ ਮਨਾਇਆ ਜਾ ਰਿਹਾ ਡਿਊਸ਼ੀਨ ਦੇ ਨਾਲ ਜੁੜੀ ਹੋਈ ਇੱਕ ਜਿਹੜੀ ਬਿਮਾਰੀ ਕਹਿ ਸਕਦੇ ਹਾਂ ਜਾਂ ਇੱਕ ਪ੍ਰੋਬਲਮ ਵੀ ਕਹਿ ਸਕਦੇ ਹਾਂ ਅਤੇ ਸਹੀ ਦੇਖਭਾਲ ਇਲਾਜ ਅਤੇ ਮੌਕਿਆਂ ਤੱਕ ਪਹੁੰਚ ਮਿਲੇ

ਇਹ ਜਾਗਰੂਕਤਾ ਫੈਲਾਉਣ ਦੇ ਲਈ ਅੱਜ ਦਾ ਦਿਨ ਮਨਾਇਆ ਜਾਂਦਾ ਹੈ ਡਿਊਸ਼ਨ। ਅਤੇ ਇਹ ਆਖਿਰ ਕੀ ਹੁੰਦੀ ਹੈ ਅਤੇ ਕਿਸ ਤਰ੍ਹਾਂ ਹੁੰਦੀ ਹੈ? ਬਚਪਨ ਦੇ ਵਿੱਚ ਹੀ ਕਹਿੰਦੇ ਇਹਦੇ ਸੰਕੇਤ ਮਿਲਣ ਲੱਗ ਜਾਂਦੇ ਆ। ਲੱਤਾਂ ਅਤੇ ਕਮਰ ਦੀਆਂ ਮਾਸਪੇਸ਼ੀਆਂ ਦੇ ਵਿੱਚ ਕਮਜ਼ੋਰੀ ਹੁੰਦੀ ਹੈ ਅਤੇ ਤੁਰਨ ਵੇਲੇ ਪੈਰਾਂ ਦੇ ਅੰਗੂਠਿਆਂ 'ਤੇ ਤੁਰਨਾ ਇੱਕ ਅਜੀਬ ਜਿਹੀ ਚਾਲ ਹੁੰਦੀ ਬੱਚਿਆਂ ਦੀ ਅਤੇ ਪਿੰਟਲੀਆਂ ਵੱਡੀਆਂ ਦਿਖਦੀਆਂ ਆ ਅਤੇ ਪੌੜੀਆਂ ਚੜ੍ਹਨ ਦੇ ਵਿੱਚ ਵੀ ਦਿੱਕਤ ਹੁੰਦੀ ਹੈ। ਫਰਸ਼ ਤੋਂ ਉੱਠਦੇ ਆ ਤਾਂ ਸਹਾਰਾ ਜਿਹੜਾ ਹੈ ਉਹ ਲੈਣਾ ਪੈਂਦਾ ਹੈ। ਵੱਡਿਆਂ ਦੇ ਵਿੱਚ ਇਹ ਜਿਹੜੇ ਥੋੜ੍ਹੇ ਜਿਹੇ ਸੰਕੇਤ ਦਿਖਦੇ ਆ ਅਤੇ ਜੇ ਅਸੀਂ ਬੱਚਿਆਂ ਦੀ ਗੱਲ ਕਰੀਏ ਤਾਂ ਬੱਚਿਆਂ ਦੇ ਵਿੱਚ ਵੀ ਥੋੜ੍ਹੇ ਜਿਹੇ ਸੰਕੇਤ ਇਸੇ ਤਰ੍ਹਾਂ ਦੇ ਦਿਸਣ ਲੱਗ ਜਾਂਦੇ ਆ। ਤੁਰਦੇ ਤੁਰਦੇ ਜਲਦੀ ਜਲਦੀ ਡਿੱਗ ਜਾਂਦੇ ਆ, ਥੱਕ ਜਾਂਦੇ ਆ ਅਤੇ ਬਹੁਤ ਸਾਰੀਆਂ ਇੱਦਾਂ ਦੀਆਂ ਉਹਨਾਂ ਨੂੰ ਪ੍ਰੋਬਲਮ ਆਉਂਦੀਆਂ ਆ ਮਾਸਪੇਸ਼ੀਆਂ ਦੇ ਨਾਲ ਜੁੜੀਆਂ ਹੋਈਆਂ। ਅਤੇ ਜੇ ਕਿਸੇ ਤਰ੍ਹਾਂ ਦੀ ਵੀ ਸਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਲੱਗਦੀ ਆ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਮਨਾਇਆ ਜਾਂਦਾ ਆ ਕਿ ਅਸੀਂ ਤੁਰੰਤ ਡਾਕਟਰ ਦੇ ਕੋਲ ਜਾਈਏ ਅਤੇ ਆਪਣੀ ਇਸ ਸਮੱਸਿਆ ਦਾ ਹੱਲ ਕਰਵਾਈਏ। ਜ਼ਰੂਰੀ ਨਹੀਂ ਹੈ ਕਿ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂ ਇਹ ਜਿਹੜੇ ਲੱਛਣ ਆ ਉਹ ਇਸ ਬਿਮਾਰੀ ਦੀ ਵਜ੍ਹਾ ਦੇ ਨਾਲ ਹੀ ਹੁੰਦੇ। ਕਈ ਵਾਰ ਕੀ ਹੁੰਦੇ ਕਿ ਵੈਸੇ ਹੀ ਸਾਨੂੰ ਥਕੇਵੇਂ ਰਹਿੰਦੇ, ਵੈਸੇ ਹੀ ਸਾਨੂੰ ਕਈ ਵਾਰ ਇੱਦਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ। ਇਸ ਕਰਕੇ ਵਹਿਮ ਤੋਂ ਬਚਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਇੱਕ ਵਾਰ ਡਾਕਟਰੀ ਸਲਾਹ ਜ਼ਰੂਰ ਲੈ ਲਈਏ। ਅਤੇ ਮੰਡੀ ਹਰਜੀ ਰਾਮ ਮਲੋਟ ਤੋਂ ਚਿੱਠੀ ਹੈ ਮਹੇਸ਼ ਗਰਗ ਅਤੇ ਇਹਨਾਂ ਦੇ ਨਾਲ ਸੁਸ਼ਮਾ ਅਤੇ ਜਸ਼ਨ ਗਰਗ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਅਤੇ ਮਾਨ ਬਲਜਿੰਦਰ ਕੌਰ ਅਤੇ ਮਾਨ ਰਵਨੀਤ, ਨਿਸ਼ੂ ਅਤੇ ਭੁਪਿੰਦਰ ਅਤੇ ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਤਰ ਅਤੇ ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ, ਤਰਨਵੀਰ ਅਤੇ ਮਨਤਾਜ ਅਤੇ ਅਮਨ ਵਰਮਾ, ਰਮਨ ਅਤੇ ਦਿਵਿਆਂਸ਼ ਅਤੇ ਡਾਕਟਰ ਮਦਨ ਲਾਲ ਵਰਮਾ ਅਤੇ ਸਾਰਾ ਵਰਮਾ ਪਰਿਵਾਰ ਬੱਸ ਸਟੈਂਡ ਦੇ ਨੇੜੇ ਪਿੰਡ ਇਹਨਾਂ ਦਾ ਹੈਗਾ ਆ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਹੈ ਚਿੱਠੀ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮਿੱਕਾ, ਬਲਵਿੰਦਰ ਬਿਰਕ, ਜੈਤਿਕ ਬਿਰਕ ਅਤੇ ਮਿੱਕਾ ਬਿਰਕ ਅਤੇ ਪਿੰਡ ਅਮੀਰ ਸ਼ਾਹ ਵਾਲਾ ਤਹਿਸੀਲ ਜ਼ੀਰਾ ਤੋਂ ਮੁਖਤਿਆਰ ਸਿੰਘ ਵਾਰਵਲ ਅਤੇ ਕਹਿੰਦੇ ਪੋਤਾ ਮੇਰਾ ਗੁਰਸੇਵਕ ਸਿੰਘ ਮੇਰੇ ਨਾਲ ਆ। ਅਤੇ ਬਹੁਤ ਵਧੀਆ ਗੱਲ ਹੈ ਜੀ, ਪੋਤਿਆਂ ਦੇ ਨਾਲ ਪੋਤੀਆਂ ਦੇ ਨਾਲ ਅੱਜ ਵੀ ਸਾਡਾ ਪਿਆਰ ਬਣਿਆ ਹੋਇਆ ਸੀ। ਉਹਨਾਂ ਨੂੰ ਵਕਤ ਦਿੰਦੇ ਹਾਂ, ਟਾਈਮ ਦਿੰਦੇ ਹਾਂ ਅਤੇ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਦਾਦਾ ਦਾਦੀ, ਨਾਨਾ ਨਾਨੀ ਜੋ ਸਾਨੂੰ ਪਿਆਰ ਦਿੰਦੇ, ਜੋ ਕੇਅਰ ਦਿੰਦੇ ਆ ਉਹ ਕਈ ਵਾਰ ਸਾਡੇ ਮਾਤਾ ਪਿਤਾ ਵੱਲੋਂ ਵੀ ਸਾਨੂੰ ਨਹੀਂ ਮਿਲਦੀ ਅਤੇ ਕੇਅਰ ਜਿਹੜੀ ਹੈ ਉਹ ਬਣੀ ਰਹੇ। ਅਤੇ ਫਰਮਾਇਸ਼ ਤੁਹਾਡੀ ਸਾਰਿਆਂ ਦੀ, ਆਤਿਫ ਰਹਾਣ ਦੀ ਖੂਬਸੂਰਤ ਆਵਾਜ਼।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਚਿੱਠੀ ਹੈ ਜੀ ਪਿੰਡ ਇਸਲਾਮ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਸੋਹਣ ਲਾਲ ਰਾਠੀਓ ਪ੍ਰਕਾਸ਼ ਸ਼ਗਨ ਲਾਲ ਤੇ ਹਨੂ ਤੇ ਲਵਕੁਸ਼ ਵਰਮਾ ਅਮਨਦੀਪ ਕੰਚਨ ਵਿਕਰਮ ਕੁਲਦੀਪ ਤੇ ਪਿੰਡ ਘੁੜਿਆਣਾ ਤੋਂ ਇਹਨਾਂ ਦੇ ਨਾਲ ਬਾਬਾ ਸਿੰਘ ਮਹੀਨੇਵਾਲਾ ਤੇ ਛਤਰਪਾਲ ਸਿੰਘ ਖੰਗੂੜਾ ਗੁਰਮੇਜ ਸਿੰਘ ਵਿਰਕ ਤੇ ਪਿੰਡ ਕਮਾਲਵਾਲਾ ਤੋਂ ਰਣਜੀਤ ਕੌਰ ਤੇ ਬੋੜ ਸਿੰਘ ਤੇ ਕਾਕਾ ਪੱਟੀ ਤੇ ਲਿਖਣ ਵਾਲੇ ਨੇ ਜੀ ਚੰਡੀਗੜ੍ਹ ਤੋਂ ਸਤੀਸ਼।

ਬਿਮਲਾ ਅਨੇਜਾ ਤੇ ਲਿਖ ਰਹੇ ਨੇ ਜੀ ਅਬੋਹਰ ਨਵੀਂ ਆਬਾਦੀ ਅਬੋਹਰ ਤੋਂ ਡਿੰਪਲ ਸੋਨੀ ਸੰਤੋਸ਼ ਤੇ ਇਹਨਾਂ ਦੇ ਨਾਲ ਸਾਹਨੀ ਤੇ ਕੋਮਲ ਤੇ ਸਿੱਧੀ ਮੰਨਤ ਤੇ ਸਮਰਿਧੀ ਸੋਨੀ ਤੇ ਸਤਨਾਮ ਸਿੰਘ ਰੱਖੜਾ ਤੇ ਅਮਰਜੀਤ ਕੌਰ ਰੱਖੜਾ ਬਾਘਾ ਪੁਰਾਣਾ ਤੋਂ ਲਿਖ ਰਹੇ ਨੇ ਪੋਤਾ ਇਹਨਾਂ ਦਾ ਤੇਗ ਫਤਿਹ ਸਿੰਘ ਰੱਖੜਾ ਤੇ ਪੋਤੀ ਹੈ ਜੀ ਜਸਗੁਣ ਰੱਖੜਾ ਤੇ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਭੋਲਾ ਸਵਾਗ ਡਾਕਟਰ ਅਮਰਜੀਤ ਸਿੰਘ ਤੇ ਸੁਖਮੰਦਰ ਕੌਰ ਅੰਮ੍ਰਿਤਪਾਲ ਕੌਰ ਰਿਤਮਨਜੋਤ ਤੇ ਗੁਰਤੇਸ਼ਵਰ ਤੇ ਪਿੰਡ ਹੈਗਾ ਇਹਨਾਂ ਦਾ ਕਿਹੜਾ ਪਿੰਡ ਹੈ ਜੀ ਟੋਰੋਵਾਲ ਤੇ ਜ਼ਿਲ੍ਹਾ ਹੈ ਨਵਾਂ ਸ਼ਹਿਰ ਲਿਖਣ ਵਾਲੇ ਨੇ ਜੀ ਗਗਨਦੀਪ ਥਾਂਦੀ ਤ੍ਰਿਪਤਾ ਕੁਮਾਰੀ ਥਾਂਦੀ ਡਾਕਟਰ ਪ੍ਰਿਯੰਕਾ ਥਾਂਦੀ ਡਾਕਟਰ ਪ੍ਰਸ਼ਾਂਤ ਥਾਂਦੀ ਡਾਕਟਰ ਪ੍ਰਿਯੰਕ ਥਾਂਦੀ ਤੇ ਬੇਬੀ ਵਾਮਿਕਾ ਥਾਂਦੀ ਤੇ ਬੇਬੀ ਵਾਣੀ ਥਾਂਦੀ ਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਸੁਦੇਸ਼ ਕੁਮਾਰੀ ਤੇ ਸਾਥੀਆਂ ਦੀ ਖੂਬਸੂਰਤ ਆਵਾਜ਼

ਵੱਖ ਵੱਖ ਦੇਸ਼ਾਂ ਦੀਆਂ ਪੁਲਿਸ ਦੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਵਿਚਕਾਰ ਸਹਿਯੋਗ ਵਧਾਉਣਾ, ਕੌਮਾਂਤਰੀ ਅਪਰਾਧ, ਸਾਈਬਰ ਕ੍ਰਾਈਮ ਤੇ ਮਨੁੱਖੀ ਤਸਕਰੀ, ਨਸ਼ਾ ਤਸਕਰੀ, ਅੱਤਵਾਦ ਤੇ ਸੰਗਠਿਤ ਅਪਰਾਧ ਦੇ ਨਾਲ ਮਿਲ ਕੇ ਲੜਨਾ ਤੇ ਦੇਸ਼ਾਂ ਦੇ ਵਿਚਕਾਰ ਜਾਣਕਾਰੀ ਤਜਰਬੇ ਸਾਂਝੇ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ, ਪੁਲਿਸ ਅਧਿਕਾਰੀਆਂ ਦੀ ਮਿਹਨਤ ਬਹਾਦਰੀ ਤੇ ਉਹਨਾਂ ਦੀ ਸੇਵਾ ਨੂੰ ਸਨਮਾਨ ਦੇਣਾ, ਮਤਲਬ ਇਹ ਕਿ ਆਪਸ ਦੇ ਵਿੱਚ ਮਿਲ ਕੇ ਕੰਮ ਕਰਨ ਦੀ ਵੀ ਪ੍ਰੇਰਣਾ ਦਿੰਦੇ। ਅੱਜ ਦਾ ਇਹ ਦਿਨ ਪੁਲਿਸ ਅਧਿਕਾਰੀਆਂ ਨੂੰ ਵੀ ਸਪੈਸ਼ਲੀ, ਤੇ ਇਸ ਦਿਨ 7 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ, ਕਿਉਂਕਿ ਇਸ ਦਿਨ ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਕਮਿਸ਼ਨ ਦੀ ਸਥਾਪਨਾ ਹੋਈ ਸੀ, ਬਾਅਦ ਦੇ ਵਿੱਚ ਇਹਨੂੰ ਇੰਟਰਪੋਲ ਬਣਾ ਦਿੱਤਾ ਗਿਆ ਤੇ ਇਸ ਇਤਿਹਾਸਕ ਦਿਨ ਦੀ ਯਾਦ ਦੇ ਵਿੱਚ ਹੀ ਜਿਹੜਾ ਅੱਜ ਦਾ ਦਿਨ ਹੈ ਉਹ ਮਨਾਇਆ ਜਾਂਦਾ। ਦੇਸ਼ਾਂ ਦੀ ਪੁਲਿਸ ਦਾ ਆਪਸੀ ਸਹਿਯੋਗ, ਇਹਦੇ ਨਾਲ ਵੱਧਦੇ ਸਰਹੱਦਾਂ ਤੋਂ ਪਰੇ ਹੋਣ ਵਾਲੇ ਅਪਰਾਧਾਂ ਦੇ ਨਾਲ ਲੜਨਾ ਆਸਾਨ ਹੋ ਜਾਂਦਾ ਆ, ਅੱਜ ਦੇ ਦਿਨ ਦਾ ਇਹ ਖਾਸ ਮਕਸਦ ਹੈ। ਤੇ ਚਿੱਠੀ ਹੈ ਜੀ, ਕ੍ਰਿਸ਼ਨਾ ਨਗਰ ਟੀਵੀ ਟਾਵਰ ਇਹਨਾਂ ਦਾ ਇਲਾਕਾ ਆ, ਸੈਮੀਨਰ ਹਿਲਸ ਤੇ ਨਾਗਪੁਰ ਤੋਂ ਹੈ ਚਿੱਠੀ। ਨਾਨਾ ਡੋਗਰ ਦਿਵੇ ਰਮਾ ਤਾਈ ਤੇ ਸੀਮਾ ਰੀਮਾ ਤੇ ਦੀਕਸ਼ਾ ਤਾਈ ਤੇ ਰਾਹੁਲ ਡੋਂਗਰ ਦਿਵੇ ਤੇ ਹਰਜਿੰਦਰ ਸ਼ਿੰਦਾ, ਜਸਵੀਰ ਰੇਖਾ, ਗਗਨ ਸੋਨੀ, ਸੀਤਾ ਔਰ ਗੀਤਾ ਪਿੰਡੀ ਨੇ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਤੇ ਲਿਖਣ ਵਾਲੇ ਨੇ ਜੀ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਪ੍ਰਿੰਕਾ, ਜੈ ਪ੍ਰਕਾਸ਼, ਰਾਹੁਲ, ਨੂਰ, ਨਮਨ, ਸਿਮਰਨ ਤੇ ਗੁਰਕਿਰਤ ਤੇ ਗੁਰਸ਼ਬਦ ਰਾਹੁਲ ਤੇ ਨਾਭਾ ਤੋਂ ਮਹਿਸ ਗੇਟ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ ਚਿੱਠੀ ਲਿਖ ਰਹੇ ਨੇ। ਮਹਿਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਨਕਰ, ਰਾਹੀ, ਸ਼੍ਰੀਮਤੀ ਸਰਿਤਾ ਗਵਾਨਕਰ, ਪ੍ਰਿੰਸ ਆਕਾਸ਼ ਗਵਾਨਕਰ, ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਨਕਰ, ਪ੍ਰਣੀਤਾ ਗਵਾਨਕਰ, ਅਰਜੁਨ ਗਵਾਨਕਰ, ਟੁੱਕ ਟੁੱਕ ਇਹਨਾਂ ਦਾ ਘਰ ਦਾ ਨਾਮ, ਅਕਾਰ ਹਾਲਸ ਬਹਾਦਰਾ ਨਾਗਪੁਰ ਤੋਂ ਵੈਸ਼ਾਲੀ, ਸ਼ੈਲੇਸ਼ ਗਵਾਨਕਰ, ਸੁਮਿਤ ਗਵਾਨਕਰ, ਕੁਮਾਰੀ ਧਵਨੀ ਗਵਾਨਕਰ, ਪਰੀ ਇਹਨਾਂ ਦਾ ਘਰ ਦਾ ਨਾਮ। ਖੂਬਸੂਰਤ ਗੀਤ ਆ ਇੰਦਰ ਮਾਨ ਦੀ ਖੂਬਸੂਰਤ ਆਵਾਜ਼।

ਟ੍ਰੇਨ ਚੱਲ ਰਹੀ ਚਿੱਠੀਆਂ ਮਿੱਠੀਆਂ ਤੇ ਜਾਂਦੇ ਜਾਂਦੇ ਕੁਝ ਨਾਮ ਅਸੀਂ ਸ਼ਾਮਿਲ ਕਰ ਰਹੇ ਹਾਂ ਜੀ। ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ ਦਾ ਸੋਹਣ ਸਿੰਘ, ਬੁਗਨਿਸ਼ਾਨ ਸਿੰਘ, ਸੀਰਤ ਕੌਰ, ਕਿਰਤ ਕੌਰ, ਦਾਦੀ ਜੀ।

ਇਹਨਾਂ ਦੇ ਜਸਵੰਤ ਕੌਰ, ਅਮਰ ਲਾਲ ਤੇ ਰਿਸ਼ਤੇਦਾਰ ਇਹਨਾਂ ਦੇ ਸੁਰਿੰਦਰ ਕੌਰ, ਬਲਵਿੰਦਰ ਕੌਰ, ਬਲਦੇਵ ਸਿੰਘ ਤੇ ਇਹਨਾਂ ਦਾ ਚੱਕ ਕੰਧੇ ਸਾਹ ਦੇ ਨੇੜੇ ਪਿੰਡੀ ਪਿੰਡ ਹੈਗਾ ਜੀ, ਫਿਰੋਜ਼ਪੁਰ ਤੋਂ ਹੈਗਾ ਇਹਨਾਂ ਦਾ ਇਹ ਪਿੰਡ ਤੇ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਲਕਸ਼ਮਣ ਸਿੰਘ ਘਾਰੂ, ਲਵਪ੍ਰੀਤ ਸਿੰਘ ਕਾਲੀ, ਵਿੱਕੀ ਤੇ ਵੀਰੂ ਤੇ ਲਾਲੀ ਵੀ ਇਹਨਾਂ ਦੇ ਨਾਲ ਤੇ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਾਈਨਾ ਤੇ ਨਿਵਾਨ ਸ਼ਰਮਾ, ਛੱਤੀਸਗੜ੍ਹ ਤੋਂ ਦਤਰੰਗੀ ਤੋਂ ਭਾਗਵਤ ਵਰਮਾਲੇਵਈ ਤੋਂ ਗੁਲਾਬਦਾਸ ਮਾਨਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ ਤੇ ਚੰਡੋਗਰੀ ਪਿਪਰੀਆਂ ਤੋਂ ਦੁਰਗਾ ਰਾਮ ਸਾਹੂ ਤੇ ਵਿਨੋਦਪੁਰੀ ਵੀਪੀ ਰੰਜੂ, ਅਸ਼ੋਕਪੁਰੀ ਸੁਸ਼ੀਲ, ਬੀਕੇਪੁਰੀ ਕੈਲਾਸ਼, ਅਨੀਤਾ, ਮਮਤਾ, ਮੇਗਾ, ਪੂਜਾ ਪੁਰੀ, ਮਹੱਲਾ ਫਤਿਹਗੜ੍ਹ, ਲੁਧਿਆਣਾ ਤੋਂ ਚਿੱਠੀ ਲਿਖ ਰਹੇ ਨੇ ਗਗਨ ਕਪੂਰ, ਗੁੰਜਨ ਕਪੂਰ, ਲਾਲਸਾ, ਰਮਾ, ਕੁਨਾਲ, ਨਿਧੀ, ਹਰੀਸ਼, ਸਤੀਸ਼, ਰਕੇਸ਼, ਵਿਨੋਦ ਪਾਲੀ ਡੀਸੀ ਤੇ ਅਰਨਪੁਰੀ ਪਿੰਡ ਹੈਗਾ ਘੁੜਿਆਣਾ ਤੇ ਅਰਨੀ ਵਾਲਾ ਮੰਡੀ ਤੋਂ ਬਾਬਾ ਤ੍ਰਿਲੋਕ ਸਿੰਘ, ਦੋ ਤਾਂ ਇਹਨਾਂ ਦਾ ਸ਼ਿਵਜੋਤ ਸਿੰਘ, ਗੁਰਸਿਮਰਨ ਤੇ ਰਾਜਦੀਪ ਪ੍ਰੀਤ ਇਹਨਾਂ ਦੇ ਨਾਲ, ਦੋਸਤ ਬਲਤੇਜ ਘੁੜਿਆਣਾ ਤੇ ਦੀਪਾ ਧਿੰਗੜਾ ਭੋਲਾ ਸਵਾਗ ਤੇ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਦੀਕਸ਼ਾ ਤੇ ਜੰਨਤ ਕਾਠਪਾਲ, ਜ਼ਿਲ੍ਹਾ ਫਾਜ਼ਿਲਕਾ ਪਿੰਡ ਮੂਲਿਆਂਵਾਲੀ ਤੋਂ ਚਿੱਠੀ ਲਿਖ ਰਹੇ ਨੇ, ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹਤਾਪੁਰ, ਸੁਖਮਨਜੀਤ ਸਿੰਘ ਪੋਤਾ ਇਹਨਾਂ ਦੇ ਨਾਲ ਤੇ ਪੋਤਰੀ ਇਹਨਾਂ ਦੀ ਸਹਿਜ ਪ੍ਰੀਤ ਕੌਰ, ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ ਤੇ ਨਵਨੀਤ ਭਾਟੀਆ, ਪੱਪੀ ਭਾਟੀਆ ਜਮਸ਼ੇਦਪੁਰ ਤੋਂ ਚਿੱਠੀ ਲਿਖ ਰਹੇ ਨੇ ਤੇ ਵਿਹਲਾ ਹੋ ਚੁੱਕਿਆ ਜੀ, ਇਜਾਜ਼ਤ ਲੈਣ ਦਾ ਲਫਲੇ ਲੈ ਕੇ ਇਜਾਜ਼ਤ, ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ, ਸਟੇ ਟਿਊਨਡ AIR ਪੰਜਾਬ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਇੱਕ ਅਨਿਸ਼ਚਿਤਤਾ ਬਾਰੇ ਚਿੰਤਤ ਯੁੱਗ 'ਚ ਭਾਰਤ ਅਤੇ ਲਕਸਮਬਰਗ ਵਿਚਕਾਰ ਇੱਕ ਭਰੋਸੇਯੋਗ ਰਿਸ਼ਤਾ ਏ। ਉਨ੍ਹਾਂ ਲਕਸਮਬਰਗ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਜ਼ੇਵੀਅਰ ਬੇਟਲ ਨਾਲ ਮੁਲਾਕਾਤ ਕੀਤੀ। ਭਾਰਤ ਦੇ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਅੱਜ ਨੌਜਵਾਨਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਦ੍ਰਿੜ ਸਟੈਂਡ ਲੈਣ ਅਤੇ ਨਸ਼ਾ ਮੁਕਤ ਸਮਾਜ ਦੀ ਉਸਾਰੀ ਲਈ ਸਰਗਰਮੀ ਨਾਲ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੋਆ ਵਿਚ ਪੱਛਮੀ ਜ਼ੋਨਲ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਰਦੂ ਰੋਜ਼ਾਨਾ ਅਖਬਾਰ ਏ ਮਸ਼ਰਿਕ ਅਤੇ ਇਸ ਦੇ ਡਾਇਰੈਕਟਰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨਦੀਮੂਲ ਹੱਕ ਨਾਲ ਜੁੜੇ ਇੱਕ ਮਾਮਲੇ ਦੇ ਸੰਬੰਧ ਵਿੱਚ ਕੋਲਕਾਤਾ, ਦਿੱਲੀ ਅਤੇ ਰਾਂਚੀ ਵਿੱਚ ਛਾਪੇਮਾਰੀ।

ਨਵੀਂ ਦਿੱਲੀ ਵਿੱਚ ਸੱਤਿਆ ਨਿਕੇਤਨ ਇਮਾਰਤ ਢਹਿਣ ਦੀ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 7 ਹੋ ਗਈ ਏ। ਇਸਰੋ ਦਾ ਕਹਿਣਾ ਹੈ ਕਿ ਪੁਲਾੜ ਖੇਤਰ ਦੇ ਸੁਧਾਰ ਨਿੱਜੀਕਰਨ ਤੇ ਨਹੀਂ ਸਗੋਂ ਈਕੋ ਸਿਸਟਮ ਦੇ ਪਸਾਰ ਤੇ ਕੇਂਦਰਿਤ ਨੇ। ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਰਾਜ ਲਾਲੀ ਗਿੱਲ ਵੱਲੋਂ ਮਹਿਲਾਵਾਂ ਨਾਲ ਸੰਬੰਧਿਤ ਮਸਲਿਆਂ ਅਤੇ ਝਗੜਿਆਂ ਦੇ ਤੁਰੰਤ ਹੱਲ ਲਈ 8 ਸਤੰਬਰ ਨੂੰ ਮੋੜ ਮੰਡੀ ਵਿਖੇ ਵਿਸ਼ੇਸ਼ ਲੋਕ ਅਦਾਲਤ ਲਾਈ ਜਾਵੇਗੀ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਵਿੱਚ ਮੈਡੀਕਲ ਸੈਰ ਸਪਾਟੇ ਵਿੱਚ ਆਰਥਿਕ ਵਿਕਾਸ, ਰੁਜ਼ਗਾਰ ਸਿਰਜਣ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਵਧਾਉਣ ਦੀ ਵਿਸ਼ਾਲ ਸੰਭਾਵਨਾ ਏ। ਚੌਥਾ ਸੰਯੁਕਤ ਰਾਸ਼ਟਰ ਜਲਵਾਯੂ ਹਫ਼ਤਾ ਅੱਜ ਬਾਕੂ ਵਿੱਚ ਸ਼ੁਰੂ ਹੋਇਆ। ਟੈਨਿਸ ਵਿੱਚ ਮੌਜੂਦਾ ਚੈਂਪੀਅਨ ਆਰੀਨਾ ਸਬਾਲੇਂਕਾ ਅਤੇ ਕਾਰਲੋਸ ਅਲਕਾਰਾਜ਼ US ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਨੇ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਸਦਾਬਹਾਰ ਨਗਮੇ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਦਿਲ ਤੋਂ ਹੈ ਦਿਲ, ਇਸੇ ਸਮਝਾਉਣਾ ਆਸਾਨ ਨਹੀਂ। ਇਹ ਜਹਾਂ ਸੱਚੀ ਮੁਹੱਬਤ, ਸੱਚਾ ਪਿਆਰ ਮਹਿਸੂਸ ਕਰਤਾ ਹੈ, ਵਹੀ ਆਪਣਾ ਘਰ ਬਣਾ ਲੈਤਾ ਹੈ। ਮੁਕੱਦਰ ਕਾ ਸਿਕੰਦਰ ਫਿਲਮ ਦਾ ਗੀਤ, ਆਵਾਜ਼ ਲਤਾ ਮੰਗੇਸ਼ਕਰ ਦੀ। ਇਸ ਗੀਤ ਦੇ ਗੀਤਕਾਰ ਨੇ ਅਨਜਾਨ ਔਰ ਸੰਗੀਤਕਾਰ ਕਲਿਆਣ ਜੀ ਆਨੰਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਸਦਾ ਬਹਾਰ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਵੱਜ ਚੁੱਕੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਕਰਮ ਕਰਦਾ ਹੈ, ਰਹਿਮਤਾਂ ਦਾ ਖਜ਼ਾਨਾ ਹੈ। ਸਰਵ ਵਿਆਪਕ ਤੇ ਸਦਾ ਅੰਗ ਸੰਗ ਰਹਿਣ ਵਾਲਾ ਪ੍ਰਭੂ ਅਤੇ ਉਸ ਦਾ ਨਾਮ ਹੈ। हे प्रभु, तू जीवन दाता, सब कुछ देवनहार है, तू धनवान है, ये समर्था किसी होर विच नहीं है। तू सियाणा सब कुछ देखण वाला है, मैं तेरी की बात करा। नामदेव दे स्वामी प्रभु हरि तू ही है, मैं अंधले की टेक, तेरा नाम खुंदकारा, मैं गरीब मैं मस्कीन, तेरा नाम है आधारा। ਸਰਵਨ ਕਰਦੇ ਹਾਂ ਪ੍ਰੋਫੈਸਰ ਦਰਸ਼ਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਧੁੰਦਕਾਰਾ। ਇਸ ਸ਼ਬਦ ਦਾ ਗਾਇਨ ਕੀਤਾ ਸੀ ਪ੍ਰੋਫੈਸਰ ਦਰਸ਼ਨ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ। ਇਸ ਲੋਕ ਵਿੱਚ ਸੰਸਾਰੀ ਜੀਵ ਰੋਗੀ ਹਨ। ਰੋਗ ਰਹਿਤ ਸਿਰਫ ਅਤੇ ਸਿਰਫ ਸੱਚਾ ਗੁਰੂ ਹੈ। ਜੋ ਜੋ ਦੀਸਹਿ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਅਸਲ ਵਿੱਚ ਸੰਸਾਰੀ ਜੀਵ ਜੋ ਪ੍ਰਭੂ ਦੇ ਨਿਕਟਵਰਤੀ ਨਹੀਂ, ਉਹ ਵਿਕਾਰਾਂ ਦੀ ਮੈਲ ਕਾਰਨ ਅਪਵਿੱਤਰ ਹਨ। ਕਿਉਂਕਿ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਪਰ ਜੇ ਜੀਵ ਸਦਾ ਪ੍ਰਭੂ ਦਾ ਨਾਮ ਜਪੇ ਤਾਂ ਫਿਰ ਕੋਈ ਰੋਗ ਨੇੜੇ ਨਹੀਂ ਆਉਂਦਾ। ਕਿਉਂਕਿ ਨਾਮ ਕੇ ਤਾਰੇ ਸਗਲੇ ਜੰਤ, ਨਾਮ ਸਾਰੇ ਰੋਗਾਂ ਦਾ ਨਿਵਾਰਨ ਕਰਦਾ ਹੈ ਤੇ ਇਹ ਨਾਮ ਰੂਪੀ ਔਖਦ ਦੇਣ ਵਾਲਾ ਪ੍ਰਭੂ ਦਇਆਲੂ ਹੈ। ਬਸ ਲੋੜ ਹੈ ਉਸ ਪ੍ਰਭੂ ਅਤੇ ਉਸਦੇ ਸੱਚੇ ਨਾਮ ਦੀ ਬਰਕਤ ਵਡਿਆਈ ਨੂੰ ਜਾਣਨ ਦੀ। ਧਨਾਸਰੀ ਰਾਗ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨਾਮ ਦੀ ਮਹਿਮਾ ਬਿਆਨ ਕਰਦੇ ਨੇ। ਔਖਦ ਤੇਰੋ ਨਾਮ ਦਇਆਲ, ਇਹ ਵਾਰਤਾ ਸੁਣਾ ਰਹੇ ਨੇ ਡਾਕਟਰ ਅਮਰਜੀਤ ਸਿੰਘ।
1: ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਪਾਵਨ ਸ਼ਬਦ ਦੀ ਪਹਿਲੀ ਹੀ ਪੰਕਤੀ ਸਾਡੇ ਸਾਹਮਣੇ ਜੀਵਨ ਦਾ ਇੱਕ ਬਹੁਤ ਡੂੰਘਾ ਸੱਚ ਰੱਖ ਦਿੰਦੀ ਹੈ। ਔਖਦ ਤੇਰੋ ਨਾਮ ਦਿਆਲ, ਭਾਵ ਹੇ ਦਿਆਲ ਪ੍ਰਭੂ, ਤੇਰਾ ਨਾਮ ਹੀ ਮੇਰੀ ਦਵਾਈ ਹੈ। ਮਨੁੱਖ ਜਦੋਂ ਬਿਮਾਰ ਹੁੰਦਾ ਹੈ ਤਾਂ ਦਵਾਈ ਲੱਭਦਾ ਹੈ, ਸਰੀਰ ਵਿੱਚ ਦਰਦ ਹੋਵੇ ਤਾਂ ਡਾਕਟਰ ਕੋਲ ਜਾਂਦਾ ਹੈ, ਮਨ ਵਿੱਚ ਬੇਚੈਨੀ ਹੋਵੇ ਤਾਂ ਕਿਸੇ ਨਾਲ ਗੱਲ ਕਰਦਾ ਹੈ, ਅਤੇ ਜਦੋਂ ਜੀਵਨ ਵਿੱਚ ਕੋਈ ਵੱਡੀ ਮੁਸ਼ਕਲ ਆ ਜਾਵੇ ਤਾਂ ਕਿਸੇ ਆਸਰੇ ਦੀ ਭਾਲ ਕਰਦਾ ਹੈ। ਪਰ ਗੁਰੂ ਸਾਹਿਬ ਸਾਨੂੰ ਇੱਕ ਅਜਿਹੀ ਔਖਦੀ ਵੱਲ ਇਸ਼ਾਰਾ ਕਰਦੇ ਹਨ ਜੋ ਮਨੁੱਖ ਦੇ ਸਭ ਤੋਂ ਡੂੰਘੇ ਰੋਗ ਦਾ ਇਲਾਜ ਕਰਦੀ ਹੈ। ਉਹ ਔਖਦੀ ਹੈ ਪ੍ਰਭੂ ਦਾ ਨਾਮ। ਇੱਥੇ ਇੱਕ ਗੱਲ ਬਹੁਤ ਸਪੱਸ਼ਟ ਸਮਝਣਾ ਜ਼ਰੂਰੀ ਹੈ, ਗੁਰਬਾਣੀ ਜਦੋਂ ਨਾਮ ਨੂੰ ਔਖਦ ਆਖਦੀ ਹੈ ਤਾਂ ਇਸ ਦਾ ਅਰਥ ਇਹ ਨਹੀਂ ਕਿ ਸਰੀਰਕ ਬਿਮਾਰੀ ਵਿੱਚ ਡਾਕਟਰੀ ਇਲਾਜ ਜਾਂ ਦਵਾਈ ਦੀ ਲੋੜ ਨਹੀਂ। ਸਰੀਰ ਦੀ ਬਿਮਾਰੀ ਸਰੀਰਕ ਇਲਾਜ ਲਈ ਜ਼ਰੂਰੀ ਹੈ, ਪਰ ਮਨੁੱਖ ਸਿਰਫ ਸਰੀਰ ਨਹੀਂ, ਉਸ ਦੇ ਅੰਦਰ ਇੱਕ ਮਨ ਵੀ ਹੈ, ਇੱਕ ਚੇਤਨਾ ਹੈ ਅਤੇ ਇੱਕ ਆਤਮਿਕ ਜੀਵਨ ਵੀ ਹੈ। ਨਾਮ ਉਸ ਅੰਦਰ

ਜੀਵਨ ਦੀ ਔਖ ਦੀ ਹੈ। ਅਸੀਂ ਆਮ ਤੌਰ 'ਤੇ ਰੋਗ ਦਾ ਅਰਥ ਸਰੀਰਕ ਬਿਮਾਰੀ ਲੈਂਦੇ ਹਾਂ, ਪਰ ਗੁਰਬਾਣੀ ਮਨੁੱਖ ਦੇ ਰੋਗ ਨੂੰ ਹੋਰ ਡੂੰਘਾਈ ਨਾਲ ਵੇਖਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਚਿੰਤਾ, ਡਰ, ਇਹ ਸਾਰੇ ਮਨ ਦੇ ਰੋਗ ਹਨ। ਬਾਹਰੋਂ ਮਨੁੱਖ ਕਿੰਨਾ ਵੀ ਤੰਦਰੁਸਤ ਦਿਖਾਈ ਦੇਵੇ, ਜੇ ਉਹ ਅੰਦਰੋਂ ਚਿੰਤਾ, ਹਉਮੈ ਅਤੇ ਵਿਕਾਰਾਂ ਵਿੱਚ ਸੜ ਰਿਹਾ ਹੈ ਤਾਂ ਉਸ ਨੂੰ ਅਸਲ ਸੁੱਖ ਕਿੱਥੋਂ ਮਿਲੇਗਾ? ਇਸ ਲਈ ਸ਼੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫਰਮਾਉਂਦੇ ਹਨ, ਸਰਵ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਇੱਥੇ ਸਰਵ ਰੋਗ ਦਾ ਭਾਵ ਮਨੁੱਖ ਦੇ ਉਹਨਾਂ ਅੰਦਰੂਨੀ ਰੋਗਾਂ ਨਾਲ ਵੀ ਹੈ ਜੋ ਉਸ ਨੂੰ ਆਪਣੇ ਮੂਲ ਨਾਲੋਂ ਤੋੜ ਦਿੰਦੇ ਹਨ। ਸਰੀਰਕ ਰੋਗ ਸਰੀਰ ਨੂੰ ਕਮਜ਼ੋਰ ਕਰਦਾ ਹੈ, ਪਰ ਹਉਮੈ ਮਨ ਨੂੰ ਕਮਜ਼ੋਰ ਕਰਦੀ ਹੈ। ਸਰੀਰਕ ਬੁਖਾਰ ਤਨ ਨੂੰ ਤਪਾਉਂਦਾ ਹੈ, ਪਰ ਕ੍ਰੋਧ ਮਨ ਨੂੰ ਤਪਾਉਂਦਾ ਹੈ। ਭੁੱਖ ਸਰੀਰ ਨੂੰ ਬੇਚੈਨ ਕਰਦੀ ਹੈ, ਪਰ ਲੋਭ ਅਤੇ ਤ੍ਰਿਸ਼ਨਾ ਮਨ ਨੂੰ ਕਦੇ ਤ੍ਰਿਪਤ ਨਹੀਂ ਹੋਣ ਦਿੰਦੇ। ਇਹਨਾਂ ਰੋਗਾਂ ਲਈ ਗੁਰੂ ਸਾਹਿਬ ਨਾਮ ਦੀ ਔਖਦੀ ਦੱਸਦੇ ਹਨ। ਰੋਗ ਦੀ ਜੇਕਰ ਪਛਾਣ ਕਰਨੀ ਹੈ ਤਾਂ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ, ਪਰਮੇਸ਼ਰ ਅਤੇ ਭੁੱਲਿਆਂ ਵਿਆਪਨ ਸੱਭੇ ਰੋਗ ਦੇ ਗੁਰਵਚਨ ਅਨੁਸਾਰ ਪ੍ਰਭੂ ਨੂੰ ਭੁੱਲ ਜਾਣਾ ਹੀ ਮਨੁੱਖ ਦੀ ਅੰਦਰੂਨੀ ਬੇਚੈਨੀ ਦਾ ਮੂਲ ਬਣ ਜਾਂਦਾ ਹੈ। ਜਦੋਂ ਮਨੁੱਖ ਆਪਣੇ ਜੀਵਨ ਦਾ ਕੇਂਦਰ ਪ੍ਰਭੂ ਦੀ ਥਾਂ ਆਪਣੀ ਹਉਮੈ, ਆਪਣੀ ਇੱਛਾ, ਆਪਣੀਆਂ ਕਾਮਨਾਵਾਂ ਅਤੇ ਦੁਨਿਆਵੀ ਪ੍ਰਾਪਤੀਆਂ ਨੂੰ ਬਣਾ ਲੈਂਦਾ ਹੈ ਤਾਂ ਉਸ ਦੇ ਅੰਦਰ ਇੱਕ ਅਜਿਹੀ ਭੁੱਖ ਪੈਦਾ ਹੁੰਦੀ ਹੈ ਜੋ ਕਿਸੇ ਚੀਜ਼ ਨਾਲ ਪੂਰੀ ਨਹੀਂ ਹੁੰਦੀ। ਇੱਕ ਚੀਜ਼ ਮਿਲਦੀ ਹੈ ਤਾਂ ਦੂਜੀ ਦੀ ਇੱਛਾ ਪੈਦਾ ਹੋ ਜਾਂਦੀ ਹੈ, ਇੱਕ ਚਿੰਤਾ ਦੂਰ ਹੁੰਦੀ ਹੈ ਤਾਂ ਦੂਜੀ ਆ ਜਾਂਦੀ ਹੈ। ਇਸੇ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਚੇਤ ਕਰਦੇ ਹਨ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਜਦੋਂ ਜੀਵਨ ਦੇ ਮਾਲਕ ਨੂੰ ਭੁਲਾ ਕੇ ਮਨੁੱਖ ਸਿਰਫ ਭੋਗਾਂ ਅਤੇ ਵਿਸ਼ਿਆਂ ਵਿੱਚ ਰੁੱਝ ਜਾਂਦਾ ਹੈ ਤਾਂ ਰੋਗ ਖੜ੍ਹੇ ਹੋ ਜਾਂਦੇ ਹਨ। ਸਭ ਤੋਂ ਡੂੰਘਾ ਦੁੱਖ ਵਿਛੋੜਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਨੁੱਖੀ ਦੁੱਖਾਂ ਦਾ ਜ਼ਿਕਰ ਕਰਦਿਆਂ ਆਖਦੇ ਹਨ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਬਾਹਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਮਨੁੱਖ ਦੇ ਦੁੱਖ ਸਿਰਫ ਸਰੀਰਕ ਨਹੀਂ ਹਨ, ਪ੍ਰਭੂ ਨਾਲੋਂ ਵਿਛੋੜਾ, ਮਾਇਆ ਦੀ ਅਤ੍ਰਿਪਤ ਭੁੱਖ ਅਤੇ ਮੌਤ ਦਾ ਡਰ, ਇਹ ਵੀ ਮਨੁੱਖੀ ਜੀਵਨ ਦੇ ਡੂੰਘੇ ਦੁੱਖ ਹਨ। ਇਸ ਲਈ ਗੁਰੂ ਸਾਹਿਬ ਰੋਗ ਦੀ ਜੜ ਪਛਾਣਨ ਲਈ ਕਹਿੰਦੇ ਹਨ, ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਾਵਨ ਉਪਦੇਸ਼ ਹੈ, ਵੈਦਾ ਵੈਦ ਸੋ ਵੈਦ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜੇ ਤਵੰਜੈ ਰੋਗਾ ਘਾਣ। ਅਸਲ ਵੈਦ ਉਹ ਹੈ ਜੋ ਸਿਰਫ ਲੱਛਣ ਨਹੀਂ ਵੇਖਦਾ, ਸਗੋਂ ਰੋਗ ਦੀ ਜੜ ਪਛਾਣਦਾ ਹੈ। ਗੁਰੂ ਸਾਹਿਬ ਸਾਨੂੰ ਵੀ ਇਹੀ ਸਵਾਲ ਪੁੱਛਦੇ ਹਨ, ਮੇਰਾ ਅਸਲ ਰੋਗ ਕੀ ਹੈ? ਕੀ ਮੇਰਾ ਰੋਗ ਹਾਲਾਤ ਹਨ ਜਾਂ ਮੇਰੀ ਬੇਚੈਨੀ? ਕੀ ਮੇਰਾ ਰੋਗ ਲੋਕਾਂ ਦਾ ਵਰਤਾਓ ਹੈ ਜਾਂ ਮੇਰੀਆਂ ਉਮੀਦਾਂ? ਕੀ ਮੇਰਾ ਦੁੱਖ ਬਾਹਰ ਹੈ ਜਾਂ ਮੇਰੇ ਅੰਦਰ ਵਸਦੀ ਹਉਮੈ ਹੈ? ਜਦੋਂ ਇਹ ਪਛਾਣ ਆਉਂਦੀ ਹੈ ਤਦੋਂ ਇਲਾਜ ਦਾ ਰਸਤਾ ਖੁੱਲ੍ਹਦਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ, ਹਰ ਹਰ ਨਾਮ ਔਖਦ ਮੁੱਖ ਪਾਇਆ, ਹਰ ਨਾਮੇ ਹਰ ਰਸ ਗਾਏ। ਨਾਮ ਨੂੰ ਮੁੱਖ ਪਾਉਣਾ ਕੇਵਲ ਉਚਾਰਨ ਕਰਨਾ ਨਹੀਂ, ਨਾਮ ਨੂੰ ਜੀਵਨ ਵਿੱਚ ਵਸਾਉਣਾ ਹੈ। ਜੇ ਜ਼ਬਾਨ 'ਤੇ ਨਾਮ ਹੋਵੇ ਪਰ ਮਨ ਵਿੱਚ ਕ੍ਰੋਧ ਹੋਵੇ, ਜੇ ਚਿਹਰੇ 'ਤੇ ਨਿਮਰਤਾ ਹੋਵੇ ਪਰ ਹਿਰਦੇ ਵਿੱਚ ਹਉਮੈ ਹੋਵੇ, ਜੇ ਬਾਹਰੋਂ ਸਿਮਰਨ ਹੋਵੇ ਪਰ ਅੰਦਰੋਂ ਲੋਭ ਹੋਵੇ, ਤਾਂ ਔਖਦੀ ਦੀ ਪੂਰੀ ਬਰਕਤ ਕਿਵੇਂ ਪ੍ਰਗਟ ਹੋਵੇਗੀ? ਨਾਮ ਦੀ ਅਸਲ ਔਖਦੀ ਉਦੋਂ ਪ੍ਰਭਾਵਸ਼ਾਲੀ ਹੁੰਦੀ ਹੈ ਜਦੋਂ ਨਾਮ ਵਿਚਾਰ ਬਣੇ, ਆਚਰਨ ਬਣੇ ਅਤੇ ਜੀਵਨ ਦੇ ਵਿੱਚ ਧਾਰਨ ਕਰੀਏ। ਸ਼੍ਰੀ ਗੁਰੂ ਅਰਜਨ ਦੇਵ ਜੀ ਫੁਨਹੇ ਬਾਣੀ ਵਿੱਚ ਆਖਦੇ ਹਨ, ਔਖਦ ਨਾਮ ਅਪਾਰ ਅਮੋਲਕ ਪੀਜਈ, ਮਿਲ ਮਿਲ ਖਾਵੇ ਸੰਤ ਸਗਲ ਕਉ ਦੀਜੀ, ਜਿਸੇ ਪ੍ਰਾਪਤ ਹੋਏ ਤਿਸਹਿ ਹੀ ਪਾਵਣੇ, ਹਰ ਹਾਂ ਹੋਂ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ। ਨਾਮ ਅਮੋਲਕ ਹੈ, ਇਹ ਕਿਸੇ ਦੁਕਾਨ ਤੋਂ ਖਰੀਦਿਆ ਨਹੀਂ ਜਾ ਸਕਦਾ। ਇਹ ਗੁਰੂ ਦੀ ਸੰਗਤ, ਗੁਰਬਾਣੀ ਦੀ ਵਿਚਾਰ ਅਤੇ ਪ੍ਰਭੂ ਦੀ ਕਿਰਪਾ ਨਾਲ ਜੀਵਨ ਵਿੱਚ ਪ੍ਰਗਟ ਹੁੰਦਾ ਹੈ। ਸਾਧ ਸੰਗਤ ਉਹ ਥਾਂ ਹੈ ਜਿੱਥੇ ਮਨੁੱਖ ਨੂੰ ਆਪਣੇ ਮਨ ਦਾ ਦਰਪਣ ਮਿਲਦਾ ਹੈ। ਗੁਰਬਾਣੀ ਸੁਣਦਿਆਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਮਨ ਕਿੱਥੇ ਖੜ੍ਹਾ ਹੈ ਅਤੇ ਕਿਹੜੀ ਦਿਸ਼ਾ ਵੱਲ ਜਾਣਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁੱਖ ਦੇਵੈ, ਕੱਟ ਹੈ ਜਮਕੀ ਫੰਦਾ। ਕਿੰਨਾ ਸੁੰਦਰ ਰੂਪਕ ਹੈ, ਗੁਰੂ ਵੈਦ ਹੈ ਅਤੇ ਨਾਮ ਔਖਦੀ। ਗੁਰੂ ਸਾਨੂੰ ਸਿਰਫ ਇਹ ਨਹੀਂ ਦੱਸਦਾ ਕਿ ਅਸੀਂ ਬਿਮਾਰ ਹਾਂ, ਗੁਰੂ ਸਾਨੂੰ ਇਹ ਵੀ ਦੱਸਦਾ ਹੈ ਕਿ ਅਸੀਂ ਕੌਣ ਹਾਂ। ਜਿਸ ਮਨੁੱਖ ਨੂੰ ਆਪਣੀ ਅਸਲ ਪਛਾਣ ਹੋ ਜਾਵੇ

ਕੇ ਉਸ ਦੀਆਂ ਬਹੁਤ ਸਾਰੀਆਂ ਅੰਦਰੂਨੀ ਉਲਝਣਾਂ ਆਪ ਹੀ ਹੱਲ ਹੋਣ ਲੱਗਦੀਆਂ ਹਨ। ਭਗਤ ਭੀਖਣ ਜੀ ਸਰੀਰ ਦੇ ਬੁਢਾਪੇ ਅਤੇ ਉਸ ਨਾਲ ਆਉਣ ਵਾਲੇ ਰੋਗਾਂ ਦਾ ਬੜਾ ਭਾਵਪੂਰਤ ਵਰਣਨ ਕਰਦੇ ਹਨ। ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ, ਐਸੀ ਵੇਦਨ ਉਪਜ ਖਰੀ ਭਈ ਬਾਕਾ ਔਖਦ ਨਾਹੀਂ। ਪਰ ਅੱਗੇ ਨਾਲ ਹੀ ਆਸਰਾ ਵੀ ਦੱਸਦੇ ਹਨ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਸਰੀਰ ਦੀ ਉਮਰ ਵਧਣੀ ਹੈ, ਸਰੀਰ ਨੇ ਕਮਜ਼ੋਰ ਹੋਣਾ ਹੈ, ਇੱਕ ਦਿਨ ਇਸ ਨੇ ਛੱਡ ਜਾਣਾ ਹੈ। ਕੋਈ ਵੀ ਦਵਾਈ ਇਸ ਸੱਚ ਨੂੰ ਬਦਲ ਨਹੀਂ ਸਕਦੀ, ਪਰ ਨਾਮ ਮਨੁੱਖ ਨੂੰ ਮੌਤ ਦੇ ਡਰ ਤੋਂ ਪਰੇ ਆਤਮਕ ਸੱਚ ਨਾਲ ਜੋੜਦਾ ਹੈ, ਇਹੀ ਨਾਮ ਦੀ ਮਹਾਨਤਾ ਹੈ। ਗੁਰੂ ਸਾਹਿਬ ਆਖਦੇ ਹਨ, ਅਵਰ ਉਪਾਪ ਸਭ ਤਿਆਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੇ ਰੋਗ, ਸੀਤਲ ਮਨ ਪਿਆ। ਇਸ ਪੰਕਤੀ ਦਾ ਸਭ ਤੋਂ ਸੁੰਦਰ ਸ਼ਬਦ ਹੈ ਸੀਤਲ ਮਨ। ਸਾਨੂੰ ਹਰ ਸਮੱਸਿਆ ਦਾ ਹੱਲ ਨਹੀਂ ਮਿਲ ਸਕਦਾ, ਹਰ ਮਨੁੱਖ ਸਾਡੇ ਅਨੁਸਾਰ ਨਹੀਂ ਚੱਲ ਸਕਦਾ, ਹਰ ਹਾਲਾਤ

ਹੁਣ ਤੁਸੀਂ ਸਰਵਨ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਮੀਡੀਅਮ ਵੇਵ 343.6 ਮੀਟਰ ਯਾਨੀ 873

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चाहवान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
2: ਅੱਜਕਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ।

0: ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
1: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਦੇਸ਼ ਭਗਤੀ ਸਮੂਹ ਗਾਨ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਭਗਤੀ ਸਮੂਹ ਗਾਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋ ਪ੍ਰਾਦੇਸ਼ਿਕ ਖਬਰਾਂ।

ਇੱਥੇ ਬਿਜਲੀ ਵੰਡ ਵਿਵਸਥਾ ਪ੍ਰਾਈਵੇਟ ਖੇਤਰ ਨੂੰ ਸੌਂਪੀ ਗਈ ਹੈ। CPDL ਨੂੰ ਇਹ ਜ਼ਿੰਮੇਵਾਰੀ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਬਿਜਲੀ ਵੰਡ ਵਿਵਸਥਾ ਵੀ ਸੁਧਾਰ ਕਰਨ ਦੀ ਉਮੀਦ ਨਾਲ ਦਿੱਤੀ ਗਈ ਸੀ। ਓਵਰਹੈਡ ਬਿਜਲੀ ਲਾਈਨਾਂ ਖਰਾਬ ਮੌਸਮ ਨਾਲ ਪ੍ਰਭਾਵਿਤ ਹੁੰਦੀਆਂ ਨੇ ਅਤੇ ਕਿਸੇ ਤਕਨੀਕੀ ਖਰਾਬੀ ਕਾਰਨ ਇਲਾਕੇ ਵਿੱਚ ਕਈ ਘੰਟੇ ਬਿਜਲੀ ਸਪਲਾਈ ਵਿੱਚ ਵਿਘਨ ਪੈ ਸਕਦਾ ਹੈ। 18 ਕਿਲੋਮੀਟਰ ਲੰਬੇ ਨੈਟਵਰਕ ਨੂੰ ਜ਼ਮੀਨ ਹੇਠਾਂ ਕਰਨ ਅਤੇ ਇਸ ਨੂੰ ਕਈ ਫੀਟਰਾਂ ਦੇ ਜ਼ਰੀਏ ਕਮਾਂਡ ਸੈਂਟਰ ਨਾਲ ਜੋੜਨ ਨਾਲ ਇਹ ਜੋਖਮ ਕਾਫੀ ਹੱਦ ਤੱਕ ਘੱਟ ਹੋ ਜਾਏਗਾ। ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਦੇਹਾਤੀ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਕੇ ਦੋ ਵਿਅਕਤੀਆਂ ਨੂੰ 15 ਪਿਸਤੌਲਾਂ ਅਤੇ 5 ਕਿਲੋ ਹੀਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ DGP ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਹੋ ਗਈ ਏ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਕਥਿਤ ਤੌਰ ਤੇ ਵਿਦੇਸ਼ ਆਧਾਰਿਤ ਹੈਂਡਲਰਾਂ ਦੇ ਸੰਪਰਕ ਵਿਚ ਸਨ ਅਤੇ ਆਪਣੇ ਹੈਂਡਲਰਾਂ ਦੇ ਇਸ਼ਾਰੇ ਤੇ ਨਾਜਾਇਜ਼ ਹਥਿਆਰਾਂ ਤੇ ਨਸ਼ਿਆਂ ਦੀ ਖੇਪਾਂ ਪ੍ਰਾਪਤ ਕਰਕੇ ਅੱਗੇ ਸਪਲਾਈ ਕਰ ਰਹੇ ਸਨ। DGP ਨੇ ਕਿਹਾ ਕਿ ਇਸ ਮਾਮਲੇ ਵਿਚ ਸ਼ਾਮਿਲ ਹੋਰ ਵਿਅਕਤੀਆਂ ਦੀ ਪਛਾਣ ਅਤੇ ਨਾਜਾਇਜ਼ ਹਥਿਆਰਾਂ ਤੇ ਨਸ਼ਾ ਤਸਕਰੀ ਦੇ ਵਿਆਪਕ ਨੈਟਵਰਕ ਦੇ ਖਾਤਮੇ ਲਈ ਅਗਲੇਰੀ ਜਾਂਚ ਜਾਰੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsਜਲੰਧਰ। ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੁਬਈ ਦੇ ਸਾਲਾਨਾ ਨਿਵੇਸ਼ਕ ਸੰਮੇਲਨ AIM 2026 ਵਿਖੇ UAE ਅੰਤਰਰਾਸ਼ਟਰੀ ਨਿਵੇਸ਼ ਕੌਂਸਲ ਦੇ ਸਕੱਤਰ ਜਨਰਲ HE ਅਬਦੁੱਲਾ ਅਹਿਮਦ ਅਲ ਸਵੈਦੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸਰਕਾਰੀ, ਨੀਮ ਸਰਕਾਰੀ ਅਤੇ ਨਿੱਜੀ ਭਾਈਵਾਲੀ ਰਾਹੀਂ ਮੁੱਖ ਖੇਤਰਾਂ ਵਿਚ UAE ਪੂੰਜੀ ਨੂੰ ਪੰਜਾਬ ਵਿਚ ਲਿਆਉਣ ਦੇ ਮੌਕਿਆਂ ਤੇ ਚਰਚਾ ਕੀਤੀ ਗਈ। ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਛੁਡਾਓ ਅਤੇ ਮੁੜ ਵਸੇਵਾ ਕੇਂਦਰਾਂ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਹੋ ਰਿਹਾ ਵਾਧਾ ਸੂਬੇ ਦੇ ਇਲਾਜ ਢਾਂਚੇ ਪ੍ਰਤੀ ਲੋਕਾਂ ਦੇ ਵਧਦੇ ਭਰੋਸੇ ਦਾ ਮਜ਼ਬੂਤ ਸੰਕੇਤ ਏ। ਸਰਕਾਰੀ ਨਸ਼ਾ ਛੁਡਾਓ ਕੇਂਦਰਾਂ ਵਿਚ ਦਾਖਲ ਹੋਣ ਵਾਲੇ ਪੀੜਤਾਂ ਦੀ ਗਿਣਤੀ ਸਾਲ 2024 ਵਿਚ 9,577 ਸੀ, ਜੋ ਸਾਲ 2025 ਵਿਚ ਵੱਧ ਕੇ 25,290 ਹੋ ਗਈ, ਜੋ 164% ਤੋਂ ਵੱਧਦੇ ਵਾਧੇ ਨੂੰ ਦਰਸਾਉਂਦਾ ਹੈ। ਇਹ ਰੁਝਾਨ ਸਾਲ 2026 ਵਿਚ ਵੀ ਜਾਰੀ ਰਿਹਾ ਅਤੇ ਇਸ ਸਾਲ ਜੁਲਾਈ ਮਹੀਨੇ ਤੱਕ 14,000 ਤੋਂ ਵੱਧ ਨਸ਼ਾ ਪੀੜਤ ਸਰਕਾਰੀ ਨਸ਼ਾ ਛੁਡਾਓ ਕੇਂਦਰਾਂ ਵਿਚ ਦਾਖਲ ਹੋ ਚੁੱਕੇ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਪੰਜਾਬ ਦੇ ਸਦੀਆਂ ਤੋਂ ਚੱਲੇ ਆ ਰਹੇ ਖੇਡ ਵਿਰਸੇ ਦੀ ਸ਼ਾਨ ਬਹਾਲ ਕੀਤੀ ਜਾ ਸਕੇ। ਸਪੀਕਰ ਨੇ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਪੰਜਾਬ ਦੇ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋਣਗੇ, ਜਿਸ ਨਾਲ ਉਨ੍ਹਾਂ ਦੀ ਖੇਡਾਂ ਵਿਚ ਹਿੱਸੇਦਾਰੀ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਹਰ ਪਿੰਡ, ਕਸਬੇ ਤੇ ਸ਼ਹਿਰ ਵਿਚੋਂ ਲੁਕੇ ਹੋਏ ਖੇਡ ਹੁਨਰ ਦੀ ਪਛਾਣ ਕਰਨ, ਉਭਾਰਨ ਅਤੇ ਨਿਰਪੱਖ ਨਿਖਾਰਨ ਲਈ ਇਕ ਬਿਹਤਰੀਨ ਮੰਚ ਵਜੋਂ ਕੰਮ ਕਰਦਾ ਹੈ, ਜਿਸ ਨਾਲ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਚ ਅੱਗੇ ਵਧਣ ਅਤੇ ਉੱਤਮਤਾ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਮਿਲਦਾ ਹੈ। ਜਲੰਧਰ ਦੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਤਿਮਾਹੀ ਸਮੀਖਿਆ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਦਿਵਿਆ ਪੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮਾਲੀ ਸਾਲ 2026-27 ਦੀ ਸਾਲਾਨਾ ਕਰਜ਼ਾ ਯੋਜਨਾ ਦੀ 30 ਜੂਨ 2026 ਨੂੰ ਖਤਮ ਹੋਈ ਤਿਮਾਹੀ ਲਈ ਮਿੱਥੇ ਗਏ ਟੀਚੇ ਅਤੇ ਨਤੀਜਿਆਂ ਦੀ ਸਮੀਖਿਆ ਕੀਤੀ ਗਈ। ਜ਼ਿਲ੍ਹੇ ਵਿਚ ਕੰਮ ਕਰਦੇ ਸਾਰੇ ਸਰਕਾਰੀ, ਸਹਿਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਮੀਟਿੰਗ ਦੇ ਕਨਵੀਨਰ MS ਮੋਤੀ ਪ੍ਰਮੁੱਖ ਜ਼ਿਲ੍ਹਾ ਪ੍ਰਬੰਧਕ ਜਲੰਧਰ ਨੇ ਕਮੇਟੀ ਅੱਗੇ ਪੇਸ਼ ਕੀਤਾ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਖੇਤੀਬਾੜੀ ਅਤੇ ਸਹਾਇਕ ਕਿੱਤਿਆਂ ਲਈ ਵੱਧ ਤੋਂ ਵੱਧ ਕਰਜ਼ਾ ਦੇਣ ਲਈ ਵੀ ਹਿਦਾਇਤ ਕੀਤੀ। ਉਨ੍ਹਾਂ ਕਿਹਾ ਕਿ ਵੱਖ ਵੱਖ ਸਰਕਾਰੀ ਸਕੀਮਾਂ ਸਬੰਧੀ ਅਤੇ ਸਵੈ ਸਹਾਇਤਾ ਸਮੂਹਾਂ ਦੀਆਂ ਅਰਜ਼ੀਆਂ ਦਾ ਜਲਦ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ CD ਰੇਸ਼ੋ ਵਿਚ ਸੁਧਾਰ ਲਿਆਉਣ ਤੇ ਵੀ ਜ਼ੋਰ ਦਿੱਤਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਗਰ ਨਿਗਮ ਦੇ ਸਹਿਯੋਗ ਨਾਲ ਮਿਸ਼ਨ ਕਲੀਨ ਪਟਿਆਲਾ ਤਹਿਤ ਨਾਭਾ ਰੋਡ ਵਿਖੇ ਸਫਾਈ ਮੁਹਿੰਮ ਚਲਾਈ। ਇਹ ਮੁਹਿੰਮ ਨੀਲੇ ਅਸਮਾਨ ਲਈ ਸਾਫ਼ ਹਵਾ ਬਾਰੇ ਅੰਤਰਰਾਸ਼ਟਰੀ ਦਿਵਸ ਦੀ ਭਾਵਨਾ ਨੂੰ ਸਮਰਪਿਤ ਸੀ। ਇਸ ਸਫਾਈ ਮੁਹਿੰਮ ਵਿਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਪਰਸਨ ਰੀਨਾ ਗੁਪਤਾ ਤੇ ਹੋਰ ਪਤਵੰਤਿਆਂ ਨੇ ਹਿੱਸਾ ਲਿਆ। ਭਾਰਤ ਦੀ ਸ਼ੀਤਲ ਦੇਵੀ ਨੇ ਅੱਜ ਅਹਿਮਦਾਬਾਦ ਵਿਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਵਿਚ ਔਰਤਾਂ ਦੇ ਕੰਪਾਊਂਡ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਕੇ ਭਾਰਤ ਲਈ ਇਕ ਤਮਗਾ ਪੱਕਾ ਕਰ ਲਿਆ ਹੈ। ਸ਼ੀਤਲ ਨੇ ਸੈਮੀਫਾਈਨਲ ਵਿਚ ਹਮਵਤਨ ਸਰਿਤਾ ਨੂੰ 145-143 ਨਾਲ ਹਰਾ ਕੇ ਫਾਈਨਲ ਵਿਚ ਆਪਣੀ ਥਾਂ ਪੱਕੀ ਕੀਤੀ। ਹੁਣ ਫਾਈਨਲ ਵਿਚ ਸ਼ੀਤਲ ਦਾ ਮੁਕਾਬਲਾ ਕਜ਼ਾਕਿਸਤਾਨ ਦੀ ਆਇਜ਼ਾਦਾ ਸੈਦਾ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਕੇਂਦਰ ਦੀ ਮਾਰਚ 2027 ਤੱਕ 300 ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਬੁਨਿਆਦੀ ਢਾਂਚੇ ਤੇ ਲੌਜਿਸਟਿਕ ਨੂੰ ਅਪਗ੍ਰੇਡ ਕਰਨ ਦੀ ਯੋਜਨਾ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ

0: ਪਟਵਾਰੀ ਸਾਹਿਬ ਲੰਘ ਆਈਏ ਜੀ।
1: ਆਜੋ ਆਜੋ ਆਜੋ ਬਾਦ ਸਾਹਿਬ ਬੱਚਿਆਂ ਵਾਲੇ ਓ ਆਜੋ। ਕੀ ਹਾਲ?
0: ਪਟਵਾਰੀ ਪਟਵਾਰੀ ਸਾਹਿਬ ਜੈ ਹਿੰਦ
1: ਜੈ
0: ਜੀ।
1: ਹਿੰਦ ਜੀ, ਜੈ ਹਿੰਦ ਜੀ। ਹੋਰ ਸੁਣਾਓ, ਕੀ ਹਾਲ ਚਾਲ ਤੁਹਾਡਾ?
0: ਹਾਲ ਚਾਲ ਤਾਂ ਠੀਕ ਠਾਕ ਹੈ ਪਟਵਾਰੀ ਸਾਹਿਬ। ਅੱਜ ਮੈਂ ਉਮੀਦ ਲਾ ਕੇ ਆਇਆ ਸੀ ਵੀ ਪਟਵਾਰੀ ਸਾਹਿਬ ਅੱਜ ਮਿਲ ਪੈਣਗੇ, ਤੇ ਦੇਖੋ ਤੁਸੀਂ ਮਿਲ ਹੀ ਪਏ।
1: ਵੈਸੇ ਆਪਾਂ ਕਹਿੰਦੇ ਨਾ, ਜਿੱਦਾਂ ਉਮੀਦ ਰੱਖੋ,
0: ਜੀ
1: ਉਮੀਦਾਂ ਨਾਲ ਹੀ ਦੁਨੀਆ ਹੈ
0: ਜੀ, ਆਸਾਂ ਨੂੰ
1: ਜੀ।
0: ਮੁਰਾਦਾਂ।
1: ਤੇ ਜੇ ਤੁਸੀਂ ਆਸ ਰੱਖੀ ਸੀਗੀ ਤੇ ਤੁਹਾਡੀ ਮੁਰਾਦ ਵੀ ਪੂਰੀ ਹੋਊਗੀ।
0: ਬਿਲਕੁਲ ਜੀ, ਬਿਲਕੁਲ
1: ਹਾਂਜੀ
0: ਹਾਂਜੀ।
1: ਤੇ ਵੈਸੇ ਨਾ ਇਹ ਜਿਹੜੀ ਆਸ ਹੈ ਇਹ
0: ਜੀ
1: ਹਮੇਸ਼ਾ ਇਨਸਾਨ ਨੂੰ ਰੱਖਣੀ ਚਾਹੀਦੀ ਹੈ।
0: ਬਿਲਕੁਲ ਜੀ,
1: ਆਪਣੀ ਜ਼ਿੰਦਗੀ ਦੇ ਵਿੱਚ
0: ਜੀ,
1: ਜਿਵੇਂ ਆਪਾਂ ਕਹਿੰਦੇ ਆ ਨਾ ਕਿ ਹਨੇਰੇ ਤੋਂ ਹਨੇਰੇ ਸਮੇਂ ਵਿੱਚ ਰੋਸ਼ਨੀ ਦਿਖਾਉਂਦਾ ਹੈ
0: ਹਾਂਜੀ,
1: ਜੇ ਤੁਸੀਂ ਕੋਈ ਉਮੀਦ ਕਰਦੇ ਹੋ
0: ਜੀ,
1: ਤੇ ਉਮੀਦ ਹੈ ਤੇ ਫਿਰ ਦੁਨੀਆ ਕਾਇਮ ਹੈ।
0: ਬਿਲਕੁਲ ਜੀ,
1: ਹੈ ਜੀ। ਤੇ ਜੇਕਰ ਤੁਸੀਂ ਇਸੇ ਤਰ੍ਹਾਂ ਉਮੀਦਾਂ ਰੱਖਦੇ ਹੋ
0: ਹਾਂਜੀ,
1: ਤੇ ਸਕਾਰਾਤਮਕ ਸੋਚ ਰੱਖਦੇ ਹੋ
0: ਜੀ,
1: ਇਹ ਇੱਕ ਵਿਸ਼ਵਾਸ ਦੇ ਨਾਲ ਮੁਸ਼ਕਲ ਸਮੇਂ ਦੇ ਵਿੱਚ ਵੀ
0: ਹਾਂਜੀ
1: ਹਮੇਸ਼ਾ ਦੇ ਲਈ ਇਹ ਜਿਹੜੀ ਉਮੀਦ ਹੈ ਇਹ ਇੱਕ ਉਮੀਦ ਜਗਾ ਕੇ ਰੱਖਦੀ ਹੈ। ਜਦੋਂ ਤੁਸੀਂ ਕਿਸੇ ਗੱਲ 'ਤੇ ਉਮੀਦ ਕਰਦੇ ਹੋ
0: ਹਾਂਜੀ
1: ਕਿ ਅੱਜ ਤੁਹਾਨੂੰ ਕੋਈ ਮਿਲੇਗਾ,
0: ਬਿਲਕੁਲ ਜੀ
1: ਹੈ ਜੀ, ਉਹ ਆਸ ਪੂਰੀ ਹੁੰਦੀ ਹੁੰਦੀ ਹੈ।
0: ਦੇਖੋ ਜੀ, ਪੂਰੀ ਨਾ ਵੀ ਹੋਵੇ ਪਟਵਾਰੀ ਸਾਹਿਬ, ਦੋ ਗੱਲਾਂ ਨੇ। ਜੇ ਉਮੀਦ ਆਪਾਂ ਰੱਖੀ ਆ, ਪਹਿਲੀ ਗੱਲ ਤਾਂ ਉਮੀਦ ਹੋਵੇਗੀ ਬੰਦੇ ਦੇ ਅੰਦਰ, ਫਿਰ ਹੀ ਬੰਦਾ ਤੁਰੇਗਾ। ਜੇ ਉਹ ਕੰਮ ਪੂਰਾ ਨਾ ਵੀ ਹੋਇਆ, ਉਹਦਾ ਦਿਲ ਟੁੱਟੇਗਾ, ਉਹ ਦੁਬਾਰਾ ਫਿਰ ਸੰਭਲੇਗਾ, ਫਿਰ ਉੱਠੇਗਾ, ਫਿਰ ਉਹ ਉੱਧਰ ਨੂੰ ਤੁਰੇਗਾ। ਸੋ ਇਸ ਕਰਕੇ ਉਮੀਦ ਰੱਖਣੀ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।
1: ਵੈਸੇ ਨਾ ਜਿਹੜੀਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਹੈ
0: ਜੀ,
1: ਤੇ ਜਿਹੜੀਆਂ ਆਪਾਂ ਜਿੱਤਾਂ ਵੀ ਦੇਖੀਆਂ
0: ਹਾਂਜੀ,
1: ਉਹ ਵੀ ਉਮੀਦਾਂ ਦੇ ਨਾਲ ਹੀ ਹੈ।
0: ਬਿਲਕੁਲ ਜੀ, ਉਹਦੇ ਸਿਰ 'ਤੇ।
1: ਜੇ ਅਸੀਂ ਉਮੀਦ ਛੱਡ ਦਈਏ ਕਿ ਯਾਰ ਇਹ ਸਾਡੇ ਕੋਲੋਂ ਕੰਮ ਨਹੀਂ ਜੇ ਹੋਣਾ
0: ਹਾਂਜੀ,
1: ਜਾਂ ਇਹ ਹਿੰਮਤ ਹਾਰ ਜਾਈਏ
0: ਜੀ,
1: ਤਾਂ ਫਿਰ ਉਹ ਕੰਮ ਜਿਹੜਾ ਹੈ ਉਹ ਸਿਰੇ ਨਹੀਂ ਚੜ੍ਹਦਾ,
0: ਫਿਰ ਤਾਂ ਸਿਰੇ ਬਿਲਕੁਲ ਨਹੀਂ ਚੜ੍ਹਦਾ ਜੀ।
1: ਤਾਂ ਇਸ ਕਰਕੇ ਸਾਨੂੰ ਹਮੇਸ਼ਾ, ਜਿਵੇਂ ਤੁਸੀਂ ਅੱਜ ਉਮੀਦ ਰੱਖੀ ਸੀਗੀ ਕਿ ਆਪਾਂ ਅੱਜ ਮਿਲਣਾ ਹੈ
0: ਜੀ,
1: ਤੇ ਦੇਖੋ ਫਿਰ ਤੁਹਾਡੀ ਉਮੀਦ ਵੀ ਪੂਰੀ ਹੋ ਗਈ।
0: ਹਾਂਜੀ
1: ਹੈ ਜੀ, ਇੱਕ ਸੋਚ ਹੈ
0: ਜੀ,
1: ਇੱਕ ਜਦੋਂ ਆਪਾਂ ਦੇਖਦੇ ਹਾਂ ਨਾ ਕਿ ਇੱਕ ਪੋਜ਼ਿਟਿਵ ਅਪਰੋਚ, ਜਿਹਨੂੰ ਆਪਾਂ ਤੁਸੀਂ ਅੰਗਰੇਜ਼ੀ 'ਚ ਤੁਸੀਂ ਤਾਂ ਜ਼ਿਆਦਾ ਜਾਣਦੇ ਹੋਣੇ ਮੇਰੇ ਨਾਲ,
0: ਹਾਂਜੀ,
1: ਅਤੇ ਇੱਕ ਆਪਾਂ ਜਦੋਂ ਸਕਾਰਾਤਮਕ ਸੋਚ ਰੱਖਦੇ ਹਾਂ
0: ਜੀ,
1: ਉਹ ਸਕਾਰਾਤਮਕ ਸੋਚ ਦੇ ਨਾਲ ਨਾ ਹਮੇਸ਼ਾ ਇਨਸਾਨ ਜਿਹੜਾ ਹੈ, ਜਿਹੜਾ ਤਣਾਅ ਅੱਜ ਕੱਲ੍ਹ ਪੈਦਾ ਹੁੰਦਾ ਨਾ, ਸਟ੍ਰੈਸ ਜਿਹਨੂੰ ਆਪਾਂ ਕਹਿੰਦੇ ਹਾਂ
0: ਜੀ,
1: ਉਹ ਵੀ ਘੱਟਦਾ ਹੈ।
0: ਦੇਖੋ ਪਟਵਾਰੀ ਸਾਹਿਬ, ਜਦੋਂ ਆਪਾਂ ਕੋਈ ਕੰਮ ਕਰਨ ਵਾਸਤੇ ਤੁਰਦੇ ਹਾਂ ਨਾ, ਮੁਸ਼ਕਲਾਂ ਤਾਂ ਉਹਦੇ ਵਿੱਚ ਆਉਣੀਆਂ ਨੇ,
1: ਆਉਣੀਆਂ
0: ਪਰ ਜੇ ਆਪਾਂ ਆਸ ਅਤੇ ਉਮੀਦ ਲੈ ਕੇ ਤੁਰਦੇ ਹਾਂ, ਅਤੇ ਜਿਹੜੀਆਂ ਉਹ ਮੁਸ਼ਕਲਾਂ ਨੇ ਉਹਨਾਂ ਤੋਂ ਧਿਆਨ ਆਪਣਾ ਹਟ ਕੇ, ਅਤੇ ਆਪਣੀ ਸਾਰੀ ਜਿਹੜੀ ਸ਼ਕਤੀ ਆ ਨਾ, ਉਹ ਜਿਸ ਕਾਰਜ ਵੱਲ ਆਪਾਂ ਤੁਰੇ ਹੋਏ ਹਾਂ ਉੱਧਰ ਲੱਗਦੀ ਹੈ।
1: ਦੇਖੋ ਨਾ, ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਕਦੇ ਵੀ ਨਿਰਾਸ਼ ਨਾ ਹੋਣ ਦੇ ਲਈ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਦਾ ਸੰਦੇਸ਼ ਦਿੱਤਾ।
0: ਬਿਲਕੁਲ ਜੀ, ਬਿਲਕੁਲ।
1: ਉਹ ਤਾਂ ਕਹਿੰਦੇ ਨੇ ਨਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
0: ਸਰਬੱਤ ਦਾ ਭਲਾ ਜੀ,
1: ਜਿਵੇਂ ਕਿ ਹਮੇਸ਼ਾ ਉਤਸਾਹ ਅਤੇ ਆਸ ਵਿੱਚ ਰਹਿਣਾ ਚਾਹੀਦਾ।
0: ਹਾਂਜੀ
1: ਹਾਂਜੀ, ਇਹੀ ਸਾਨੂੰ ਜਿਹੜਾ ਹੈ ਉਹ ਜ਼ਿੰਦਗੀ 'ਚ ਜਿੰਨੀਆਂ ਮਰਜ਼ੀ ਰੁਕਾਵਟਾਂ ਆਉਣ, ਆਪਣੇ ਅੰਦਰ ਦੀ ਉਮੀਦ

0: ਜਿਹੜੀ ਦੀਵੇ ਨੂੰ ਕਹਿੰਦੇ ਨਾ ਜਦੇ ਕਦੇ ਵੀ ਬੁੱਝਣ ਨਹੀਂ ਦੇਣਾ ਚਾਹੀਦਾ
1: ਜੀ ਬਿਲਕੁਲ,
0: ਅਤੇ ਹਮੇਸ਼ਾ ਇਨਸਾਨ ਨੂੰ ਉਮੀਦ ਲਗਾ ਕੇ ਰੱਖਣੀ ਚਾਹੀਦੀ ਹੈ।
1: ਸਹੀ ਗੱਲ,
0: ਜੇ ਤੁਸੀਂ ਉਮੀਦ ਰੱਖੋਗੇ
1: ਹਾਂਜੀ
0: ਅਤੇ ਤੁਹਾਡੀ ਫਿਰ ਜਿਹੜੀ ਸੋਚ ਵੀ ਵਧੀਆ
1: ਜੀ
0: ਅਤੇ ਤੁਹਾਡੀ ਜਿੱਤ ਵੀ ਪੱਕੀ ਹੈ।
1: ਠੀਕ ਹੈ ਜੀ,
0: ਹਾਂਜੀ ਦੋ ਕੁ ਬੋਲ ਗਾਉਣ ਦੇ ਸੁਣੀਏ,
1: ਸੁਣਾ ਦਿਓ ਜੀ।

0: ਜੀ ਬਾਲੇ ਸਾਹਿਬ ਸੁਣਿਆ ਫਿਰ ਗੀਤ?
1: ਮੈਂ ਕਹਿੰਦਾ ਤੁਸੀਂ ਬਹੁਤ ਸੋਹਣਾ ਲੋਕ ਰੰਗ ਸੁਣਾਇਆ ਜੀ ਅੱਜ।
0: ਵੇਖੋ ਨਾ ਜੀ, ਲੋਕ ਗੀਤ ਹੁੰਦੇ ਹੀ ਸੋਹਣੇ ਨੇ।
1: ਬਿਲਕੁਲ ਜੀ, ਤਾਂ ਹੈ
0: ਜੀ। ਲਓ ਜੀ, ਹੁਣ ਤੁਹਾਨੂੰ ਦੱਸ ਸੁਣਾਉਂਦੇ ਹਾਂ ਸਰਦ ਰੁੱਤਾਂ ਦੀਆਂ ਖੁੰਭਾਂ ਬਾਰੇ ਜਾਣਕਾਰੀ।
1: ਠੀਕ ਹੈ ਜੀ।
0: ਡਾਕਟਰ ਸ਼ਿਵਾਨੀ ਸ਼ਰਮਾ ਜੀ ਆਏ ਸਨ ਸਾਡੇ ਸਟੂਡੀਓ 'ਚ।
1: ਅੱਛਾ ਜੀ।
0: ਅਤੇ ਸੰਧੂ ਜੀ ਨੇ ਕੀਤੀਆਂ ਉਹਨਾਂ ਨਾਲ ਗੱਲਾਂ ਬਾਤਾਂ।
1: ਠੀਕ ਹੈ ਜੀ,
0: ਆਪਾਂ ਸੁਣਦੇ ਹਾਂ,
1: ਸੁਣਾ ਦਿਓ ਜੀ।
2: ਸਭ ਤੋਂ ਪਹਿਲਾਂ ਤਾਂ ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਨੇ, ਉਹਨਾਂ ਦੇ ਵਿੱਚੋਂ ਖੁੰਬਾਂ ਖਾਸ ਤੌਰ 'ਤੇ, ਜਿਨ੍ਹਾਂ ਨੂੰ ਅਸੀਂ ਨਾ ਹੀ ਕਹਿ ਸਕਦੇ ਇੱਕ ਪੌਦਾ ਹੈਗਾ, ਨਾ ਹੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਕੋਈ ਫੁੱਲ ਹੈ ਜਾਂ ਕੋਈ ਫਰੂਟ ਹੈ, ਇਹ ਇੱਕ ਖਾਣਯੋਗ ਉੱਲੀ ਹੈ ਜਿਹਨੂੰ ਅਸੀਂ ਖਾ ਸਕਦੇ ਹਾਂ। ਸੋ ਜਦੋਂ ਵੀ ਸਾਇੰਸਦਾਨਾਂ ਨੇ ਤਜਰਬਾ ਕੀਤਾ, ਉਹਨਾਂ ਨੇ ਵਾਈਲਡ ਮਸ਼ਰੂਮਸ ਤੋਂ, ਜੰਗਲੀ ਖੁੰਬਾਂ ਤੋਂ, ਜਿਹੜੀਆਂ ਖੁੰਬਾਂ ਦੇ ਤਜਰਬੇ ਕਰਕੇ ਜਿਹੜੀਆਂ ਖਾਣਯੋਗ ਉੱਲੀ ਹੈਗੀ ਹੈ ਮਸ਼ਰੂਮ, ਉਹਨਾਂ ਦਾ ਇਜਾਦ ਕੀਤਾ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ 5 ਤਰ੍ਹਾਂ ਦੀ ਖੁੰਬਾਂ ਦੀ ਸਿਫਾਰਿਸ਼ ਕੀਤੀ ਹੈ। ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਜਿਹੜੀ ਸਾਡੇ ਆਮ ਤੌਰ 'ਤੇ ਪੰਜਾਬ ਦੇ ਵਿੱਚ ਹੋ ਰਹੀ ਹੈ ਉਹ ਹੈਗੀ ਹੈ ਬਟਨ ਖੁੰਬ, ਦੂਜੇ ਨੰਬਰ 'ਤੇ ਢੀਂਗਰੀ ਖੁੰਬ ਹੈਗੀ ਹੈ, ਤੀਜੇ ਨੰਬਰ 'ਤੇ ਸ਼ਿਟਾਕੀ, ਅਤੇ ਚੌਥੇ ਅਤੇ ਪੰਜਵੇਂ ਦੇ ਵਿੱਚ ਮਿਲਕੀ ਅਤੇ ਪਰਾਲੀ ਖੁੰਬ ਹੈ। ਸੋ ਇਹ ਜਿੰਨੀਆਂ ਵੀ ਖੁੰਬਾਂ ਹੁੰਦੀਆਂ ਇਹ ਅਸੀਂ ਤੂੜੀ ਜਾਂ ਪਰਾਲੀ ਦੇ ਉੱਤੇ ਉਗਾਉਂਦੇ ਹਾਂ। ਸੋ ਸਾਡੇ ਕੋਲ ਪੰਜਾਬ ਦੇ ਵਿੱਚ ਤੂੜੀ ਅਤੇ ਪਰਾਲੀ ਵਾਧੂ ਮਾਤਰਾ ਦੇ ਵਿੱਚ ਹੈਗੀ ਹੈ। ਤੋ ਅਸੀਂ ਜਿਹੜੀ ਆਪਣੀ ਖੇਤੀਬਾੜੀ ਦੀ ਰਹਿੰਦ ਖੂੰਹਦ ਹੈ ਉਹਦੀ ਵਰਤੋਂ ਕਰਕੇ ਅਸੀਂ ਇਹਨਾਂ ਖੁੰਬਾਂ ਨੂੰ ਉਗਾ ਸਕਦੇ ਹਾਂ। ਇਹਨਾਂ ਦੇ ਵਿੱਚੋਂ ਜਿਹੜੀਆਂ ਮੈਂ ਪਹਿਲੀਆਂ 3 ਖੁੰਬਾਂ ਦਾ ਨਾਮ ਲਿੱਤਾ, ਉਹ ਤਿੰਨੋਂ ਅਸੀਂ ਸਰਦੀਆਂ 'ਚ ਲਗਾ ਸਕਦੇ ਹਾਂ, ਬਟਨ, ਢੀਂਗਰੀ ਅਤੇ ਸ਼ਿਟਾਕੀ। ਸੋ ਆਪਾਂ ਵਿਸਤਾਰ ਨਾਲ ਇਹਨਾਂ ਬਾਰੇ ਗੱਲ ਕਰਾਂਗੇ। ਸੋ ਜਦੋਂ ਵੀ ਅਸੀਂ ਖੁੰਬਾਂ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਖੁੰਬਾਂ ਦਾ ਬੀਜ, ਜਿਹਨੂੰ ਅਸੀਂ ਸਪੌਨ ਕਹਿੰਦੇ ਹਾਂ। ਸੋ ਸਪੌਨ ਹਮੇਸ਼ਾ, ਹਰ ਇੱਕ ਖੁੰਬ ਦਾ ਸਪੌਨ ਜਿਹੜਾ ਉਹ ਦੇਖਣ ਨੂੰ ਇੱਕੋ ਵਰਗਾ ਲੱਗਦਾ, ਪਰ ਜਦੋਂ ਅਸੀਂ ਖੁੰਬਾਂ ਬਿਜਾਈ ਕਰਦੇ ਹਾਂ ਤਾਂ ਉਹ ਜਿਹੜਾ ਜਦੋਂ ਖੁੰਬਾਂ ਬਣਦੀਆਂ ਨੇ ਤਾਂ ਉਹ ਵੱਖ ਵੱਖ ਤਰੀਕੇ ਦੀ ਨਿਕਲਦੀਆਂ। ਸੋ ਜੇ ਅਸੀਂ ਬਟਨ ਖੁੰਬ ਦੀ ਗੱਲ ਕਰਦੇ ਹਾਂ, ਉਹ ਜਿਹੜੀ ਹੁੰਦੀ ਹੈ ਉਹ ਗੋਲ ਟੋਪੀ ਵਰਗੀ ਖੁੰਬ ਹੈ, ਨੀਚੇ ਉਹਦੀ ਛੋਟੀ ਡੰਡੀ ਲੱਗੀ ਹੁੰਦੀ ਹੈ, ਬਟਨ ਖੁੰਬ ਕਹਿੰਦੇ ਹਾਂ ਅਸੀਂ ਉਹਨੂੰ। ਜਿਹੜੀ ਢੀਂਗਰੀ ਖੁੰਬ ਹੁੰਦੀ ਹੈ ਜਿਹਨੂੰ ਅਸੀਂ ਓਇਸਟਰ ਮਸ਼ਰੂਮ ਵੀ ਕਹਿੰਦੇ ਹਾਂ, ਉਹ ਜਿਹੜੀ ਮਸ਼ਰੂਮ ਹੈ ਉਹ ਪੱਤੇ ਵਰਗੀ ਹੁੰਦੀ ਹੈ, ਅਤੇ ਪੱਤਾ ਨੀਚੇ ਡੰਡੀ ਲੱਗੀ ਹੁੰਦੀ ਹੈ ਜਾਂ ਚਮਚ ਵਰਗੀ ਹੁੰਦੀ ਹੈ। ਅਤੇ ਤੀਜੇ ਨੰਬਰ 'ਤੇ ਜਿਹੜੀ ਸ਼ਿਟਾਕੀ ਖੁੰਬ ਹੈਗੀ ਹੈ, ਇਹ ਜਿਹੜੀ ਹੈ ਮੈਡੀਸਨਲ ਮਸ਼ਰੂਮ ਹੈ, ਇਹਨੂੰ ਅਸੀਂ ਦਵਾਈਆਂ ਦੇ ਰੂਪ 'ਚ ਯੂਜ਼ ਕਰਦੇ ਹਾਂ। ਇਹ ਹਲਕੇ ਭੂਰੇ ਰੰਗ ਦੀ ਮਸ਼ਰੂਮ ਹੁੰਦੀ ਹੈ, ਦੇਖਣ ਨੂੰ ਇਹ ਬਟਨ ਵਰਗੀ ਲੱਗਦੀ ਹੈ। ਸੋ ਸਭ ਤੋਂ ਪਹਿਲਾਂ ਜਦੋਂ ਸਪੌਨ ਦੀ ਗੱਲ ਆਉਂਦੀ ਹੈ, ਤਾਂ ਇਹਨਾਂ ਤਿੰਨਾਂ ਮਸ਼ਰੂਮ ਦਾ ਸਪੌਨ ਜਿਹੜਾ ਹੈਗਾ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇਲੋਜੀ ਵਿਭਾਗ ਤੋਂ ਮਿਲ ਸਕਦਾ, ਪਰ ਉਹਦੇ ਲਈ ਸਾਨੂੰ 1 ਮਹੀਨਾ ਪਹਿਲਾਂ ਬੁਕਿੰਗ ਕਰਾਉਣ ਦੀ ਲੋੜ ਪੈਂਦੀ ਹੈ, ਕਿਉਂਕਿ ਜਿਹੜੀ ਇਹ ਫੰਗਸ ਹੈਗੀ ਹੈ ਇਹਦਾ ਅਸੀਂ ਬੀਜ ਜਿਹੜਾ ਹੈਗਾ ਕਣਕ ਦੇ ਦਾਣਿਆਂ 'ਤੇ ਉੱਲੀ ਲਗਾ ਕੇ ਤਿਆਰ ਕਰਦੇ ਹਾਂ। ਅਗਰ ਤੁਸੀਂ ਸਾਨੂੰ 1 ਮਹੀਨਾ ਪਹਿਲਾਂ ਬੁਕਿੰਗ ਨਹੀਂ ਕਰਾਉਂਦੇ ਤਾਂ ਜਿਹੜਾ ਅਸੀਂ ਬੀਜ ਹੈ ਤੁਹਾਨੂੰ ਸਮੇਂ 'ਤੇ ਮੁਹੱਈਆ ਨਹੀਂ ਕਰਾ ਸਕਦੇ। ਸੋ ਚਾਹੇ ਤੁਸੀਂ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਤੁਸੀਂ ਆਪਣੇ ਹਾਰਟੀਕਲਚਰ ਵਿਭਾਗ, ਬਾਗਵਾਨੀ ਵਿਭਾਗ ਵਾਲਿਆਂ ਨਾਲ ਵੀ ਸੰਪਰਕ ਕਰਕੇ ਜਾਂ ਸਾਡੇ ਵਿਭਾਗ ਮਾਈਕਰੋਬਾਇਲੋਜੀ ਵਿਭਾਗ ਨਾਲ ਸੰਪਰਕ ਕਰਕੇ ਬੀਜ ਜਿਹੜਾ ਸਾਡੇ ਕੋਲ ਬੁਕਿੰਗ ਕਰਾ ਸਕਦੇ ਹੋ। ਸੋ ਜਦੋਂ ਖੁੰਬਾਂ ਦੀ ਗੱਲ ਹੁੰਦੀ ਹੈ ਕਿ ਅਸੀਂ ਖੁੰਬਾਂ ਦੀ ਕੀ ਮਹੱਤਤਾ, ਅਸੀਂ ਕਿਉਂ ਖਾਂਦੇ ਹਾਂ ਮਸ਼ਰੂਮ, ਖੁੰਬਾਂ ਜਿਹੜੀਆਂ ਇੱਕ ਉੱਲੀ ਹੈ, ਫੰਗਸ ਹੈ, ਇਹਦੇ ਵਿੱਚ ਬਹੁਤ ਹੀ ਵਧੀਆ ਕਿਸਮ ਦੇ ਪ੍ਰੋਟੀਨ ਹੁੰਦੇ ਨੇ, ਹਾਈ ਕੁਆਲਿਟੀ ਪ੍ਰੋਟੀਨਸ ਹੁੰਦੇ ਨੇ। ਜੇ ਅਸੀਂ ਸੁੱਕੀਆਂ ਖੁੰਬਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚੋਂ 25-30% ਜਿਹੜੀ ਹੈ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਉਸ ਤੋਂ ਇਲਾਵਾ ਜਿਹੜੀ ਵਿਟਾਮਿਨ ਡੀ ਦੀ ਗੱਲ ਕਰਦੇ ਹਾਂ, ਜਿੰਨੇ ਵੀ ਜਿਹੜੇ ਸ਼ਾਕਾਹਾਰੀ ਲੋਕ ਨੇ ਉਹਨਾਂ ਦੇ ਕੋਲ ਜਿਹੜੀ ਵਿਟਾਮਿਨ ਡੀ ਹੈ ਉਹਨਾਂ ਨੂੰ ਕਿਤੋਂ ਨਹੀਂ ਮਿਲਦਾ, ਸਿਰਫ ਮਸ਼ਰੂਮ ਇੱਕ ਐਸਾ ਸਾਧਨ ਹੈ ਜਿੱਥੋਂ ਵਿਟਾਮਿਨ ਡੀ ਮਿਲਦਾ। ਸੋ ਵਿਟਾਮਿਨ ਡੀ ਦਾ ਵੀ ਇਹ ਸਾਧਨ ਹੈ। ਸੋ ਸਾਡੇ ਜਿਹੜੇ ਜੋੜਾਂ 'ਚ ਦਰਦ ਹੈ ਜਾਂ ਗੋਡਿਆਂ 'ਚ ਦਰਦ ਹੁੰਦਾ, ਉਹਨਾਂ ਨੂੰ ਜਿਹੜਾ ਇਹ ਕਿਸੇ ਹੱਦ ਤੱਕ ਖਤਮ ਕਰਦਾ। ਸੋ ਇਹ ਸਾਨੂੰ ਇਹਦਾ ਸੇਵਨ ਕਰਨਾ ਚਾਹੀਦਾ। ਉਸ ਤੋਂ ਇਲਾਵਾ ਇਹਦੇ ਵਿੱਚ ਵਿਟਾਮਿਨ B2, B1, B12 ਹੈਗਾ, ਅਤੇ ਨਾਲ ਨਾਲ ਕੁਛ ਖਣਿਜ ਪਦਾਰਥ ਵੀ ਨੇ, ਜਿੱਦਾਂ ਕਿ ਕੈਲਸ਼ੀਅਮ ਹੋ ਗਿਆ, ਸਿਲੇਨੀਅਮ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਫੋਸਫਰਸ ਹੋ ਗਿਆ। ਸੋ ਜਿੰਨੇ ਇਹ ਤੱਤ ਨੇ ਇਹ ਸਾਡੀ ਜਿਹੜੀ ਬੋਡੀ ਹੈ ਉਹਦੇ ਲਈ ਰੋਗਾਂ ਨੂੰ ਲੜਨ ਦੀ ਸਮਰੱਥਾ ਨੂੰ ਇੰਪਰੂਵ ਕਰਦੀ ਹੈ। ਉਹ ਤੋਂ ਇਲਾਵਾ ਇਹਦੇ ਵਿੱਚ ਬਹੁਤ ਹੀ ਮੈਡੀਸਨਲ ਕੰਪੋਨੈਂਟਸ ਹੁੰਦੇ, ਬਾਇਓਐਕਟਿਵ ਕੰਪੋਨੈਂਟਸ ਹੁੰਦੇ ਆ, ਜਿੱਦਾਂ ਕਿ ਪੋਲੀਸੈਕਰਾਈਡਸ ਹੁੰਦੇ ਆ। ਉਹ ਪੋਲੀਸੈਕਰਾਈਡਸ ਜਿਹੜੇ ਸਾਡੀ ਇਮਿਊਨ ਸਿਸਟਮ ਨੂੰ ਇੰਪਰੂਵ ਕਰਦੇ ਨੇ, ਉਹਦੇ ਨੂੰ ਅੱਛਾ ਬਣਾਉਂਦੇ ਆ। ਅਤੇ ਨਾਲ ਨਾਲ ਹੀ ਖੁੰਬਾਂ ਦੇ ਵਿੱਚ ਡਾਇਟਰੀ ਫਾਈਬਰਸ ਹੁੰਦੇ ਆ। ਇਹ ਡਾਇਟਰੀ ਫਾਈਬਰ ਜਿਹੜੇ ਹੁੰਦੇ ਆ ਸਾਡੀ ਪਾਚਨ ਤੰਤਰ ਦੀ ਜਿਹੜੀ ਸ਼ਮਤਾ ਹੈਗੀ ਆ ਉਹਨੂੰ ਇੰਪਰੂਵ ਕਰਦੇ ਨੇ। ਇਹ ਸਾਡੇ ਲਈ ਬਹੁਤ ਜ਼ਰੂਰੀ ਨੇ। ਸੋ ਜਿੰਨੀਆਂ ਵੀ ਆਪਾਂ ਮਸ਼ਰੂਮਸ ਹੁੰਦੀਆਂ ਉਹ ਸਾਰੀਆਂ ਹੀ ਇਨਡੋਰ ਕਰੋਪ ਹੁੰਦੀਆਂ, ਕਮਰੇ ਦੇ ਅੰਦਰ

ਹੋਣ ਵਾਲੀਆਂ ਖੁੰਬਾਂ ਨੇ ਤਾਂ ਵਿਸਤਾਰ ਦੇ ਵਿੱਚ ਪਹਿਲਾਂ ਬਟਨ ਖੁੰਬ ਦੀ ਗੱਲ ਕਰਦੇ ਹਾਂ। ਸੋ ਬਟਨ ਖੁੰਬ ਜਿਹੜੀ ਆ ਅਸੀਂ ਸਰਦੀਆਂ 'ਚ ਲਗਾਉਂਦੇ ਹਾਂ, ਇਹਦੇ ਇਹਨੂੰ ਲਾਉਣ ਦਾ ਜਿਹੜਾ ਸਮਾਂ ਹੈ ਸਤੰਬਰ ਤੋਂ ਲੈ ਕੇ ਮਾਰਚ ਤੱਕ ਦਾ, ਜੋ ਜਿਹੜਾ ਹੁਣ ਆਉਣ ਵਾਲਾ ਸਮਾਂ ਅਸੀਂ ਉਸ ਸਮੇਂ ਦੇ ਵਿੱਚ ਕੰਪੋਸਟ ਦੀ ਤਿਆਰੀ ਕਰ ਲੈਂਦੇ ਹਾਂ। ਸੋ ਦੋ ਢੰਗਾਂ ਨਾਲ ਅਸੀਂ ਬਟਨ ਖੁੰਬ ਦੀ ਕੰਪੋਸਟ ਤਿਆਰ ਕਰਦੇ ਹਾਂ। ਸਭ ਤੋਂ ਪਹਿਲਾ ਢੰਗ ਹੈਗਾ ਲੰਬੀ ਵਿਧੀ, ਦੂਜੇ ਨੰਬਰ 'ਤੇ ਅਸੀਂ ਸ਼ਾਰਟ ਮੈਥਡ ਆਫ ਕੰਪੋਸਟਿੰਗ ਕਰਦੇ ਹਾਂ, ਜਿਹੜੀ ਕਿ ਛੋਟੀ ਵਿਧੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਸੋ ਜਿਹੜੀ ਲੰਬੀ ਵਿਧੀ ਨਾਲ ਕੰਪੋਸਟ ਤਿਆਰ ਹੁੰਦੀ ਹੈ ਉਹਦੇ ਵਿੱਚ ਜਿਹੜੇ ਆਮ ਤੌਰ 'ਤੇ ਛੋਟੇ ਕਿਸਾਨ ਹੁੰਦੇ ਆ, ਛੋਟੇ ਕਿਸਾਨ ਵੀਰ ਨੇ, ਉਹਦਾ ਇਸਤੇਮਾਲ ਕਰਕੇ ਆਪਣੀ 28 ਤੋਂ 30 ਦਿਨਾਂ ਦੇ ਵਿੱਚ ਕੰਪੋਸਟ ਤਿਆਰ ਕਰਦੇ ਆ। ਜਿਹੜੀ ਛੋਟੀ ਵਿਧੀ ਹੁੰਦੀ ਹੈ, ਜਿੰਨੇ ਵੀ ਸਾਡੇ ਕਮਰਸ਼ੀਅਲ ਫਾਰਮਰਸ ਨੇ ਜਿਹੜੇ ਵੱਡੇ ਪੱਧਰ 'ਤੇ ਕੰਮ ਕਰ ਰਹੇ ਨੇ, ਉਹ ਜਿਹੜੇ ਆ ਉਹ ਛੋਟੀ ਵਿਧੀ ਦਾ ਇਸਤੇਮਾਲ ਕਰਕੇ ਕੰਪੋਸਟ ਦੀ ਤਿਆਰੀ ਕਰਦੇ ਆ। ਸੋ ਦੋਨੋਂ ਢੰਗਾਂ ਨਾਲ ਅਸੀਂ ਕੰਪੋਸਟ ਤਿਆਰ ਕਰ ਸਕਦੇ ਹਾਂ। ਉਹਦੇ ਵਿੱਚ ਜੇ ਛੋਟੀ ਵਿਧੀ ਦੇ ਵਿੱਚ 18 ਦਿਨ ਲੱਗਦੇ ਨੇ, ਲੰਬੀ ਵਿਧੀ ਦੇ ਵਿੱਚ 28 ਤੋਂ 30 ਦਿਨ ਲੱਗ ਜਾਂਦੇ ਆ। ਸੋ ਇੱਕ ਤਾਂ ਸਾਨੂੰ ਸਮੇਂ ਦਾ ਅੰਤਰ ਪੈ ਜਾਂਦਾ, ਦੂਜੇ ਨੰਬਰ 'ਤੇ ਜਿੰਨੀ ਅਸੀਂ ਕੰਪੋਸਟਿੰਗ ਕਰਦੇ ਹਾਂ, ਜੇ ਅਸੀਂ ਲੰਬੀ ਵਿਧੀ ਨਾਲ ਕਰਨੀ ਹੈ, ਸਾਰੀ ਉਹ ਓਪਨ 'ਚ ਕਰਦੇ ਹਾਂ, ਉਹਦੇ ਵਿੱਚ ਕੋਈ ਪਾਸਚਰਾਈਜੇਸ਼ਨ ਨਹੀਂ ਕਰਦੇ। ਛੋਟੀ ਵਿਧੀ ਦੇ ਵਿੱਚ ਅਸੀਂ ਪਾਸਚਰਾਈਜੇਸ਼ਨ ਕਰਦੇ ਹਾਂ। ਸੋ ਜੀ ਪਾਸਚਰਾਈਜੇਸ਼ਨ ਮਤਲਬ ਕਿ ਅਸੀਂ ਭਾਫ਼ ਲੈ ਕੇ ਜਾਂਦੇ ਹਾਂ, ਟੈਂਪਰੇਚਰ ਨੂੰ ਵਧਾ ਦਿੰਦੇ ਹਾਂ, ਤਾਪਮਾਨ ਨੂੰ ਵਧਾਉਂਦੇ ਹਾਂ 62 ਤੋਂ 68 ਡਿਗਰੀ ਤੱਕ ਕਰ ਦਿੰਦੇ ਹਾਂ, ਤਾਂ ਕਿ ਜਿੰਨੇ ਵੀ ਤੂੜੀ ਦੇ ਵਿੱਚ ਜੋ ਅਸੀਂ ਖਾਦਾਂ ਪਾਈਆਂ, ਉਹ ਤੋਂ ਇਲਾਵਾ ਜੋ ਜੀਵਾਣੂ ਵਿਸ਼ਾਣੂ ਕੀਟਾਣੂਆਂ 'ਚ ਪੈਦਾ ਹੋਏ ਹੋਏ ਆ, ਉਹ ਸਾਰੇ ਖਤਮ ਹੋ ਜਾਣ। ਕਿਉਂਕਿ ਜਿਹੜੀ ਕੰਪੋਸਟ ਹੁੰਦੀ ਹੈ ਇਹ ਉੱਲੀ ਲਈ ਅਸੀਂ ਭੋਜਨ ਤਿਆਰ ਕਰਦੇ ਹਾਂ, ਜੇ ਇਹ ਭੋਜਨ ਸਹੀ ਨਹੀਂ ਬਣੂਗਾ ਤਾਂ ਸਾਡੀ ਜਿਹੜੀ ਖੁੰਬਾਂ ਨੇ ਉਹ ਸਹੀ ਢੰਗ ਨਾਲ ਬਾਹਰ ਨਹੀਂ ਆਉਣਗੀਆਂ, ਉਹਦੇ ਵਿੱਚ ਉਹਨਾਂ ਨੂੰ ਈਲਡ 'ਚ ਪ੍ਰੋਬਲਮ ਆ ਸਕਦੀਆਂ, ਕੁਝ ਬਿਮਾਰੀਆਂ ਲੱਗ ਸਕਦੀਆਂ। ਸੋ ਇਸ ਕਰਕੇ ਕੰਪੋਸਟ ਦੀ ਕੁਆਲਿਟੀ ਜਿਹੜੀ ਆ ਉਹ ਬਹੁਤ ਵਧੀਆ ਢੰਗ ਵਧੀਆ ਹੋਣੀ ਚਾਹੀਦੀ ਹੈ। ਉਹਦੇ ਲਈ ਜਿਹੜਾ ਅਸੀਂ ਤੂੜੀ ਤੇ ਪਰਾਲੀ ਦਾ ਇਸਤੇਮਾਲ ਕਰਦੇ ਹਾਂ ਉਹ ਵੀ ਬਹੁਤ ਜ਼ਰੂਰੀ ਹੈ, ਵੀ ਜਿਹੜਾ ਅਸੀਂ ਤੂੜੀ ਤੇ ਪਰਾਲੀ ਇਸਤੇਮਾਲ ਕਰਦੇ ਹਾਂ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਤੇ ਉਹਨੂੰ ਜਿਹੜਾ ਅਸੀਂ ਗਿੱਲਾ ਕਰਨਾ ਉਹਨੂੰ ਪੱਕੇ ਫਰਸ਼ 'ਤੇ ਹੀ ਗਿੱਲਾ ਕਰਨਾ। ਜੇ ਕਿਸੇ ਕਿਸਾਨ ਵੀਰ ਕੋਲ ਪੱਕਾ ਫਰਸ਼ ਨਹੀਂ ਹੈਗਾ ਤਾਂ ਅਸੀਂ ਆਪਣੇ ਫਰਸ਼ ਦੇ ਉੱਤੇ ਤਰਪਾਲ ਵਿਛਾ ਕੇ ਉੱਥੇ ਤੂੜੀ ਗਿੱਲੀ ਕਰ ਸਕਦੇ ਹਾਂ। ਸੋ ਕੰਪੋਸਟਿੰਗ ਲਈ ਸ਼ੁਰੂਆਤ ਜਿਹੜੀ ਕਰਦੇ ਹਾਂ, ਕਿਉਂਕਿ ਬਟਨ ਖੁੰਬ ਕੰਪੋਸਟਿੰਗ ਦਾ ਪਹਿਲਾ ਸਟੈਪ ਹੁੰਦਾ, ਸੋ ਉਹਦੇ ਲਈ ਘੱਟੋ ਘੱਟ ਅਸੀਂ ਲੰਬੀ ਵਿਧੀ ਲਈ 3 ਕੁਇੰਟਲ ਕੰਪੋਸਟ ਤੂੜੀ ਦਾ ਇਸਤੇਮਾਲ ਕਰਦੇ ਹਾਂ, ਅਤੇ ਅਸੀਂ ਜੇ ਲੌਂਗ ਸ਼ਾਰਟ ਮੈਥਡ ਆਫ ਕੰਪੋਸਟਿੰਗ ਕਰਦੇ ਹਾਂ ਉਹ ਤੁਸੀਂ 40 ਕੁਇੰਟਲ 50 ਕੁਇੰਟਲ ਤੁਹਾਡੀ ਕਪੈਸਿਟੀ ਕਿੰਨੀ ਹੈ ਟਨਲ ਅਤੇ ਬੰਕਰ ਦੀ, ਉਹਦੇ ਹਿਸਾਬ ਨਾਲ ਅਸੀਂ ਕੰਪੋਸਟ ਦਾ ਦੀ ਤੂੜੀ ਦੀ ਵਰਤੋਂ ਕਰਦੇ ਹਾਂ। ਸੋ ਜੋ ਤੁਹਾਡੀ ਕੰਪੋਸਟ ਤਿਆਰ ਹੁੰਦੀ ਹੈ ਉਹਦਾ ਜਿਹੜਾ ਪਹਿਲਾ ਗੁਣ ਹੁੰਦਾ ਉਹਦੇ ਵਿੱਚ ਹੈ ਕਿ ਤੁਹਾਡੀ ਕੰਪੋਸਟ ਦਾ ਰੰਗ ਜਿਹੜਾ ਗੂੜਾ ਭੂਰਾ ਹੋਣਾ ਚਾਹੀਦਾ। ਗੂੜੇ ਭੂਰੇ ਰੰਗ ਜੇ ਤੁਹਾਡੇ 'ਚ ਨਹੀਂ ਹੈਗਾ ਕੰਪੋਸਟ ਦਾ ਤਾਂ ਤੁਸੀਂ 1 ਜਾਂ 2 ਪਲਟੀ ਹੋਰ ਲਗਾ ਸਕਦੇ ਹੋ। ਦੂਜੇ ਨੰਬਰ 'ਤੇ ਉਹਦੇ ਵਿੱਚ ਕਿਉਂਕਿ ਅਸੀਂ ਖਾਦਾਂ ਜਿਹੜੀਆਂ ਪਾਉਂਦੇ ਹਾਂ, ਵੱਖ ਵੱਖ ਖਾਦਾਂ ਦਾ ਇਸਤੇਮਾਲ ਕਰਦੇ ਹਾਂ, ਉਹ ਜਿਹੜੀਆਂ ਖਾਦਾਂ ਹੈ ਐਂਡ 'ਚ ਜਾ ਕੇ ਅਮੋਨੀਕਲ ਸਮੈਲ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਸੋ ਜੇ ਗੰਦ ਤੁਹਾਨੂੰ ਅਮੋਨੀਆ ਦੀ ਗੰਧ ਆਉਂਦੀ ਹੈ ਤਾਂ ਤੁਸੀਂ 1-2 ਪਲਟੀ ਲਗਾ ਕੇ ਉਹ ਗੰਦ ਨੂੰ ਖਤਮ ਕਰਨਾ। ਤੀਜੇ ਨੰਬਰ 'ਤੇ ਤੇਜ਼ਾਬੀ ਮਾਦਾ ਉਹਦੀ 7-8 ਦੇ ਵਿੱਚ ਹੋਣੀ ਚਾਹੀਦੀ ਹੈ। ਉਹ ਸਾਡੇ ਕੋਲ ਮਾਰਕੀਟ ਦੇ ਵਿੱਚ ਪੀ ਐੱਚ ਸਟ੍ਰਿਪਸ ਅਵੇਲੇਬਲ ਹੁੰਦੀਆਂ, ਉਹ ਤੁਸੀਂ ਟੱਚ ਕਰਕੇ ਦੇਖ ਲੈਣੀ ਹੈ ਅਤੇ ਉਹਦੇ ਨਾਲ ਪੀ ਐੱਚ ਮਿਲਾ ਲੈਣੀ ਹੈ, ਤਾਂ 7-8 ਦੇ ਵਿੱਚ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਸਿੱਲ, ਕੰਪੋਸਟ ਦੇ ਵਿੱਚ ਸਿੱਲ ਬਹੁਤ ਇੰਪੋਰਟੈਂਟ ਹੈ। ਸਿੱਲ ਜਿਹੜੀ ਹੈ 65-70% ਹੋਣੀ ਚਾਹੀਦੀ ਹੈ। ਸੋ ਕਿਸਾਨ ਵੀਰੋ, ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ ਤੂੜੀ ਨੂੰ ਗਿੱਲਾ ਕਰਦੇ ਹਾਂ, ਉਸ ਜਦੋਂ ਗਿੱਲਾ ਕਰਕੇ ਉਸ ਖਾਦਾਂ ਮਿਲਾਉਂਦੇ ਹਾਂ, ਜਦੋਂ ਵੀ ਪਲਟੀ ਲਾਉਣੀ ਹੈ ਹਮੇਸ਼ਾ ਉਹਦੀ ਸਿੱਲ ਜਿਹੜੀ ਹੈ 60-70% ਹੋਣੀ ਚਾਹੀਦੀ ਹੈ। ਸੋ ਬਿਜਾਈ ਦੇ ਸਮੇਂ ਵੀ 65-70% ਜਿਹੜੀ ਹੈ ਉਹ ਸਿੱਲ ਹੋਣੀ ਚਾਹੀਦੀ ਹੈ। ਜਦੋਂ ਤੁਹਾਡੀ ਕੰਪੋਸਟ ਦੇ ਵਿੱਚ ਇਹ ਸਾਰੇ ਗੁਣ ਆ ਜਾਂਦੇ ਆ, ਉਹ ਤੋਂ ਅਗਲਾ ਸਟੈਪ ਹੁੰਦਾ ਕਿ ਬੀਜ ਪਾਉਣਾ, ਖੁੰਬਾ ਦਾ ਬੀਜ ਪਾਉਣਾ, ਜਿਹਨੂੰ ਅਸੀਂ ਸਪੌਨ ਕਹਿੰਦੇ ਹਾਂ। ਸੋ ਉਹ ਸਪੌਨ ਲਿਆ ਕੇ ਤੁਸੀਂ ਬਿਜਾਈ ਕਰ ਸਕਦੇ ਹੋ। ਜਿਹੜੀ ਬੀਜ ਹੈ ਉਹ ਤੁਹਾਨੂੰ ਮੋਮੀ ਲਿਫਾਫੇ ਜਿਹੜਾ ਅਸੀਂ ਬਿਜਾਈ ਕਰਨੀ ਹੈ ਇਹ ਤੁਸੀਂ ਜਿਹੜਾ ਲਿਫਾਫਿਆਂ ਦੇ ਵਿੱਚ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਨਾਂ ਦੇ ਬੈੱਡ ਬਣਾ ਸਕਦੇ ਹੋ। ਸੋ ਜਿਹੜੇ ਲਿਫਾਫੇ ਹੁੰਦੇ ਆ ਉਹ ਤੁਸੀਂ 10 ਕਿਲੋ ਦਾ ਲਿਫਾਫਾ ਵੀ ਤਿਆਰ ਕਰ ਸਕਦੇ ਹੋ, 5 ਕਿਲੋ ਵਾਲਾ ਲਿਫਾਫਾ ਵੀ ਤਿਆਰ ਕਰ ਸਕਦੇ ਹੋ। ਉਹਦੇ ਵਿੱਚ ਅਸੀਂ 2 ਢੰਗਾਂ ਨਾਲ ਸਪੌਨ ਪਾਉਂਦੇ ਹਾਂ, ਇੱਕ ਹੁੰਦੀ ਹੈ ਲੇਅਰ ਸਪੌਨਿੰਗ ਅਤੇ ਦੂਜੀ ਹੁੰਦੀ ਹੈ ਥੋਰੋ ਸਪੌਨਿੰਗ। ਸੋ ਲੇਅਰ ਸਪੌਨਿੰਗ ਦੇ ਵਿੱਚ ਮਤਲਬ ਹੈ ਕਿ ਅਸੀਂ ਤੈਆਂ 'ਚ ਬੀਜ ਪਾਉਂਦੇ ਹਾਂ, ਪਹਿਲਾਂ ਕੰਪੋਸਟ ਵਾਲੀ ਲਿਫਾਫੇ 'ਚ ਫਿਰ ਬੀਜ ਪਾਇਆ, ਫਿਰ ਕੰਪੋਸਟ ਪਾਈ, ਫਿਰ ਬੀਜ ਪਾਇਆ। ਥੋਰੋ ਸਪੌਨਿੰਗ ਦੇ ਵਿੱਚ ਕੀ ਕਰਦੇ ਹਾਂ ਅਸੀਂ ਸਾਰਾ ਕੁਛ ਹੀ ਤੂੜੀ ਦੇ ਵਿੱਚ ਜਿਹੜੀ ਤਿਆਰ ਕੰਪੋਸਟ ਹੁੰਦੀ ਉਹ 'ਚ ਅਸੀਂ ਬੀਜ ਰਲਾ ਲੈਂਦੇ ਹਾਂ। ਸੋ 1% ਦੇ ਹਿਸਾਬ ਨਾਲ ਅਸੀਂ ਬੀਜ ਰਲਾਉਂਦੇ ਹਾਂ ਇਹਦੇ ਵਿੱਚ ਕੰਪੋਸਟ ਦੇ ਵਿੱਚ, ਜੇ ਅਸੀਂ 1 ਕੁਇੰਟਲ ਕੰਪੋਸਟ ਦੇ ਮਗਰ ਸਾਨੂੰ 1 ਕਿਲੋ ਬੀਜ ਦੀ ਲੋੜ ਪੈਂਦੀ ਹੈ। ਸੋ ਇਸ ਤਰ੍ਹਾਂ ਅਸੀਂ ਜਿਹੜਾ ਬਿਜਾਈ ਕਰਕੇ, ਕਿਉਂਕਿ ਜਦੋਂ 3 ਕੁਇੰਟਲ ਆ, 3 ਕੁਇੰਟਲ ਦੇ ਬਾਅਦ ਜਿਹੜਾ ਤੁਹਾਡਾ ਕੰਪੋਸਟ ਬਣਨੀ ਹੈ, ਫਾਈਨਲ ਕੰਪੋਸਟ ਆ, ਉਹ 5 ਕੁਇੰਟਲ ਬਣ ਜਾਣੀ ਹੈ। ਸੋ ਉਸ ਹਿਸਾਬ ਨਾਲ ਅਸੀਂ ਜਿਹੜੀ ਹੈ ਬੀਜ ਦੀ ਬੁਕਿੰਗ ਕਰਾਉਂਦੇ ਹਾਂ, ਜਾਂ ਤੁਸੀਂ ਮਾਇਰਾਂ ਨੂੰ ਦੱਸ ਦਿਓ ਕਿ ਸਾਨੂੰ ਅਸੀਂ ਇੰਨੀ ਕੰਪੋਸਟ ਗਾਲਣ ਲੱਗੇ ਹਾਂ, ਉਸ ਹਿਸਾਬ ਨਾਲ ਸਾਡੀ ਤੁਸੀਂ ਬੀਜ ਬੁਕਿੰਗ ਕਰ ਦਿਓ। ਸੋ ਬਿਜਾਈ ਤੋਂ ਬਾਅਦ ਤੀਜਾ ਸਟੈਪ ਹੁੰਦਾ, ਤੁਸੀਂ ਬੀਜ ਪਾ ਕੇ ਉਹਨਾਂ ਨੂੰ ਉਹਨਾਂ ਦਾ ਮੂੰਹ ਬੰਦ ਕਰਕੇ ਕਮਰੇ ਦੇ ਅੰਦਰ ਰੱਖ ਦੇਣਾ। ਕਮਰਾ ਜਿਹੜਾ ਉਸ ਟਾਈਮ 'ਤੇ ਤਾਪਮਾਨ ਜਿਹੜਾ ਹੋਣਾ ਚਾਹੀਦਾ ਤੁਹਾਡੇ ਲਈ ਬਟਨ ਖੁੰਬ ਲਈ, ਉਹ 20-25 ਡਿਗਰੀ ਹੋਣਾ ਚਾਹੀਦਾ। ਮੰਨ ਲਓ ਜੇ ਤਾਪਮਾਨ ਬਹੁਤ ਜ਼ਿਆਦਾ ਹੈਗਾ, 25 ਤੋਂ ਵੱਧ ਹੈ, ਤਾਂ ਉਹਦੇ

ਬਿਮਾਰੀਆਂ ਆਉਣ ਦਾ ਡਰ ਹੁੰਦਾ, ਜਿੱਦਾਂ ਕਿ ਪਲਾਸਟਰ ਹੈ, ਪਲਾਸਟਰ ਆਮ ਤੌਰ 'ਤੇ ਆ ਜਾਂਦੇ ਜੇ ਹਾਈ ਟੈਂਪਰੇਚਰ ਹੁੰਦਾ। ਤੋ ਇਸ ਕਰਕੇ ਅਸੀਂ ਕੋਸ਼ਿਸ਼ ਕਰਨੀ ਹੈ, ਜਦੋਂ ਬਿਜਾਈਆਂ, ਜਦੋਂ ਯੂਨੀਵਰਸਿਟੀ ਸਮੇਂ ਸਮੇਂ 'ਤੇ ਐਡਵਾਈਜ਼ਰੀ ਜਾਰੀ ਕਰਦੀ ਹੈ ਵੀ ਹੁਣ ਤੁਸੀਂ ਬਿਜਾਈਆਂ ਕਰ ਲਓ, ਆ ਸਮਾਂ ਸਹੀ ਹੈਗਾ, ਉਸ ਟਾਈਮ 'ਤੇ ਸਾਨੂੰ ਬਿਜਾਈਆਂ ਕਰਨੀਆਂ ਚਾਹੀਦੀਆਂ। ਸੋ ਬਿਜਾਈ ਕਰਨ ਲਈ 20 ਤੋਂ 25 ਡਿਗਰੀ ਹੈ ਤਾਪਮਾਨ, ਤੁਸੀਂ ਬਿਜਾਈ ਕਰਕੇ ਅੰਦਰ ਕਮਰੇ 'ਤੇ ਰੱਖ ਦੇਣਾ, ਉਹਨੂੰ ਕੋਈ ਪਾਣੀ ਨਹੀਂ ਦੇਣਾ, ਸਿਰਫ ਦੇਖਣਾ ਰੋਜ਼ ਤੁਸੀਂ ਬੈਗ ਦੇ ਵਿੱਚ ਜਾਲਾ ਫਿਰਨਾ ਸ਼ੁਰੂ ਹੋ ਗਿਆ, ਕਿਉਂਕਿ ਉੱਲੀ ਹੈ, ਫੰਗਸ ਹੈ, ਨੇ ਜਦੋਂ ਫਿਰਨਾ ਚਿੱਟੇ ਰੰਗ ਦੇ ਧਾਗੇ ਫੈਲਣਗੇ, ਉਹ ਸਾਰੇ ਜਾਲੇ ਜਿਹੜਾ ਪੂਰੇ ਤੁਹਾਡੇ ਬੈਗ ਨੂੰ ਕਵਰ ਕਰ ਲੂਗਾ, ਪੂਰਾ ਤੁਹਾਡਾ ਬੈਗ ਜਿਹੜਾ ਉਹ ਚਿੱਟੇ ਰੰਗ ਦਾ ਹੋ ਜੂਗਾ। ਜਦੋਂ ਤੁਹਾਡਾ ਪੂਰਾ ਬੈਗ ਚਿੱਟਾ ਹੋ ਜਾਂਦਾ, ਫਿਰ ਤੁਸੀਂ ਉਸ ਬੈਗ ਦਾ ਉੱਤੋਂ ਮੂੰਹ ਖੋਲ ਦਿੰਦੇ ਹੋ। ਮੂੰਹ ਖੋਲਣ ਤੋਂ ਬਾਅਦ ਤੁਸੀਂ ਉਹਦੇ ਵਿੱਚ ਕੇਸਿੰਗ ਮਿੱਟੀ ਪਾਉਣੀ ਹੈ। ਕੇਸਿੰਗ ਮਿੱਟੀ ਬਹੁਤ ਜ਼ਰੂਰੀ ਹੈ, ਇਹ ਸਾਨੂੰ ਅਗਰ ਅਸੀਂ ਕੇਸਿੰਗ ਮਿੱਟੀ ਬਟਨ ਦੇ ਵਿੱਚ ਨਹੀਂ ਇਸਤੇਮਾਲ ਕਰਦੇ ਤਾਂ ਸਾਡੀ ਕੀ ਹੁੰਦੀ ਹੈ ਕਿ ਬਟਨ ਖੁੰਭ ਬਣਦੀ ਹੀ ਨਹੀਂ। ਇਹ ਤੁਹਾਡੀ ਸ਼ੌਕ ਹੈਗਾ ਤੁਹਾਡੇ ਬੈਗ ਨੂੰ ਜਾਂ ਤੁਹਾਡੀ ਫੰਗਸ ਨੂੰ ਕਿ ਹੁਣ ਜਿਹੜੀ ਧਾਗੇ ਵਾਲੀ ਸਟੇਜ ਤੋਂ ਫਰੂਟ ਵਾਲੀ ਸਟੇਜ 'ਚ ਆ ਜਾਓ। ਸੋ 1 ਤੋਂ 1.5 ਇੰਚੀ ਕੇਸਿੰਗ ਮਿੱਟੀ ਅਸੀਂ ਇਸਤੇਮਾਲ ਕਰਦੇ ਹਾਂ। ਜਿਹੜੀ ਕੇਸਿੰਗ ਮਿੱਟੀ

ਦੇਖਣਾ ਰੋਜ਼ ਤੁਸੀਂ ਬੈਗ ਦੇ ਵਿੱਚ ਜਾਲਾ ਫਿਰਨਾ ਸ਼ੁਰੂ ਹੋ ਗਿਆ, ਕਿਉਂਕਿ ਉੱਲੀ ਆ ਫੰਗਸ ਇਹਨੇ ਜਦੋਂ ਫਿਰਨਾ ਚਿੱਟੇ ਰੰਗ ਦੇ ਧਾਗੇ ਫੈਲਣਗੇ, ਉਹ ਸਾਰੇ ਜਾਲੇ ਜਿਹੜਾ ਪੂਰੇ ਤੁਹਾਡੇ ਬੈਗ ਨੂੰ ਕਵਰ ਕਰ ਲੂਗਾ, ਪੂਰਾ ਤੁਹਾਡਾ ਬੈਗ ਜਿਹੜਾ ਉਹ ਚਿੱਟੇ ਰੰਗ ਦਾ ਹੋ ਜੂਗਾ। ਜਦੋਂ ਤੁਹਾਡਾ ਪੂਰਾ ਬੈਗ ਚਿੱਟਾ ਹੋ ਜਾਂਦਾ, ਫਿਰ ਤੁਸੀਂ ਉਸ ਬੈਗ ਦਾ ਉੱਤੋਂ ਮੂੰਹ ਖੋਲ ਦਿੰਦੇ ਹੋ। ਮੂੰਹ ਖੋਲਣ ਤੋਂ ਬਾਅਦ ਤੁਸੀਂ ਉਹਦੇ ਵਿੱਚ ਕੇਸਿੰਗ ਮਿੱਟੀ ਪਾਉਣੀ ਹੈ। ਕੇਸਿੰਗ ਮਿੱਟੀ ਬਹੁਤ ਜ਼ਰੂਰੀ ਹੈ, ਇਹ ਸਾਨੂੰ ਅਗਰ ਅਸੀਂ ਕੇਸਿੰਗ ਮਿੱਟੀ ਬਟਨ ਦੇ ਵਿੱਚ ਨਹੀਂ ਇਸਤੇਮਾਲ ਕਰਦੇ ਤਾਂ ਸਾਡੀ ਕੀ ਹੁੰਦੀ ਹੈ ਕਿ ਬਟਨ ਖੁੰਭ ਬਣਦੀ ਹੀ ਨਹੀਂ। ਇਹ ਤੁਹਾਡੀ ਸ਼ੌਕ ਹੈਗਾ ਤੁਹਾਡੇ ਬੈਗ ਨੂੰ ਜਾਂ ਤੁਹਾਡੀ ਫੰਗਸ ਨੂੰ ਕਿ ਹੁਣ ਜਿਹੜੀ ਧਾਗੇ ਵਾਲੀ ਸਟੇਜ ਤੋਂ ਫਰੂਟ ਵਾਲੀ ਸਟੇਜ 'ਚ ਆ ਜਾਓ। ਸੋ 1 ਤੋਂ 1.5 ਇੰਚੀ ਕੇਸਿੰਗ ਮਿੱਟੀ ਅਸੀਂ ਇਸਤੇਮਾਲ ਕਰਦੇ ਹਾਂ। ਜਿਹੜੀ ਕੇਸਿੰਗ ਮਿੱਟੀ ਹੁੰਦੀ ਹੈ ਇਹ ਰੂੜੀ ਖਾਦ ਅਤੇ ਰੇਤਲੀ ਮਿੱਟੀ ਦਾ ਮਿਸ਼ਰਣ ਹੁੰਦਾ, 4 ਹਿੱਸੇ ਰੂੜੀ ਖਾਦ, 1 ਹਿੱਸਾ ਰੇਤਲੀ ਮਿੱਟੀ। ਅੱਜ ਕੱਲ੍ਹ ਕਿਸਾਨ ਵੀਰ ਕੁਛ ਜਿਹੜੇ ਕੁਆਇਰ ਪਿੱਥ ਦੀ ਪਿੱਥ ਵੀ ਯੂਜ਼ ਕਰਦੇ ਹਾਂ, ਕੋਕੋਨਟ ਜਿਹੜੀ ਹੁੰਦੀ ਹੈ, ਸੋ ਉਹ ਵੀ ਯੂਜ਼ ਕਰਦੇ ਹਾਂ ਨਾਰੀਅਲ ਦਾ ਬਰਾਦਾ। ਉਹ ਤੋਂ ਇਲਾਵਾ ਜਾਂ ਫਿਰ 1:1 ਤੁਸੀਂ ਕਰ ਸਕਦੇ ਹੋ, 1 ਹਿੱਸਾ ਰੂੜੀ ਖਾਦ ਪਾ ਲਓ, 1 ਹਿੱਸਾ ਜਿਹੜਾ ਨਾਰੀਅਲ ਦਾ ਬੁਰਾਦਾ। ਅਸੀਂ ਇਹਦੇ ਨੂੰ ਟ੍ਰੀਟ ਕਰਦੇ ਹਾਂ, ਕੈਮੀਕਲ ਪਾਸਚਰਾਈਜੇਸ਼ਨ ਵੀ ਕਰ ਸਕਦੇ ਹਾਂ, ਅਸੀਂ ਇਹਨੂੰ ਸਟੀਮ ਪਾਸਚਰਾਈਜੇਸ਼ਨ ਵੀ ਕਰਦੇ ਹਾਂ। ਸੋ ਜਦੋਂ ਥੋੜ੍ਹਾ ਜਾਲਾ ਘੁੰਮਣਾ ਸ਼ੁਰੂ ਹੋ ਜਾਂਦਾ ਬੈਗ ਦੇ ਵਿੱਚ, ਉਹ ਤੋਂ ਬਾਅਦ ਅਸੀਂ ਜਿਹੜੀ ਹੈ ਕੇਸਿੰਗ ਮਿੱਟੀ ਦੀ ਨਾਲ ਹੀ 15 ਦਿਨਾਂ ਬਾਅਦ ਜਿਹੜੀ ਹੈ ਤਿਆਰੀ ਸ਼ੁਰੂ ਕਰ ਲੈਂਦੇ ਹਾਂ। ਅਤੇ ਉਹ ਤੋਂ ਬਾਅਦ ਅਸੀਂ ਉਹਦੇ ਵਿੱਚ ਕੇਸਿੰਗ ਮਿੱਟੀ ਪਾ ਦਿੰਦੇ ਹਾਂ। ਜਿੱਦਣ ਤੁਸੀਂ ਕੇਸਿੰਗ ਮਿੱਟੀ ਪਾਉਂਦੇ ਹੋ ਉਹ ਤੋਂ ਬਾਅਦ ਤੁਸੀਂ ਉਹਦੇ ਵਿੱਚ ਉਹਨੂੰ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਹੋ। ਸੋ ਉਸ ਟਾਈਮ ਤੇ ਜਿਹੜਾ ਜਦੋਂ ਤੁਹਾਡੀ ਖੁੰਬਾਂ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ, ਉਸ ਟਾਈਮ ਤੇ ਜਿਹੜਾ ਬਟਨ ਦਾ ਤਾਪਮਾਨ ਹੁੰਦਾ ਉਹ 14 ਤੋਂ 18 ਡਿਗਰੀ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਜਿਹੜੀਆਂ ਤੁਹਾਡੀਆਂ ਖੁੰਬਾਂ ਨੇ ਉਹ ਲਗਾਤਾਰ ਜਿਹੜੀਆਂ 12 ਤੋਂ 15 ਦਿਨਾਂ ਬਾਅਦ ਨਿਕਲਣ ਲੱਗ ਜਾਂਦੀਆਂ, ਤੇ ਤੁਸੀਂ ਜਿਹੜੀ ਹੈ ਉਹਨੂੰ ਜਦੋਂ ਖੁੰਬ ਨਿਕਲਦੀ ਹੈ ਛੋਟੇ ਛੋਟੇ ਕਿਣਕੇ ਨਜ਼ਰ ਆਉਣਗੇ ਚਿੱਟੇ ਰੰਗ ਦੇ, ਤੇ ਕਈ ਵਾਰੀ ਕੀ ਹੁੰਦਾ ਉਸ ਟਾਈਮ ਤੇ ਧਿਆਨ ਦੇਣਾ ਹੁੰਦਾ ਕਿ ਜੇ ਛੋਟੇ ਕਿਸਾਨ ਵੀਰ ਨੇ ਜੇ ਉਹਨਾਂ ਨੇ ਆਪਣੇ ਕਮਰੇ 'ਚ ਲਗਾਈ ਹੋਈ ਹੈ ਤਾਂ ਏਅਰ ਐਕਸਚੇਂਜ ਕਰਾਉਣੀ ਜਿਹੜੀ ਹੈ ਬਹੁਤ ਜ਼ਰੂਰੀ ਹੈ। ਜੇ ਅਸੀਂ ਏਅਰ ਐਕਸਚੇਂਜ ਨਹੀਂ ਕਰਦੇ ਤੇ ਪਾਣੀ ਜਿਹੜਾ ਉਸ ਟਾਈਮ ਤੇ, ਕਿਉਂਕਿ ਕੇਸਿੰਗ ਮਿੱਟੀ ਤੋਂ ਬਾਅਦ ਅਸੀਂ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਹਾਂ ਬੈਗ ਨੂੰ, ਅਗਰ ਉਸ ਟਾਈਮ ਤੇ ਅਸੀਂ ਪਾਣੀ ਪ੍ਰੋਪਰਲੀ ਨਹੀਂ ਦਿੰਦੇ ਹੈਗੇ, ਬਹੁਤੀ ਸਿੱਲ ਕਰ ਦਿੰਦੇ ਹਾਂ, ਤਾਂ ਵੀ ਜਿਹੜੀ ਹੈ ਤੁਹਾਡੇ ਬੈਗ ਨੂੰ ਪ੍ਰੋਬਲਮ ਆ ਜਾਂਦੀ ਹੈ। ਸੋ ਸਾਨੂੰ ਜਿਹੜੀ ਹੈ ਹਲਕਾ ਛਿੱਟਾ ਲਾਉਣਾ, ਤੁਹਾਡੇ ਹੱਥ ਨੂੰ ਜਿਹੜੀ ਹੈ ਨਮੀ ਮਹਿਸੂਸ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਅਸੀਂ ਵਾਧੂ ਪਾਣੀ ਦੇਤਾ ਅਤੇ ਉਹ ਪਾਣੀ ਜਿਹੜਾ ਹੈ ਤੁਹਾਡੇ ਬੈਗ ਦੇ ਕੋਨਿਆਂ 'ਚ ਪਹੁੰਚ ਗਿਆ। ਸੋ ਜਦੋਂ ਕੋਨਿਆਂ 'ਚ ਪਹੁੰਚ ਜਾਂਦਾ ਉਸ ਟਾਈਮ 'ਤੇ ਸਾਨੂੰ ਦਿੱਕਤ ਆ ਜਾਂਦੀ ਹੈ, ਕੁਛ ਬਿਮਾਰੀਆਂ ਆ ਜਾਂਦੀਆਂ, ਕਈ ਵਾਰੀ ਮਾਈਟ ਵੀ ਆ ਜਾਂਦੇ ਆ। ਸੋ ਜੇ ਕਈ ਵਾਰੀ ਕੋਨਿਆਂ 'ਚ ਪਾਣੀ ਇਕੱਠਾ ਹੋ ਜਾਂਦਾ ਤਾਂ ਪਿੰਨ ਮਾਰ ਕੇ ਉਹ ਪਾਣੀ ਜਿਹੜਾ ਬਾਹਰ ਕੱਢ ਦਿਓ ਤਾਂ ਕਿ ਅੰਦਰ ਜਿਹੜਾ ਉਹ ਪਾਣੀ ਜਮ੍ਹਾਂ ਨਾ ਹੋ ਸਕੇ। ਸੋ ਜਿਹੜੇ ਕਿਣਕੇ ਨਜ਼ਰ ਆਉਣਗੇ ਉਹ 3 ਤੋਂ 4 ਦਿਨਾਂ 'ਚ ਵੱਡੇ ਹੋ ਜਾਂਦੇ ਆ। ਸੋ ਜਦੋਂ ਖੁੰਬ ਦਾ ਆਕਾਰ ਜਿਹੜਾ ਹੈ, ਖੁੰਬ ਦੀ ਟੋਪੀ ਜਿਹੜੀ ਹੈ ਡੰਡੀ ਦੇ ਬਰਾਬਰ ਆ ਜਾਂਦੀ ਹੈ, ਉਸ ਟਾਈਮ 'ਤੇ ਅਸੀਂ ਤੁੜਾਈ ਕਰ ਲੈਂਦੇ ਹਾਂ। ਸੋ ਜਿਹੜੀ ਤੁੜਾਈ ਕਰਨੀ ਹੈ ਉਹਨੂੰ ਘੁਮਾ ਕੇ ਆਪਾਂ ਤੁੜਾਈ ਕਰਨੀ ਹੈ, ਇਹ ਨਹੀਂ ਕਿ ਸਿੱਧਾ ਪੁੱਟਣਾ। ਜੇ ਅਸੀਂ ਸਿੱਧਾ ਪੁੱਟਦੇ ਹਾਂ ਤਾਂ ਟੋਪੀ ਜਿਹੜੀ ਹੈ ਸਾਡੇ ਹੱਥ 'ਚ ਆ ਜਾਂਦੀ ਹੈ, ਡੰਡੀ ਨੀਚੇ ਹੀ ਰਹਿ ਜਾਂਦੀ ਹੈ। ਸੋ ਸਾਨੂੰ ਇਸ ਗੱਲ ਦਾ ਬਹੁਤ ਧਿਆਨ ਦੇਣਾ ਪੈਂਦਾ ਕਿ ਜਿਹੜੀ ਅਸੀਂ ਤੁੜਾਈ ਹੈ ਅਸੀਂ ਉਸ ਸਮੇਂ 'ਤੇ ਕਰੀਏ ਵੀ ਜਦੋਂ ਟੋਪੀ ਜਿਹੜੀ ਹੈ ਡੰਡੀ ਦੇ ਬਰਾਬਰ ਆ ਜਾਏ ਅਤੇ ਸਿੱਧਾ ਨਾ ਪੁੱਟੀਏ। ਸੋ ਜਿਹੜੀਆਂ ਜੜ੍ਹਾਂ ਹੁੰਦੀਆਂ ਉਹ ਕੱਟ ਕੇ ਅਸੀਂ ਜਿਹੜੀ ਹੈ ਉਹਨੂੰ ਡਿਸਕਾਰਡ ਕਰ ਦਿੰਦੇ ਹਾਂ, ਵਿੱਚੇ ਨਹੀਂ ਛੱਡਣੀਆਂ। ਜੇ ਬੈਗ ਦੇ ਵਿੱਚ ਛੱਡਦੇ ਹਾਂ ਫਿਰ ਵੀ ਪ੍ਰੋਬਲਮ ਆ ਜਾਂਦੀ ਹੈ। ਸੋ ਜੜ੍ਹਾਂ ਜਿਹੜੀਆਂ ਉੱਥੋਂ ਉਹਨੂੰ ਡਿਸਕਾਰਡ ਕਰਨ ਤੋਂ ਬਾਅਦ ਜਿਹੜੀ ਖੁੰਬ ਦੀ ਪੈਕਿੰਗ ਹੈ ਅਸੀਂ ਜਾਂ ਤਾਂ ਮੋਮੀ ਲਿਫਾਫਿਆਂ 'ਚ ਕਰ ਸਕਦੇ ਹਾਂ, 100 ਗੈਜ ਦਾ ਲਿਫਾਫਾ ਲੈਣਾ, ਜਾਂ ਫਿਰ ਤੁਸੀਂ ਨੀਲੀਆਂ ਪੰਨਰ ਟਰੇਜ਼ ਹੁੰਦੀਆਂ ਉਹਨਾਂ ਦੇ ਵਿੱਚ ਉਹਨਾਂ ਦੇ ਉੱਤੇ ਕਲਿੰਗ ਫਿਲਮ ਜਾਂ PVC ਸ਼ੀਟ ਲਗਾ ਲੈਂਦੇ ਹਾਂ। ਸੋ ਉਹ ਲਗਾ ਕੇ ਤੁਸੀਂ ਪੈਕਿੰਗ ਕਰ ਸਕਦੇ ਹੋ। ਸੋ ਜਦੋਂ ਜਿੰਨੀ ਜਲਦੀ ਅਸੀਂ ਮੰਡੀ 'ਚ ਲੈ ਕੇ ਜਾਵਾਂਗੇ ਉਨੀ ਜਲਦੀ ਜਿਹੜਾ ਇਹਦਾ ਰੰਗ ਚੇਂਜ ਨਹੀਂ ਹੋਗਾ, ਕਿਉਂਕਿ ਮਸ਼ਰੂਮ ਜਿਹੜੀ ਹੈ ਇਹਦੇ ਵਿੱਚ ਇੱਕ ਪੋਲੀਫਿਨੋਲ ਆਕਸੀਡੇਜ਼ ਐਨਜ਼ਾਈਮ ਹੁੰਦਾ, ਉਹਦੇ ਨਾਲ ਕੀ ਹੈ ਬਰਾਊਨਿੰਗ ਸਟਾਰਟ ਹੋ ਜਾਂਦੀ ਹੈ। ਸੋ ਜਿਹੜੇ ਅਸੀਂ ਤਾਂ ਹਮੇਸ਼ਾ ਯੂਨੀਵਰਸਿਟੀ ਇਹ ਸਿਫਾਰਿਸ਼ ਕਰਦੀ ਹੈ ਕਿ ਵੱਧ ਤੋਂ ਵੱਧ ਅਸੀਂ ਸਿੰਪਲ ਤੁੜਾਈ ਕਰਕੇ ਪੈਕਿੰਗ ਕਰ ਲਈਏ। ਜੇ ਅਸੀਂ ਕਿਸਾਨ ਵੀਰਾਂ ਨੂੰ ਇਹ ਕਹਿੰਦੇ ਹਾਂ ਕਿ ਧੋ ਕੇ ਕਰੋ ਤਾਂ ਧੋ ਕੇ ਜਿਹੜੀ ਉਹਦੀ ਸ਼ੈਲਫ ਲਾਈਫ ਘੱਟ ਜਾਂਦੀ ਹੈ। ਸੋ ਜਿੰਨੀ ਅਸੀਂ ਸਫਾਈ ਨਾਲ ਤੁੜਾਈ ਕਰਾਂਗੇ ਅਤੇ ਸਫਾਈ ਨਾਲ ਪੈਕਿੰਗ ਕਰਾਂਗੇ ਉਨੀ ਜ਼ਿਆਦਾ ਮਸ਼ਰੂਮ ਦੀ ਜਿਹੜੀ ਸ਼ੈਲਫ ਲਾਈਫ ਵੱਧਦੀ ਹੈ। ਅਤੇ ਉਹ ਤੋਂ ਇਲਾਵਾ ਮੇਰੇ ਕੋਲ ਜਿਹੜੀ ਦੂਜੀ ਖੁੰਬ ਹੈਗੀ ਹੈ ਉਹ ਓਇਸਟਰ ਮਸ਼ਰੂਮ ਹੈ, ਢੀਂਗਰੀ ਖੁੰਬ ਹੈ। ਇਹ ਅਸੀਂ ਆਮ ਤੌਰ 'ਤੇ ਘਰਾਂ 'ਚ ਲਾ ਸਕਦੇ ਹਾਂ, ਇਹਨੂੰ ਲਾਉਣਾ ਵੀ ਬਹੁਤ ਸੌਖਾ ਹੈਗਾ। ਇਹਦੇ 'ਚ ਅਸੀਂ ਕੋਈ ਕੰਪੋਸਟਿੰਗ ਨਹੀਂ ਕਰਦੇ, ਸਿੰਪਲ ਤੂੜੀ ਨੂੰ ਗਿੱਲਾ ਕਰਦੇ ਹਾਂ। ਤੂੜੀ ਨੂੰ ਗਿੱਲਾ ਕਰਨ ਤੋਂ ਬਾਅਦ ਅਸੀਂ ਉਹਦੇ ਵਿੱਚ ਨਮੀ ਦੇਖ ਲੈਂਦੇ ਹਾਂ ਕਿ 65 ਤੋਂ 70% ਨਮੀ ਹੈਗੀ ਹੈ। ਮੁੱਠੀ 'ਚ ਘੁੱਟ ਕੇ ਦੇਖ ਲੈਣਾ, ਹੱਥਾਂ 'ਚ ਬਹੁਤਾ ਪਾਣੀ ਉਂਗਲਾਂ 'ਚ ਵਗਦਾ, ਮਤਲਬ ਬਹੁਤ ਗਿੱਲੀ ਹੋ ਗਈ ਹੈ। ਤੁਸੀਂ ਥੋੜ੍ਹਾ ਜਿਹਾ ਉਹਨੂੰ ਫਰੋਲ ਦਿਓ, ਧੁੱਪੇ ਨਹੀਂ ਸੁਕਾਉਣਾ, ਫਰੋਲ ਦਿਓ ਤਾਂ ਕਿ ਜਿਹੜਾ ਪਾਣੀ ਹੈ ਉਹ ਵਾਧੂ ਉੜ ਜਾਵੇ। ਫਿਰ ਉਹ ਤੋਂ ਬਾਅਦ ਅਸੀਂ ਜਿਹੜਾ 2.5 ਕਿਲੋ ਦੇ ਬੈਗ ਬਣਾ ਲੈਂਦੇ ਹਾਂ, 2.5 ਕਿਲੋ ਦੇ ਲਿਫਾਫੇ ਦੇ ਵਿੱਚ ਅਸੀਂ 100 ਗ੍ਰਾਮ ਬੀਜ ਪਾਉਂਦੇ ਹਾਂ ਅਤੇ ਉਹਨਾਂ ਨੂੰ ਉੱਤੋਂ ਸੇਬੇ ਨਾਲ ਬੰਨ ਦਿੰਦੇ ਹਾਂ। ਬੰਨਣ ਤੋਂ ਬਾਅਦ ਅਸੀਂ ਕਮਰੇ ਦੇ ਵਿੱਚ ਰੱਖ ਦਿੰਦੇ ਹਾਂ ਅਤੇ 20 ਤੋਂ 22 ਦਿਨਾਂ ਦੇ ਵਿੱਚ ਜਿਹੜੀ ਹੈ ਖੁੰਬ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਉਹ ਤੋਂ ਬਾਅਦ ਜਿਹੜੀ ਤੀਜੀ ਖੁੰਬ ਹੈਗੀ ਹੈ ਉਹ ਸ਼ਿਟਾਕੀ ਖੁੰਬ ਹੈ, ਮੈਡੀਸਨਲ ਮਸ਼ਰੂਮ ਹੈਗੀ ਹੈ। ਇਹਨੂੰ ਅਸੀਂ ਜਿਹੜਾ ਲਾਉਣ ਦਾ ਢੰਗ ਹੈ ਇਹਦੇ ਲਈ ਅਸੀਂ ਆਟੋਕਲੇਵਿੰਗ ਕਰਦੇ ਹਾਂ, ਸਾਨੂੰ ਇਹਦੇ 'ਚ ਲੈਬ
ਜ਼ਿਆਦਾ ਹੁੰਦੀ ਹੈ, ਮਤਲਬ ਕਿ 14 ਤੋਂ 18

0: ਡਿਗਰੀ ਸਾਡੇ ਕੋਲ ਜਿਹੜਾ ਤਾਪਮਾਨ ਹੁੰਦਾ 14 ਤੋਂ 18 ਡਿਗਰੀ ਪੰਜਾਬ ਦੇ ਵਿੱਚ ਨਵੰਬਰ ਤੋਂ ਸ਼ੁਰੂ ਹੋ ਕੇ ਫਰਵਰੀ ਤੱਕ ਹੀ ਰਹਿੰਦਾ। ਸੋ ਇਹਦੇ ਵਿੱਚ ਕੀ ਹੁੰਦਾ, ਜਦੋਂ ਅਸੀਂ ਆਟੋਕਲੇਵਿੰਗ ਕਰਦੇ ਹਾਂ ਜਾਂ ਜਿਹੜਾ ਛੋਟੇ ਛੋਟੇ ਬੈਗ ਬਣਾਉਣੇ ਆ ਅਸੀਂ, ਛੋਟੇ ਆਟੋਕਲੇਵਿੰਗ ਅਸੀਂ ਕੁੱਕਰ ਵਾਂਗ ਹੁੰਦਾ, ਉਹਦੇ ਵਿੱਚ ਅਸੀਂ ਜਿੰਨੇ ਵੀ ਜੀਵਾਣੂ ਵਿਸ਼ਾਣੂ ਕੀਟਾਣੂ ਉਹ ਸਾਰੇ ਖਤਮ ਹੋ ਜਾਂਦੇ ਹਾਂ। ਸੋ ਜਦੋਂ ਠੰਡਾ ਹੋ ਕੇ ਬੈਗ ਤੁਹਾਡਾ ਬਾਹਰ ਆਉਂਦਾ, ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਬੀਜ ਪਾਉਂਦੇ ਹਾਂ, ਜਿੰਨੀ ਵੀ ਬੀਜ ਇਹਦੇ ਵਿੱਚ ਪਾਉਣਾ ਅਸੀਂ ਉਹ ਸਾਰਾ ਹੀ ਲੈਮੀਨਾਰ ਏਅਰ ਫਲੋ ਜਿਹੜਾ ਹੈਗਾ, ਜਿੱਥੇ ਸਾਡੇ ਕੋਲ ਛਾਣ ਕੇ ਹਵਾ ਆਉਂਦੀ ਹੈ, ਅਸੀਂ ਉਹਦੇ ਥਰੂ ਹੀ ਜਿਹੜੀ ਹੈ ਬਿਜਾਈ ਕਰਨੀ ਹੈ। ਬਿਜਾਈ ਕਰਨ ਤੋਂ ਬਾਅਦ ਅਸੀਂ ਕਮਰਿਆਂ ਦੇ ਅੰਦਰ ਰੱਖ ਦਿੰਦੇ ਹਾਂ। ਰੱਖਣ ਤੋਂ ਬਾਅਦ ਜਿਹੜਾ ਇਹਦਾ ਰੇਸ਼ਾ ਫੈਲਦਾ, ਜਦੋਂ ਬੈਗ ਚਿੱਟੇ ਹੁੰਦੇ ਆ, ਇਹਦਾ ਸਪੋਨ ਰਨ ਦਾ ਟਾਈਮ ਜਿਹੜਾ ਜ਼ਿਆਦਾ ਹੁੰਦਾ, ਅਤੇ ਸਾਨੂੰ 1.5 ਤੋਂ 2 ਮਹੀਨੇ ਲੱਗ ਜਾਂਦੇ ਆ ਇਹਦਾ ਸਪੋਨ ਰਨ ਹੋਣ ਤੋਂ ਬਾਅਦ। ਉਹ ਤੋਂ ਬਾਅਦ ਤੁਹਾਡੇ ਜਿਹੜੇ ਬੈਗ ਨੇ ਉਹ ਬਰਾਊਨ ਹੋਣੇ ਸ਼ੁਰੂ ਹੋ ਜਾਂਦੇ ਆ, ਭੂਰੇ ਹੋਣੇ ਸ਼ੁਰੂ ਹੋ ਜਾਂਦੇ ਆ, ਤਾਂ ਉਹ ਤੋਂ ਬਾਅਦ ਅਸੀਂ ਇਹਨੂੰ ਕੋਲਡ ਸ਼ੌਕ ਦਿੰਦੇ ਹਾਂ। ਕੋਲਡ ਸ਼ੌਕ ਦੇਣ ਤੋਂ ਬਾਅਦ ਫਿਰ ਇਹਦੇ ਵਿੱਚੋਂ ਖੁੰਬਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਸੋ ਕਿਸਾਨ ਵੀਰੋ, ਇਹ ਤਿੰਨੋਂ ਜਿਹੜੀਆਂ ਖੁੰਬਾਂ ਨੇ ਸਰਦ ਰੁੱਤ ਦੀਆਂ, ਇਹਨਾਂ ਦੀ ਮੈਂ ਕਾਸ਼ਤ ਬਾਰੇ ਵਿਸਤਾਰ ਨਾਲ ਤੁਹਾਨੂੰ ਦੱਸਿਆ। ਯੂਨੀਵਰਸਿਟੀ ਸਮੇਂ-ਸਮੇਂ ਤੇ ਟ੍ਰੇਨਿੰਗਾਂ ਵੀ ਲਗਾਉਂਦੀ ਹੈ, ਤੇ ਸਤੰਬਰ ਮਹੀਨੇ 'ਚ ਵੀ ਟ੍ਰੇਨਿੰਗ ਲੱਗਦੀ ਹੈ, ਉਹ ਤੋਂ ਬਾਅਦ ਸਾਡੀ ਮਈ ਜੂਨ 'ਚ ਵੀ ਟ੍ਰੇਨਿੰਗਾਂ ਲੱਗਦੀਆਂ। ਸੋ ਜਿੰਨੀਆਂ ਵੀ ਟ੍ਰੇਨਿੰਗਾਂ ਲਾਉਂਦੇ ਹੋ ਲਗਾ ਸਕਦੇ ਹੋ ਤੁਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਥਰੂ। ਧੰਨਵਾਦ
1: ਜੀ। ਬਲਦ ਸਾਹਿਬ ਸੁਣਿਆ ਜੀ ਫਿਰ?
2: ਹਾਂਜੀ, ਬਹੁਤ ਵਧੀਆ ਗੱਲਬਾਤ ਸੁਣਾਈ ਜੀ।
1: ਇਹ ਦੇਖੋ ਜੀ, ਸਰਦ ਰੁੱਤਾਂ ਦੀਆਂ ਜਿਹੜੀਆਂ ਖੁੰਬਾਂ ਹੁੰਦੀਆਂ ਨਾ,
2: ਹਾਂਜੀ,
1: ਇਸ ਦੇ ਬਾਰੇ ਜਾਣਕਾਰੀ ਸਾਨੂੰ ਮਿਲੀ ਹੈ, ਕਿਸਾਨ ਵੀਰ ਇਹਦਾ ਲਾਹਾ ਲੈਣਗੇ
2: ਜੀ ਜ਼ਰੂਰ।
1: ਹਾਂਜੀ, ਅਤੇ ਦੋ ਕੁ ਬੋਲ ਗੀਤ ਦੇ ਸੁਣਦੇ,
2: ਸੁਣਾ ਦਿਓ ਜੀ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਬਲ ਸਾਹਿਬ ਗੀਤ ਵੀ ਸੁਣਿਆ
3: ਹਾਂਜੀ ਬਿਲਕੁਲ ਹਾਂਜੀ
2: ਅਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਸਬਜ਼ੀਆਂ ਦੇ ਕੀੜਿਆਂ ਦੀ ਰੋਕਥਾਮ
3: ਅੱਛਾ ਜੀ
2: ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਪਰਮਜੀਤ ਕੌਰ
3: ਠੀਕ ਹੈ ਜੀ
2: ਆਪਾਂ ਸੁਣਦੇ ਹਾਂ ਜੀ
3: ਸੁਣਾ ਦਿਓ ਜੀ
4: ਕਿਸਾਨ ਵੀਰੋ ਅੱਜ ਅਸੀਂ ਸਬਜ਼ੀਆਂ ਦੇ ਕੀੜੇ ਅਤੇ ਮਕੌੜੇ ਦੇ ਹਮਲੇ ਅਤੇ ਉਸ ਦੀ ਰੋਕਥਾਮ ਬਾਰੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਾਡੇ ਕਿਸਾਨ ਵੀਰ ਹਨ ਜੋ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਅਤੇ ਸਬਜ਼ੀਆਂ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਇਹਨਾਂ ਤੋਂ ਸਾਨੂੰ ਵੱਖ ਵੱਖ ਵਿਟਾਮਿਨਸ ਫਾਈਬਰ ਜਾਂ ਹੋਰ ਬਹੁਤ ਸਾਰੇ ਤੱਤ ਮਿਲਦੇ ਹਨ ਜਿਹੜੇ ਕਿ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹਨ ਪਰ ਇਹਦੀ ਕਾਸ਼ਤ ਕਰਨ ਵੇਲੇ ਸਾਡੇ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਮੁਸ਼ਕਲਾਂ ਵਿੱਚੋਂ ਸਭ ਤੋਂ ਜ਼ਰੂਰੀ ਕੀੜੇ ਅਤੇ ਮਕੌੜਿਆਂ ਦਾ ਹਮਲਾ ਹੈ ਲਾਲ ਮਾਈਟ ਦਾ ਹਮਲਾ ਆਪਣੀ ਜਿਹੜੀਆਂ ਸਬਜ਼ੀਆਂ ਹਨ ਜਿੱਦਾਂ ਕਿ ਕੱਦੂ ਜਾਤੀ ਦੀਆਂ ਸਬਜ਼ੀਆਂ ਨੇ ਕੱਦੂ ਹੈ ਪੇਠਾ ਹੈ ਹਲਵਾ ਕੱਦੂ ਹੈ ਇਹਨਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਹਮਲਾ ਇਹਨਾਂ ਦਾ ਪਾਇਆ ਜਾਂਦਾ ਹੈ ਇਸੇ ਤਰ੍ਹਾਂ ਬੈਂਗਣ ਭਿੰਡੀ ਸ਼ਿਮਲਾ ਮਿਰਚ ਖੀਰਾ ਇਹਨਾਂ ਦੇ ਉੱਪਰ ਵੀ ਮਾਈਟ ਦਾ ਹਮਲਾ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਰਸ ਚੂਸਣ ਦੇ ਨਾਲ ਪੱਤੇ ਦੇ ਉੱਪਰ ਛੋਟੇ ਛੋਟੇ ਧੱਬੇ ਪੈ ਜਾਂਦੇ ਹਨ ਪਹਿਲਾਂ ਇਹ ਧੱਬੇ ਚਿੱਟੇ ਹੁੰਦੇ ਹਨ ਫਿਰ ਇਹ ਧੱਬੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹੈ ਧੱਬੇ ਜਿਹੜੇ ਹੈਗੇ ਪੀਲੇ ਜਦੋਂ ਹੁੰਦੇ ਹੈ ਅਤੇ ਉਸ ਤੋਂ ਬਾਅਦ ਇਹ ਧੱਬੇ ਵਧਣੇ ਸ਼ੁਰੂ ਹੋ ਜਾਂਦੇ ਹਨ ਪੱਤੇ ਦੇ ਉੱਪਰ ਅਤੇ ਪੱਤਾ ਪੂਰਾ ਹੀ ਪੀਲਾ ਹੋ ਜਾਂਦਾ ਹੈ ਪੀਲਾ ਪੱਤਾ ਫਿਰ ਸੁੱਕ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਇਹਨੇ ਡਿੱਗ ਜਾਣਾ ਹੁੰਦਾ ਹੈ ਜਿਹਦੇ ਕਰਕੇ ਬੂਟੇ ਨੂੰ ਆਪਣਾ ਭੋਜਨ ਨਹੀਂ ਪ੍ਰਾਪਤ ਹੁੰਦਾ ਅਤੇ ਆਪਣਾ ਜਿਹੜਾ ਬੂਟਾ ਹੈ ਉਹ ਮਰ ਜਾਂਦਾ ਹੈ ਲਾਲ ਮਾਈਟ ਜਾਲਾ ਵੀ ਬਣਾਉਂਦੀ ਹੈ ਜਿੱਦਾਂ ਕਿ ਇਹ ਜਾਲਾ ਇਹਨੇ ਆਪਣੇ ਪੱਤਿਆਂ ਦੇ ਉੱਪਰ ਬਣਾ ਲੈਣਾ ਹੈ ਕਈ ਵਾਰ ਤੁਸੀਂ ਦੇਖੋਗੇ ਤਾਂ ਇਹ ਫਲ ਦੇ ਉੱਪਰ ਵੀ ਜਿੱਦਾਂ ਖੀਰਾ ਹੈ ਖੀਰੇ ਦੇ ਉੱਪਰ ਵੀ ਇਹ ਆਪਣਾ ਜਾਲਾ ਬਣਾ ਲੈਂਦੀ ਹੈ ਮਾਈਟ ਕਿਉਂ ਵੱਧ ਰਹੀ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੈ ਮਾਈਟ ਦੇ ਵਧਣ ਦੇ ਕਾਰਨ ਹੈ ਸਾਡਾ ਜਿਹੜਾ ਵਾਤਾਵਰਨ ਹੈ ਉਹ ਬਦਲ ਰਿਹਾ ਹੈ ਟੈਂਪਰੇਚਰ ਤਾਪਮਾਨ ਰੋਜ਼ ਹਰ ਗਰਮੀ ਦੇ ਵਿੱਚ ਬਦਲ ਰਿਹਾ ਹੈ ਇਹ ਤਾਪਮਾਨ ਸਾਡੇ ਲਈ ਨਹੀਂ ਪਰ ਇਹਨਾਂ ਮਾਈਟਾਂ ਲਈ ਬਹੁਤ ਹੀ ਜ਼ਿਆਦਾ ਅਨੁਕੂਲ ਹੋ ਜਾਂਦਾ ਹੈ ਜਿਹਦੇ ਕਰਕੇ ਇਹ ਆਰਾਮ

ਆਰਾਮ ਦੇ ਨਾਲ ਆਪਣਾ ਜੀਵਨ ਚੱਕਰ ਬੂਟਿਆਂ ਦੇ ਉੱਪਰ ਪੂਰਾ ਕਰ ਲੈਂਦੀਆਂ ਹਨ। ਹੁਣ ਮੈਂ ਤੁਹਾਨੂੰ ਸ਼ਿਮਲਾ ਮਿਰਚ ਦੀ ਮਾਈਟ ਦੇ ਬਾਰੇ ਦੱਸਾਂਗੀ। ਇਹ ਮਾਈਟ ਲਾਲ ਮਾਈਟ ਦੇ ਨਾਲੋਂ ਥੋੜ੍ਹੀ ਵੱਖਰੀ ਹੁੰਦੀ ਹੈ। ਇਹ ਮਾਈਟ ਦਾ ਰੰਗ ਹਲਕਾ ਪੀਲਾ ਜਾਂ ਚਿੱਟਾ ਹੁੰਦਾ ਹੈ। ਇਹ ਮਾਈਟ ਲਾਲ ਮਾਈਟ ਨਾਲੋਂ ਬਹੁਤ ਜ਼ਿਆਦਾ ਛੋਟੀ ਹੁੰਦੀ ਹੈ। ਇਸ ਮਾਈਟ ਨੇ ਵੀ ਰਸ ਹੀ ਚੂਸਣਾ ਹੈ, ਪਰ ਇਹ ਜਾਲਾ ਨਹੀਂ ਬਣਾਉਂਦੀ ਜਿੱਦਾਂ ਕਿ ਲਾਲ ਮਾਈਟ ਬਣਾਉਂਦੀ ਹੈ। ਇਸ ਵਿੱਚ ਇਹ ਮਾਈਟ ਜਦੋਂ ਰਸ ਚੂਸਦੀ ਹੈ ਤਾਂ ਜਿਹੜਾ ਪੱਤਾ ਹੈ ਉਹ ਥੱਲੇ ਪਾਸੇ ਨੂੰ ਮੁੜਨਾ ਸ਼ੁਰੂ ਹੋ ਜਾਂਦਾ ਹੈ, ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਇੱਕ ਪੁੱਠੀ ਬੋਟ ਬਣ ਜਾਂਦੀ ਹੈ। ਕਿਸਾਨ ਵੀਰੋ, ਤੁਸੀਂ ਥਰਿੱਪ ਦਾ ਵੀ ਸਾਹਮਣਾ ਕਰਦੇ ਹੋ ਸ਼ਿਮਲਾ ਮਿਰਚ ਦੇ ਵਿੱਚ ਜਾਂ ਮਿਰਚਾਂ ਦੇ ਵਿੱਚ, ਅਤੇ ਅਸੀਂ ਕਿੱਦਾਂ ਜਾਣਕਾਰੀ ਲਵਾਂਗੇ ਕਿ ਇਹ ਹਮਲਾ ਥਰਿੱਪ ਦਾ ਹੈ ਜਾਂ ਮਾਈਟ ਦਾ ਹੈ? ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਥਰਿੱਪ ਹੈ ਉਹਦੇ ਵਿੱਚ ਪੱਤੇ ਉੱਪਰ ਨੂੰ ਮੁੜਦੇ ਹਨ ਅਤੇ ਮਾਈਟ ਦੇ ਵਿੱਚ ਪੱਤੇ ਥੱਲੇ ਨੂੰ ਮੁੜਦੇ ਹਨ। ਜਾਣੀ ਕਿ ਪੱਤਾ ਇੱਕ ਬੋਟ, ਇੱਕ ਕਿਸ਼ਤੀ ਦੀ ਤਰ੍ਹਾਂ ਬਣ ਜਾਂਦਾ ਹੈ, ਪਰ ਥਰਿੱਪ ਦੇ ਵਿੱਚ ਇਹ ਕਿਸ਼ਤੀ ਜਿੱਦਾਂ ਕਿ ਆਮ ਕਿਸ਼ਤੀ ਹੈ ਉੱਪਰ ਵਾਂਗੂ ਹੋਏਗੀ, ਪਰ ਮਾਈਟ ਦੇ ਵਿੱਚ ਇਹ ਕਿਸ਼ਤੀ ਪੁੱਠੇ ਪਾਸੇ ਹੋਊਗੀ, ਜਾਣੀ ਕਿ ਪੁੱਠੀ ਕਿਸ਼ਤੀ ਹੋਊਗੀ। ਹੁਣ ਇਹਨਾਂ ਦੀ ਜਦੋਂ ਤੁਸੀਂ ਹਮਲੇ ਦੀ ਪਹਿਚਾਣ ਕਰ ਲੈਂਦੇ ਹੋ ਕਿ ਇਹ ਮਾਈਟ ਦਾ ਹੀ ਹਮਲਾ ਹੈ, ਕਿਸੇ ਕੀੜੇ ਦਾ ਹਮਲਾ ਨਹੀਂ ਹੈ, ਉਸ ਤੋਂ ਬਾਅਦ ਗੱਲ ਆਉਂਦੀ ਹੈ ਇਹਨਾਂ ਦੀ ਰੋਕਥਾਮ ਲਈ। ਰੋਕਥਾਮ ਲਈ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਆਪਣੇ ਖੇਤ ਸੁੱਕੇ ਨਾ ਰੱਖੋ। ਟਾਈਮ ਤੋਂ ਟਾਈਮ ਉਹਨਾਂ ਦੀ ਪਾਣੀ ਜ਼ਰੂਰੀ ਹੈ, ਪਾਣੀ ਦੇਣਾ ਜ਼ਰੂਰੀ ਹੈ ਤਾਂ ਕਿ ਉਸ ਖੇਤ ਦਾ ਸੋਕਾ ਅਸੀਂ ਖਤਮ ਕਰ ਸਕੀਏ, ਜਿਹੜਾ ਤਾਪਮਾਨ ਹੈ ਥੋੜ੍ਹਾ ਜਿਹਾ ਉਹਨੂੰ ਘਟਾ ਸਕੀਏ। ਬਾਕੀ ਦੂਸਰੀ ਗੱਲ ਹੈਗੀ ਹੈ ਕੀਟਨਾਸ਼ਕ। ਸੋ ਕੀਟਨਾਸ਼ਕਾਂ ਦੀ ਘੱਟ ਤੋਂ ਘੱਟ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ, ਕਿਉਂਕਿ ਸਬਜ਼ੀਆਂ ਤਾਂ ਉਸ ਤੋਂ ਬਾਅਦ ਅਸੀਂ ਹੀ ਖਾਣੀਆਂ ਹਨ ਔਰ ਅਸੀਂ ਜ਼ਹਿਰਾਂ ਨੂੰ ਨਾ ਕਹਿਣਾ ਚਾਹੁੰਦੇ ਹਾਂ, ਔਰ ਇਹ ਨਾ ਅਸੀਂ ਤਾਂ ਕਹਿ ਸਕਦੇ ਹਾਂ ਜੇ ਅਸੀਂ ਨੋਨ ਕੈਮੀਕਲ ਜਾਂ ਅਸੀਂ ਕਹੀਏ ਕਿ ਬਿਨਾਂ ਕੀਟਨਾਸ਼ਕ ਤੋਂ ਸਬਜ਼ੀਆਂ ਦੀ ਕਾਸ਼ਤ ਕਰੀਏ। ਸੋ ਅੱਜ ਕੱਲ੍ਹ ਅਸੀਂ ਕਈ ਸਿਫਾਰਿਸ਼ਾਂ ਕੀਤੀਆਂ ਹਨ ਜਿਨ੍ਹਾਂ ਦੇ ਵਿੱਚੋਂ ਕੁਛ ਬੂਟਿਆਂ ਦੇ ਰਾਹੀਂ, ਜਿੱਦਾਂ ਨਿੰਮ ਹੈ, ਡੇਕ ਹੈ ਜਾਂ ਇਹਨੂੰ ਆਪਾਂ ਟਰੇਕ ਵੀ ਕਹਿੰਦੇ ਹਾਂ, ਇਹਨਾਂ ਦੇ ਰਾਹੀਂ ਵੀ ਅਸੀਂ ਮਾਈਟ ਦੀ ਰੋਕਥਾਮ ਕਰ ਸਕਦੇ ਹਾਂ। ਸਿਫਾਰਿਸ਼ਾਂ ਵਜੋਂ ਖੀਰੇ ਦੇ ਉੱਪਰ 1400 ਮਿਲੀਲੀਟਰ PAU ਨਿੰਮ ਦੇ ਘੋਲ ਦਾ 100 ਤੋਂ 125 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਛਿੜਕਾਅ ਕਰਨਾ ਚਾਹੀਦਾ ਹੈ, ਜਾਂ ਫਿਰ ਤੁਸੀਂ 5 ਕਿਲੋ ਨਿੰਮ ਦਾ ਪਾਊਡਰ 100 ਲੀਟਰ ਪਾਣੀ ਦੇ ਵਿੱਚ 12 ਘੰਟੇ ਲਈ ਜਾਂ ਪੂਰੀ ਰਾਤ ਲਈ ਡੋਬ ਕੇ ਰੱਖ ਦਿਉ ਅਤੇ ਸਵੇਰੇ ਇਹਦਾ ਕੱਪੜ ਛਾਨ ਕਰਕੇ ਇਹਨੂੰ ਅਸੀਂ ਖੇਤ ਦੇ ਵਿੱਚ ਛਿੜਕਾਅ ਕਰ ਸਕਦੇ ਹਾਂ। ਇਸੇ ਤਰ੍ਹਾਂ ਭਿੰਡੀ ਦੇ ਉੱਪਰ 1600 ਮਿਲੀਲੀਟਰ PAU ਟਰੇਕ ਦਾ ਜਿਹੜਾ ਘੋਲ ਹੈ ਉਹ ਵੀ 100 ਤੋਂ 125 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦਾ ਛਿੜਕਾਅ ਤੁਸੀਂ ਕਰ ਸਕਦੇ ਹੋ। ਸ਼ਿਮਲਾ ਮਿਰਚ ਦੇ ਵਿੱਚ ਉਸੇ ਤਰ੍ਹਾਂ ਜਿਵੇਂ ਮੈਂ ਖੀਰੇ 'ਚ ਦੱਸਿਆ ਹੈ, 5 ਕਿਲੋ ਨਿੰਮ ਦਾ ਪਾਊਡਰ ਲੈ ਕੇ ਉਹਨੂੰ ਤੁਸੀਂ 100 ਲੀਟਰ ਪਾਣੀ ਦੇ ਵਿੱਚ ਪੂਰੀ ਰਾਤ ਡੋਬ ਕੇ ਰੱਖਣਾ ਹੈ ਅਤੇ ਸਵੇਰੇ ਉਹਦਾ ਕੱਪੜ ਛਾਨ ਕਰਕੇ ਉਹਦਾ ਜਿਹੜਾ ਛਿੜਕਾਅ ਹੈਗਾ ਤੁਸੀਂ ਬੂਟਿਆਂ ਦੇ ਉੱਪਰ ਕਰ ਸਕਦੇ ਹਾਂ। ਕਿਸਾਨ ਵੀਰੋ, ਹੁਣ ਤੁਸੀਂ ਪੁੱਛੋਗੇ ਕਿ ਇਹ ਜਿਹੜਾ ਨਿੰਮ ਦਾ ਘੋਲ ਹੈ ਉਹ ਆਪਾਂ ਕਿੱਦਾਂ ਬਣਾਉਣਾ ਹੈ ਜਾਂ ਨਿੰਮ ਦਾ ਜਿਹੜਾ ਪਾਊਡਰ ਹੈ ਉਹ ਆਪਾਂ ਕਿੱਦਾਂ ਬਣਾਉਣਾ ਹੈ? ਇਹ ਬਹੁਤ ਹੀ ਜ਼ਿਆਦਾ ਸਿੰਪਲ ਹੈ। ਨਿੰਮ ਦੇ ਪੱਤੇ, ਟਾਣੀਆਂ ਜਾਂ ਨਿਮੋਲੀਆਂ, ਇਹਨਾਂ ਚਾਰਾਂ ਨੂੰ ਤੁਸੀਂ ਤਿੰਨਾਂ ਨੂੰ ਇਕੱਠਾ ਕਰ ਲਓ, 4 ਕਿਲੋ ਤੁਸੀਂ ਪੂਰਾ ਲੈਣਾ ਹੈ। 4 ਕਿਲੋ ਲੈ ਕੇ 10 ਲੀਟਰ ਪਾਣੀ ਦੇ ਵਿੱਚ ਤੁਸੀਂ ਇਹਨੂੰ ਉਬਾਲਣਾ ਹੈ 1/2 ਘੰਟੇ ਵਾਸਤੇ। ਉਸ ਤੋਂ ਬਾਅਦ ਜਦੋਂ ਇਹ ਠੰਡਾ ਹੋ ਜਾਂਦਾ ਹੈ ਇਹਦਾ ਕੱਪੜ ਛਾਨ ਕਰ ਲਓ। ਕੱਪੜ ਛਾਨ ਕਰਕੇ ਜਿਹੜਾ ਇੱਕ ਤਰਲ ਪਦਾਰਥ ਬਣਦਾ ਹੈ ਉਹਦੇ ਤੋਂ ਹੀ ਤੁਸੀਂ ਨਿੰਮ ਦਾ ਜਿਹੜਾ ਘੋਲ ਹੈ, ਜਿੱਦਾਂ ਕਿ ਭਿੰਡੀ ਦੇ ਵਿੱਚ 1600 ਮਿਲੀਲੀਟਰ ਹੈ, ਅਤੇ ਤੁਸੀਂ ਇਸੇ ਤਰਲ ਪਦਾਰਥ ਤੋਂ 1600 ਮਿਲੀਲੀਟਰ ਜਿਹੜਾ ਨਿੰਮ ਦਾ ਘੋਲ ਹੈ ਲੈ ਲੈਣਾ ਹੈ। ਇਹ ਜੇ ਤੁਸੀਂ ਬਣਾ ਲੈਂਦੇ ਹੋ ਤਾਂ ਤੁਹਾਡੀ ਕਈ ਫਸਲਾਂ ਦੇ ਵਿੱਚ ਇਹ ਅਸੀਂ ਵਰਤ ਸਕਦੇ ਹਾਂ। ਨਿੰਮ ਦਾ ਪਾਊਡਰ ਕਿਵੇਂ ਬਣਾਉਣਾ ਹੈ? ਨਿੰਮ ਦੇ ਪਾਊਡਰ ਲਈ ਜਿਹੜੀਆਂ ਨਿਮੋਲੀਆਂ ਨੇ ਉਹ ਆਪਾਂ ਇਕੱਠੀਆਂ ਕਰਾਂਗੇ। ਉਸ ਤੋਂ ਬਾਅਦ ਛਾਂ ਦੇ ਵਿੱਚ, ਧੁੱਪ 'ਚ ਨਹੀਂ ਛਾਂ ਦੇ ਵਿੱਚ ਇਹਨੂੰ ਸੁਕਾਉਣਾ ਹੈ। ਸੁਕਾਉਣ ਤੋਂ ਬਾਅਦ ਇਹਦਾ ਅਸੀਂ ਪਾਊਡਰ ਬਣਾਵਾਂਗੇ। ਪਾਊਡਰ ਅਸੀਂ ਪੀਸ ਕੇ ਬਣਾਉਣਾ ਹੈ ਅਤੇ ਉਸੇ ਤਰ੍ਹਾਂ ਇਹ ਪਾਊਡਰ ਤੁਸੀਂ ਰੱਖ ਸਕਦੇ ਹੋ। ਜਦੋਂ ਤੁਹਾਨੂੰ ਜ਼ਰੂਰਤ ਹੋਵੇ ਉਸ ਟਾਈਮ 'ਤੇ ਤੁਸੀਂ ਇਸ ਪਾਊਡਰ ਨੂੰ ਪਾਣੀ

ਘੋਲੋ 12 ਘੰਟੇ ਲਈ ਤੇ ਅਗਲੇ ਦਿਨ ਤੁਸੀਂ ਜੋ ਮਾਤਰਾ ਮੈਂ ਤੁਹਾਨੂੰ ਦੱਸੀ ਹੈ ਉਹਦੇ ਹਿਸਾਬ ਦੇ ਨਾਲ ਛਿੜਕਾ ਕਰ ਸਕਦੇ ਹੋ। ਇਸੇ ਤਰ੍ਹਾਂ ਬੈਂਗਣ, ਬੈਂਗਣ ਦੇ ਉੱਪਰ ਮਾਈਟ ਦਾ ਹਮਲਾ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਜ਼ਿਆਦਾਤਰ ਜਿਹੜੇ ਨੈੱਟ ਹਾਊਸਿਸ ਨੇ ਇਹਨਾਂ ਦੇ ਵਿੱਚ, ਪੋਲੀ ਹਾਊਸਿਸ ਨੇ ਇਹਨਾਂ ਦੇ ਵਿੱਚ ਖੀਰਾ ਹੋ ਗਿਆ, ਬੈਂਗਣ ਹੋ ਗਿਆ, ਸ਼ਿਮਲਾ ਮਿਰਚ ਹੋ ਗਈ, ਇਹਨਾਂ 'ਤੇ ਮਾਈਟ ਦਾ ਹਮਲਾ ਬਹੁਤ ਜ਼ਿਆਦਾ ਆਉਂਦਾ ਹੈ। ਸੋ ਬੈਂਗਣ ਲਈ ਇੱਕ ਮੈਂ ਕੀਟਨਾਸ਼ਕ ਦੱਸ ਰਹੀ ਹਾਂ, ਜੇਕਰ ਇਹਨਾਂ ਤਰੀਕਿਆਂ ਦੇ ਨਾਲ ਮਾਈਟ ਦਾ ਹਮਲਾ ਨਹੀਂ ਰੋਕਿਆ ਜਾ ਰਿਹਾ ਤਾਂ ਕੀਟਨਾਸ਼ਕ ਹੈ ਉਹਦੀ ਮਾਤਰਾ 300 ml ਹੈ, ਓ ਮਾਈਟ ਹੈ 50 EC, ਮਾਤਰਾ ਇਹਦੀ 300 ml ਹੈ। ਇਹੀ ਤੁਸੀਂ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਇਹਦਾ ਛਿੜਕਾਅ ਕਰਨਾ ਹੈ। ਇਸੇ ਤਰ੍ਹਾਂ ਭਿੰਡੀ ਦੇ ਵਿੱਚ ਜੇਕਰ ਕੀਟਨਾਸ਼ਕ ਤੋਂ ਬਿਨਾਂ ਨਹੀਂ ਕੰਟਰੋਲ ਹੋ ਰਿਹਾ, ਨਹੀਂ ਰੋਕਥਾਮ ਹੋ ਰਹੀ, ਤਾਂ ਤੁਸੀਂ 150 ml ਓਬੇਰੋਨ 22.9 SC ਲੈ ਕੇ ਇਹਨੂੰ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਇਹਦੀ ਸਪਰੇਅ ਜਾਂ ਛਿੜਕਾਅ ਕਰਨਾ ਹੈ। ਇਸੇ ਤਰ੍ਹਾਂ ਸ਼ਿਮਲਾ ਮਿਰਚ ਦੇ ਵਿੱਚ ਵੀ ਜੇਕਰ ਕੰਟਰੋਲ ਨਹੀਂ ਮਿਲ ਰਿਹਾ, ਜੇਕਰ ਰੋਕਥਾਮ ਨਹੀਂ ਮਿਲ ਰਹੀ, ਤਾਂ ਆਪਾਂ ਕੀਟਨਾਸ਼ਕ ਵੱਲ ਜਾਣਾ ਹੈ। ਉਹਦੇ ਵਿੱਚ 100 ml ਓਬੇਰੋਨ ਪਾਉਣਾ ਹੈ ਜਾਂ 200 ml ਓ ਮਾਈਟ 50 EC ਇਹਨੂੰ 100 ਲੀਟਰ ਪਾਣੀ ਦੇ ਵਿੱਚ ਪਾ ਕੇ ਇਹਦਾ ਆਪਾਂ ਛਿੜਕਾਅ ਕਰਨਾ ਹੈ। ਕਿਸਾਨ ਵੀਰੋ, ਮੈਂ ਫਿਰ ਦੱਸ ਰਹੀ ਹਾਂ, ਜਾਂ ਓਬੇਰੋਨ ਜਾਂ ਫਿਰ ਓ ਮਾਈਟ, ਇਹਨਾਂ ਨੂੰ ਤੁਸੀਂ ਘੋਲ ਕੇ ਮਿਕਸ ਕਰਕੇ ਨਹੀਂ ਕਰਨਾ, ਇਹ ਦੋਨੋਂ ਅਲੱਗ ਅਲੱਗ ਦਵਾਈਆਂ ਨੇ, ਇਸ ਕਰਕੇ ਇਹਨਾਂ ਦਾ ਤੁਸੀਂ ਅਲੱਗ ਅਲੱਗ ਹੀ ਸਪਰੇ ਕਰਨਾ ਹੈ। ਜਿੱਦਾਂ ਕਿ ਪਹਿਲਾਂ ਤੁਸੀਂ ਓਬੇਰੋਨ ਕਰ ਦਿਓ 100 ml, ਜੇ ਜ਼ਰੂਰਤ ਹੋਵੇ ਤਾਂ 8-10 ਦਿਨਾਂ ਬਾਅਦ ਓ ਮਾਈਟ ਦੀ ਸਪਰੇ ਕਰ ਸਕਦੇ ਹਾਂ। ਕਿਸਾਨ ਵੀਰੋ, ਇਸ ਤੋਂ ਇਲਾਵਾ ਆਪਣੇ ਮਕੌੜਿਆਂ ਬਾਰੇ ਤੁਹਾਨੂੰ ਮੈਂ ਜਿਹੜੀ ਜਾਣਕਾਰੀ ਦਿੱਤੀ ਹੈ, ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੀੜੇ ਨੇ ਜਿਹੜੀ ਕਿ ਸਾਡੀ ਸਬਜ਼ੀ ਦੀ ਕਾਸ਼ਤ ਦੇ ਉੱਪਰ ਹਮਲਾ ਕਰਦੇ ਹਨ ਅਤੇ ਸਾਨੂੰ ਮੁਸ਼ਕਲਾਂ ਆ ਰਹੀਆਂ ਹਨ। ਇਹ ਜਿਹੜੇ ਕੀੜੇ ਨੇ, ਜਿੱਦਾਂ ਕਿ ਕੱਦੂ ਜਾਤੀ ਹੈ, ਕੱਦੂ ਜਾਤੀ ਦੇ ਉੱਪਰ ਬਹੁਤ ਸਾਰੇ ਕੀੜੇ ਆਉਂਦੇ ਨੇ। ਕੱਦੂ ਜਾਤੀ ਦੀ ਫਸਲਾਂ 'ਤੇ ਜਿੱਦਾਂ ਕਿ ਲਾਲ ਭੁੰਡੀ ਹੈ, ਚੇਪਾ ਹੈ, ਚਿੱਟੀ ਮੱਖੀ ਹੈ ਜਾਂ ਫਲ ਦੀ ਮੱਖੀ ਹੈ, ਸੋ ਸਾਨੂੰ ਇਹਨਾਂ ਦੇ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਕੱਦੂ ਜਾਤੀ ਦੀ ਫਸਲ 'ਤੇ ਜਿਵੇਂ ਕਿ ਲਾਲ ਭੁੰਡੀ ਹੈ, ਇਹਨੇ ਪੱਤਿਆਂ ਨੂੰ ਖਾ ਜਾਣਾ ਹੁੰਦਾ ਹੈ, ਸੋ ਇਸ ਦੀ ਰੋਕਥਾਮ ਵੀ ਅਸੀਂ ਬਿਨਾਂ ਕੀਟਨਾਸ਼ਕ ਤੋਂ ਕਰ ਸਕਦੇ ਹਾਂ। ਇਸ ਲਈ ਬੂਟਿਆਂ ਦੇ ਪੱਤਿਆਂ ਉੱਪਰ ਗੋਹੇ ਦੀ ਸਵਾਹ ਦਾ 3-4 ਵਾਰ ਹਫ਼ਤੇ ਦੇ ਬਕਵੇ 'ਤੇ ਸਾਨੂੰ ਛਿੜਕਾਅ ਕਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਅਸੀਂ ਲਾਲ ਭੁੰਡੀ ਦੀ ਜਿਹੜੀ ਰੋਕਥਾਮ ਹੈ ਉਹ ਕਰ ਸਕਦੇ ਹਾਂ। ਇਸੇ ਤਰ੍ਹਾਂ ਜਿਹੜਾ ਚੇਪਾ ਹੈ, ਇਹਦਾ ਵੀ ਨੁਕਸਾਨ ਬਹੁਤ ਹੁੰਦਾ, ਪਰ ਇਹਦੇ ਵਿੱਚ ਇਹ ਹੈ ਕਿ ਨਦੀਨਾਂ ਨੂੰ ਖਤਮ ਕਰ ਦਿਓ, ਕਿਉਂਕਿ ਜਿਹੜੇ ਨਦੀਨ ਹੁੰਦੇ ਆ ਸਾਡੇ ਖੇਤ ਦੇ ਵਿੱਚ, ਇਹਨਾਂ ਕੀੜੇ ਮਕੌੜਿਆਂ ਦਾ ਘਰ ਹੁੰਦੇ ਨੇ, ਅਤੇ ਸਾਨੂੰ ਇਹ ਨਦੀਨ, ਇਹਨਾਂ ਦਾ ਜਿਹੜਾ ਘਰ ਹੁੰਦਾ ਆ, ਸਾਨੂੰ ਇਹ ਤੋੜਨਾ ਹੀ ਪਊਗਾ। ਇਸ ਕਰਕੇ ਜਿਹੜੇ ਨਦੀਨ ਨੇ ਉਹਨਾਂ ਨੂੰ ਤੁਸੀਂ ਕੱਢ ਦਿਓ ਆਪਣੇ ਖੇਤ 'ਚੋਂ, ਤਾਂ ਕਿ ਇਹ ਕੀੜੇ ਉਹਨਾਂ 'ਤੇ ਜਾ ਕੇ ਆਪਣੇ ਆਂਡੇ ਨਾ ਦੇ ਸਕਣ। ਇੱਕ ਗੱਲ ਹੋਰ ਹੈ ਕਿਸਾਨ ਵੀਰੋ, ਜਿਹੜੇ ਕਿ ਖਾਦਾਂ ਸਿਫਾਰਿਸ਼ ਕੀਤੀਆਂ ਹੋਈਆਂ ਨੇ, ਉਹਨਾਂ ਦੀ ਮਾਤਰਾ 19 ਹੀ ਵਰਤਣੀ ਚਾਹੀਦੀ ਹੈ। ਜਿੱਦਾਂ ਕਿ ਨਾਈਟ੍ਰੋਜਨ ਵਾਲੀ ਖਾਦ ਹੈ, ਜੇ ਅਸੀਂ ਜ਼ਿਆਦਾ ਵਰਤਦੇ ਹਾਂ, ਇਹਦੇ ਨਾਲ ਕੀ ਹੁੰਦਾ ਹੈ, ਪੱਤੇ ਦਾ ਵਾਧਾ ਜ਼ਿਆਦਾ ਹੋ ਜਾਂਦਾ ਹੈ। ਜਿਹੜੀ ਹਰੇ ਰੰਗ ਦਾ ਪੱਤਾ ਹੈ, ਇਹ ਕੀੜਿਆਂ ਨੂੰ ਆਪਣੇ ਵੱਲ ਨੂੰ ਖਿੱਚਦਾ ਹੈ। ਪੱਤਾ ਵੱਡਾ ਹੋਣ ਕਰਕੇ, ਇੱਕ ਰੰਗ ਹਰਾ ਹੋਣ ਕਰਕੇ, ਇਹਦੇ ਨਾਲ ਕੀ ਹੁੰਦਾ ਹੈ, ਜਿਹੜੇ ਕੀੜੇ ਨੇ ਇਹਦੇ ਵੱਲ ਨੂੰ ਜ਼ਿਆਦਾ ਆਉਂਦੇ ਹਨ ਅਤੇ ਹਮਲਾ ਵੀ ਜ਼ਿਆਦਾ ਹੁੰਦਾ ਹੈ। ਇਸ ਕਰਕੇ ਜਿੰਨੀਆਂ ਵੀ ਖਾਦਾਂ ਨੇ, ਉਹਨਾਂ ਦੀ ਸਿਫਾਰਿਸ਼ ਜਿਹੜੀ ਵੀ ਖਾਦ ਦੀ ਕੀਤੀ ਹੈ, ਜਿਸ ਮਾਤਰਾ 'ਤੇ ਕੀਤੀ ਹੈ, ਉਸ ਦੇ ਹਿਸਾਬ ਦੇ ਨਾਲ ਹੀ ਕਿਸਾਨ ਵੀਰੋ ਇਹਨਾਂ ਨੂੰ ਵਰਤੋ। ਚਿੱਟੀ ਮੱਖੀ, ਚਿੱਟੀ ਮੱਖੀ ਇੱਕ ਰਸ ਚੂਸਣ ਵਾਲਾ ਕੀੜਾ ਹੈ ਅਤੇ ਇਹਦੀ ਰੋਕਥਾਮ ਲਈ 1200 ml PAU ਨਿੰਮ ਦਾ ਘੋਲ 100-125 ਲੀਟਰ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਛਿੜਕਾਅ ਕਰ ਸਕਦੇ ਹੋ। PAU ਨਿੰਮ ਦਾ ਘੋਲ ਕਿਸ ਤਰ੍ਹਾਂ ਬਣਾਉਣਾ ਹੈ, ਕਿਸਾਨ ਵੀਰੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ। ਫਲ ਦੀ ਮੱਖੀ, ਫਲ ਦੀ ਮੱਖੀ ਵੀ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ, ਸੋ ਇਹਦੇ ਲਈ ਤੁਸੀਂ ਇੱਕ ਘੋਲ ਤਿਆਰ ਕਰੋ। ਉਸ ਘੋਲ ਦੇ ਵਿੱਚ ਮੈਲਾਥਿਓਨ ਅਤੇ ਗੁੜ ਜਾਂ ਖੰਡ ਵੀ ਤੁਸੀਂ ਵਰਤ ਸਕਦੇ ਹੋ। ਇਹਨੂੰ ਤੁਸੀਂ 20 ਲੀਟਰ ਪਾਣੀ ਦੇ ਵਿੱਚ ਘੋਲਣਾ ਹੈ। ਮੈਲਾਥਿਓਨ ਲੈਣੀ ਹੈ 20 ml ਅਤੇ 200 ਗ੍ਰਾਮ ਲੈਣਾ ਹੈ ਗੁੜ। ਇਹ ਦੋ ਚੀਜ਼ਾਂ ਲੈ ਕੇ ਇਹਨੂੰ 20 ਲੀਟਰ ਪਾਣੀ ਦੇ ਵਿੱਚ ਤੁਸੀਂ ਘੋਲ ਦਿਓ। ਫਿਰ ਇਸਦਾ ਛਿੜਕਾਅ ਆਪਾਂ

ਬੂਟਿਆਂ ਤੇ ਕਰਨਾ ਹੈ। ਕਿਹੜੇ ਬੂਟਿਆਂ ਤੇ ਕਰਨਾ ਹੈ? ਮੱਕੀ ਦੇ ਬੂਟਿਆਂ ਤੇ। ਹੁਣ ਤੁਸੀਂ ਕਿਸਾਨ ਵੀਰੋ ਕਹੋਗੇ ਕਿ ਮੱਕੀ ਦੇ ਬੂਟਿਆਂ ਤੇ ਕਿਉਂ? ਕਿਉਂਕਿ ਮੱਕੀ ਦੇ ਬੂਟੇ ਜਿਹੜੇ ਨੇ ਇਹ ਚਿੱਟੀ ਮੱਖੀ ਲਈ ਆਰਾਮ ਕਰਨ ਦਾ ਇੱਕ ਘਰ ਹੈ, ਕਿਉਂਕਿ ਇਹ ਚਿੱਟੀ ਮੱਖੀ ਆਰਾਮ ਕਰਦੀ ਹੈ ਜਾ ਕੇ ਮੱਕੀ ਦੇ ਬੂਟਿਆਂ ਦੇ ਉੱਪਰ। ਅਤੇ ਇਹ ਜੇ 8 ਤੋਂ 10 ਮੀਟਰ ਦੀ ਵਿੱਥ ਲਾਈਨਾਂ 'ਚ ਲੱਗੇ ਹੋਏ ਨੇ ਤਾਂ ਤੁਸੀਂ ਇਹਨਾਂ ਦਾ ਛਿੜਕਾਅ ਮੱਕੀ ਦੇ ਬੂਟਿਆਂ ਦੇ ਉੱਪਰ ਹੀ ਕਰਨਾ ਹੈ। ਅਤੇ ਇਸ ਤੋਂ ਇਲਾਵਾ ਤੁਸੀਂ ਫਰੂਟ ਫਲਾਈ ਟਰੈਪ ਜੋ ਕਿ ਯੂਨੀਵਰਸਿਟੀ ਦੇ ਵਿੱਚ ਮਿਲਦੇ ਹਨ ਉਹ ਵੀ ਤੁਸੀਂ ਆਪਣੇ ਖੇਤ ਦੇ ਵਿੱਚ ਲਗਾ ਸਕਦੇ ਹੋ। 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੁਸੀਂ ਆਪਣੇ ਜਿਹੜੇ ਖੇਤ ਦੇ ਵਿੱਚ ਉਹ ਲਗਾ ਸਕਦੇ ਹੋ। ਹੁਣ ਕਿਸਾਨ ਵੀਰੋ ਅਸੀਂ ਗੱਲ ਕਰਾਂਗੇ ਬੈਂਗਣ ਦੀ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਬੈਂਗਣ ਦੀ ਜਿਹੜੀ ਫਸਲ ਹੈ ਉਹ ਆਪਾਂ 4 ਫਸਲਾਂ ਲੈਂਦੇ ਹਾਂ ਪੰਜਾਬ ਦੇ ਵਿੱਚ। ਤੇ ਇਸ ਵਿੱਚ ਕੀ ਹੁੰਦਾ ਹੈ ਕਿ ਚਾਰ ਫਸਲਾਂ ਆ ਰਹੀਆਂ ਹਨ ਤੇ ਕੀੜਿਆਂ ਨੂੰ ਜਾਂ ਮਕੌੜਿਆਂ ਨੂੰ ਸਾਰਾ ਸਾਲ ਹੀ ਭੋਜਨ ਮਿਲਦਾ ਹੈ। ਇਸ ਕਰਕੇ ਬੈਂਗਣ ਦੀ ਕਾਸ਼ਤ ਕਿਸਾਨ ਵੀਰੋ ਕਰਨੀ ਬਹੁਤ ਹੀ ਔਖੀ ਹੋ ਗਈ ਹੈ, ਪਰ ਔਖਾ ਕੁਛ ਵੀ ਨਹੀਂ ਹੈ। ਹਰ ਮੁਸ਼ਕਲ ਦਾ ਇੱਕ ਸਾਹਮਣਾ ਕਰਨ ਲਈ ਇੱਕ ਸਾਨੂੰ ਆਪਣੇ ਦਿਮਾਗ ਦੀ ਵਰਤੋਂ ਕਰਨੀ ਪੈਂਦੀ ਹੈ। ਸੋ ਜੇਕਰ ਅਸੀਂ ਇਹ 4 ਫਸਲਾਂ ਲੈਣੀਆਂ ਹਨ ਉਹਦੇ 'ਚ ਸਾਨੂੰ ਇਹ ਧਿਆਨ ਰੱਖਣਾ ਪਊਗਾ ਕਿ ਕਿਸ ਸਮੇਂ 'ਤੇ ਕਿਹੜਾ ਕੀੜਾ ਜਾਂ ਕਿਹੜਾ ਮਕੌੜਾ ਆ ਰਿਹਾ ਹੈ, ਅਤੇ ਜੇ ਉਹ ਆ ਰਿਹਾ ਹੈ ਉਸ ਦੀ ਰੋਕਥਾਮ ਅਸੀਂ ਕਿਸ ਤਰ੍ਹਾਂ ਕੀਟਨਾਸ਼ਕ ਜਾਂ ਬਿਨਾਂ ਕੀਟਨਾਸ਼ਕ ਦੇ ਉਸ ਦੀ ਰੋਕਥਾਮ ਅਸੀਂ ਕਰ ਸਕਦੇ ਹਾਂ। ਸੋ ਬੈਂਗਣ ਦੇ ਵਿੱਚ ਇੱਕ ਤੇਲਾ ਜਿਹਨੂੰ ਆਪਾਂ ਜੈਸਿਡ ਵੀ ਕਹਿੰਦੇ ਹਾਂ, ਹਾਡਾ ਪੁੰਡੀ, ਫਲਾਂ ਅਤੇ ਲੰਗਰਾਂ ਵਾਲੀ ਸੁੰਡੀ ਜਾਂ ਫਿਰ ਚਿੱਟੀ ਮੱਖੀ, ਇਹਨਾਂ ਜਿਹੜੇ ਇਹ ਕੀੜੇ ਨੇ ਇਹਨਾਂ ਦਾ ਬਹੁਤ ਜ਼ਿਆਦਾ ਹਮਲਾ ਪਾਇਆ ਜਾਂਦਾ ਹੈ। ਜੈਸਿਡ ਦਾ ਹਮਲਾ ਪੱਤਾ ਪੀਲਾ ਕਰ ਦਿੰਦਾ ਹੈ ਅਤੇ ਹਾਡਾ ਪੁੰਡੀ ਕੀ ਕਰਦੀ ਹੈ, ਇਹ ਪੱਤੇ ਨੂੰ ਖਾ ਲੈਂਦੀ ਹੈ। ਅਤੇ ਜ਼ਿਆਦਾਤਰ ਇਹਨਾਂ ਦਾ ਹਮਲਾ ਜਿੱਦਾਂ ਕਿ ਹੁਣ ਇਹ ਮੌਸਮ ਆ ਰਿਹਾ ਹੈ ਇਹਦੇ ਵਿੱਚ ਤੁਹਾਨੂੰ ਮਿਲੇਗਾ। ਸੋ ਤੁਹਾਨੂੰ ਪਹਿਲਾਂ ਹੀ ਇਹਨਾਂ ਕੀੜਿਆਂ ਮਕੌੜਿਆਂ ਦਾ ਧਿਆਨ ਰੱਖਣਾ ਪਏਗਾ। ਫਲਾਂ ਅਤੇ ਲੰਗਰਾਂ ਦੀ ਮੋਰੀ ਕਰਨ ਵਾਲੀ ਜਿਹੜੀ ਸੁੰਡੀ ਹੈ ਇਹ ਕੀ ਕਰਦੀ ਹੈ, ਜੇ ਇਹ ਲੰਗਰਾਂ ਦੇ ਵਿੱਚ ਵੜ ਜਾਂਦੀ ਹੈ ਉਹ ਲੰਗਰਾਂ ਮੁਰਝਾ ਜਾਂਦੀਆਂ ਹਨ ਅਤੇ ਸੁੱਕ ਜਾਂਦੀਆਂ ਹਨ ਅਤੇ ਫਿਰ ਡਿੱਗ ਜਾਂਦੀਆਂ ਹਨ ਜਿਹਦੇ ਕਰਕੇ ਸਾਨੂੰ ਫਲ ਨਹੀਂ ਮਿਲਦਾ। ਪਰ ਜੇ ਇਹ ਸੁੰਡੀ ਫਲ ਦੇ ਵਿੱਚ ਚਲੀ ਜਾਂਦੀ ਹੈ, ਕਿਉਂਕਿ ਇਹ ਫਲ ਦੇ ਅੰਦਰ ਚਲੀ ਗਈ, ਜਦੋਂ ਇਹ ਕੋਈ ਵੀ ਚੀਜ਼ ਅੰਦਰ ਚਲੀ ਗਈ ਤਾਂ ਉਹਦੀ ਰੋਕਥਾਮ ਕਰਨੀ ਸਾਡੇ ਲਈ ਬਹੁਤ ਮੁਸ਼ਕਿਲ ਹੁੰਦੀ ਹੈ। ਸੋ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਫਲ ਹੈ ਉਹ ਵੀ ਕਾਣਾ ਹੋ ਜਾਂਦਾ ਹੈ ਜਿਹੜਾ ਕਿ ਸਾਡੇ ਕਿਸੇ ਕੰਮ ਦਾ ਨਹੀਂ ਰਹਿੰਦਾ। ਸੋ ਇਹਦੇ ਵਿੱਚ ਇਹੀ ਹੈ ਕਿ ਆਪਾਂ ਨੂੰ ਇਹਦੀ ਜਿਹੜੀ ਰੋਕਥਾਮ ਹੈ ਬਹੁਤ ਹੀ ਸੂਝਬੂਝ ਦੇ ਨਾਲ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਖੇਤ ਨਹੀਂ ਦੇਖਦੇ ਤਾਂ ਇਹ ਸੁੰਡੀ ਦਾ ਸਾਨੂੰ ਨਹੀਂ ਪਤਾ ਲੱਗਦਾ। ਇਸ ਲਈ ਕਿਸਾਨ ਵੀਰੋ ਆਪਣੇ ਖੇਤਾਂ ਦਾ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਰੋਜ਼ ਆਪਣੇ ਖੇਤ ਦਾ ਸਰਵੇਖਣ ਕਰੋ, ਜੇ ਤੁਹਾਨੂੰ ਲੱਗਦਾ ਹੈ ਕਿਸੇ ਲੰਗਰਾਂ ਦੇ ਵਿੱਚ ਸੁੰਡੀ ਦਾ ਹਮਲਾ ਹੋ ਗਿਆ ਹੈ ਤਾਂ ਉਨੇ ਲੰਗਰਾਂ ਨੂੰ ਕੱਟ ਦਿਓ, ਕੱਟ ਕੇ ਉਹਨੂੰ ਮਿੱਟੀ ਦੇ ਵਿੱਚ ਦੱਬ ਦਿਓ। ਉਹਨੂੰ ਆਪਾਂ ਸੁੱਟਣਾ ਨਹੀਂ ਹੈ, ਜੇ ਅਸੀਂ ਸੁੱਟ ਦਾਂਗੇ ਤਾਂ ਸੁੰਡੀ ਤੁਰ ਕੇ ਮੁੜ ਕੇ ਫਿਰ ਆਪਣੀ ਫਸਲ ਦੇ ਉੱਪਰ ਆ ਜਾਏਗੀ। ਇਹ ਇੱਕ ਬਹੁਤ ਚੰਗਾ ਤਰੀਕਾ ਹੈ। ਜਦੋਂ ਇਹ ਸੁੰਡੀ ਆਉਣੀ ਸ਼ੁਰੂ ਹੁੰਦੀ ਹੈ ਉਦੋਂ ਇਹ ਚੀਜ਼ ਅਗਰ ਅਸੀਂ ਕਰ ਲਈਏ ਤਾਂ ਅਸੀਂ ਬਹੁਤ ਇਸ ਸੁੰਡੀ ਤੋਂ ਰੋਕਥਾਮ ਪਾ ਸਕਦੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੀਟਨਾਸ਼ਕ ਨੇ ਜਿਵੇਂ ਕਿ ਕੋਰਾਜਨ 18.5 SC, ਇਹਦੀ ਮਾਤਰਾ ਹੈ 80 ਮਿਲੀ ਲੀਟਰ। ਇਸੇ ਤਰ੍ਹਾਂ ਪ੍ਰੋਕਲੇਮ 5 SG, ਇਹਦੀ ਮਾਤਰਾ ਹੈ 80 ਗ੍ਰਾਮ। ਇੱਕ ਹੋਰ ਕੀਟਨਾਸ਼ਕ ਸੁਮਿਸੀਡੀਨ VEC 100 ਮਿਲੀ ਲੀਟਰ, ਇਹਦੀ ਮਾਤਰਾ ਹੈ ਜੀ। ਰਿਪਗਾਰਡ 10 EC 200 ਮਿਲੀ ਲੀਟਰ, ਡੈਸਿਸ 160 ਮਿਲੀ ਲੀਟਰ। ਇਹ ਕੀਟਨਾਸ਼ਕ ਨੇ ਇਹਨਾਂ ਦੀ ਵਰਤੋਂ ਤੁਸੀਂ ਵਾਰੀ ਵਾਰੀ ਸਿਰ ਕਰ ਸਕਦੇ ਹੋ, ਇਹਨਾਂ ਨੂੰ ਤੁਸੀਂ ਮਿਕਸ ਨਹੀਂ ਕਰਨਾ। ਇੱਕ ਜੇ ਤੁਸੀਂ ਕੋਰਾਜਨ ਨੂੰ ਹੁਣ ਤੁਸੀਂ ਇਹਦਾ ਛਿੜਕਾਅ ਕੀਤਾ ਹੈ ਤਾਂ ਸਿਰਫ ਇੱਕ ਕੋਰਾਜਨ ਹੀ ਛਿੜਕਾਅ ਕਰਨੀ ਹੈ, ਨਾ ਕਿ ਇਹਨਾਂ ਤੁਸੀਂ ਦਵਾਈਆਂ ਨੂੰ ਮਿਕਸ ਕਰਨਾ ਹੈ। ਅਤੇ ਜੇ ਲੋੜ ਹੋਵੇ ਤਾਂ ਹੀ ਦੂਜੀ ਕੀਟਨਾਸ਼ਕ ਦੀ ਸਪਰੇਅ ਜਾਂ ਛਿੜਕਾਅ ਕਰੋ। ਦੂਜੀ ਗੱਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ ਕਿ 80 ਮਿਲੀ ਲੀਟਰ ਕੋਰਾਜਨ, ਇਹਦੇ ਵਿੱਚ ਇਹ ਹੈ ਕਿ ਆਪਾਂ ਕਈ ਵਾਰ ਸਾਡਾ ਦਿਮਾਗ ਐਂ ਚੱਲਦਾ ਹੈ ਕਿ 80 ਮਿਲੀ ਲੀਟਰ ਦੀ ਜਗ੍ਹਾ ਜੇ ਅਸੀਂ 100 ਮਿਲੀ ਲੀਟਰ ਪਾ ਦਈਏ ਤਾਂ ਕੀੜਾ ਫਟਾਫਟ ਹੀ ਮਰ ਜਾਊਗਾ। ਇਸ ਤਰ੍ਹਾਂ ਨਹੀਂ ਹੁੰਦਾ ਕਿਸਾਨ ਵੀਰੋ। ਜੇ ਅਸੀਂ ਜ਼ਿਆਦਾ ਮਾਤਰਾ ਪਾ ਰਹੇ ਹਾਂ ਕੀੜੇ ਨੂੰ ਤਾਂ ਕੁਦਰਤੀ

ਤੌਰ 'ਤੇ ਜਿਹੜਾ ਕੀੜਾ ਹੈ ਉਹਦੇ ਵਿੱਚ ਉਸ ਦਵਾਈ ਲਈ ਸਹਿਣਸ਼ੀਲਤਾ ਆ ਜਾਂਦੀ ਹੈ। ਫਿਰ ਤੁਸੀਂ 100 ਪਾ ਲਓ ਚਾਹੇ 150 ਪਾ ਲਓ, ਇਹ ਕੰਟਰੋਲ ਨਹੀਂ ਕਰੂਗਾ। ਇਸ ਕਰਕੇ ਮੇਰੀ ਇਹ ਗੁਜ਼ਾਰਿਸ਼ ਹੈ ਕਿ ਸਾਨੂੰ ਜੋ ਮਾਤਰਾ ਦੱਸੀ ਗਈ ਹੈ ਉਹਦੀ ਹੀ ਅਸੀਂ ਸਪਰੇ ਕਰਨੀ ਹੈ। ਚਿੱਟੀ ਮੱਖੀ ਦੇ ਵਿੱਚ ਵੀ ਇਹ ਹੈ ਕਿ ਜਿਹੜੇ ਇਹਦੇ ਬੱਚੇ ਨੇ ਜਾਂ ਬਾਲਕ ਨੇ ਉਹ ਜ਼ਰਾ ਰਸ ਚੂਸਦੇ ਹਨ, ਇਸ ਕਰਕੇ ਇਹਨਾਂ ਦੇ ਕੰਟਰੋਲ ਲਈ 1200 ਮਿਲੀਲੀਟਰ PAU ਨਿੰਮ ਦਾ ਘੋਲ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ, ਜਾਂ 150 ਮਿਲੀਲੀਟਰ ਮੱਕੀ ਚਰੀ ਜਾਂ ਬਾਜਰੇ ਦਾ ਜਿਹੜਾ ਰਸ ਹੈ ਉਹ 100 ਤੋਂ 125 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦਾ ਛਿੜਕਾਅ ਕਰ ਦਿਓ, ਜਾਂ ਫਿਰ ਜੇਕਰ ਜ਼ਿਆਦਾ ਹੀ ਲੋੜ ਪੈਂਦੀ ਹੈ ਤਾਂ ਇੱਕ ਕੀਟਨਾਸ਼ਕ ਹੈ ਪੈਗਾਸਸ 50 WP, ਇਹ 200 ਗ੍ਰਾਮ ਲੈ ਕੇ 100 ਤੋਂ 125 ਲੀਟਰ ਪਾਣੀ ਦੇ ਵਿੱਚ ਘੋਲ ਕੇ ਇਹਦੀ ਸਪਰੇ ਕਰ ਦਿਓ। ਕਿਸਾਨ ਵੀਰੋ, ਹੁਣ ਮੈਂ ਤੁਹਾਨੂੰ ਭਿੰਡੀ ਦੇ ਕੀੜਿਆਂ ਬਾਰੇ ਕੁਛ ਦੱਸੂੰਗੀ ਅਤੇ ਉਹਨਾਂ ਦੀ ਰੋਕਥਾਮ ਕਿਵੇਂ ਕਰਨੀ ਹੈ ਉਹ ਵੀ ਤੁਹਾਨੂੰ ਮੈਂ ਦੱਸਾਂਗੀ। ਭਿੰਡੀ ਦੇ ਵਿੱਚ ਜੈਸਿਡ, ਜਿਵੇਂ ਕਿ ਤੇਲਾ ਜਿਹਨੂੰ ਆਪਾਂ ਕਹਿੰਦੇ ਹਾਂ, ਚਿੱਟੀ ਮੱਖੀ ਹੈ, ਚਿਤਕਬਰੀ ਸੁੰਡੀ ਹੈ, ਇਹਦਾ ਜਿਹੜਾ ਹਮਲਾ ਹੈ ਬਹੁਤ ਜ਼ਿਆਦਾ ਹੁੰਦਾ ਹੈ। ਜੈਸਿਡ ਤੇਲਾ, ਜਿਹੜਾ ਇਹ ਤੇਲਾ ਹੈ ਇਹ ਪੱਤਿਆਂ ਦੇ ਕਿਨਾਰਿਆਂ ਤੋਂ ਇਹਨੂੰ ਪੀਲਾ ਕਰ ਦਿੰਦਾ ਹੈ ਜਦੋਂ ਇਹ ਰਸ ਚੂਸਦਾ ਹੈ, ਅਤੇ ਪੱਤੇ ਉੱਪਰ ਵੱਲ ਨੂੰ ਮੁੜ ਜਾਂਦੇ ਹਨ ਅਤੇ ਇੱਕ ਠੂਠੀ ਦੀ ਤਰ੍ਹਾਂ ਬਣ ਜਾਂਦੇ ਹਨ। ਸੋ ਇਸ ਦੀ ਰੋਕਥਾਮ ਲਈ ਇੱਕ ਦਵਾਈ ਹੈ, ਕੀਟਨਾਸ਼ਕ ਹੈ, 80 ਮਿਲੀਲੀਟਰ ਇਕੋਟਿਨ 5%, ਇਹਦੀ ਤੁਸੀਂ ਸਪਰੇਅ ਕਰਨੀ ਹੈ 100 ਤੋਂ 125 ਲੀਟਰ ਪਾਣੀ ਦੇ ਵਿੱਚ। ਅਤੇ ਇਹ ਜਿਹੜੀ ਇਕੋਟਿਨ ਹੈ ਇਹ ਨਿੰਮ ਆਧਾਰਿਤ ਕੀਟਨਾਸ਼ਕ ਹੈ, ਇਹ ਇੱਕ ਸਾਡਾ ਸੇਫ ਕੀਟਨਾਸ਼ਕ ਹੈ, ਇਹਦੀ ਵਰਤੋਂ ਤੁਸੀਂ ਕਰ ਸਕਦੇ ਹੋ। ਇਸੇ ਤਰ੍ਹਾਂ 2000 ਮਿਲੀਲੀਟਰ PAU ਨਿੰਮ ਦਾ ਘੋਲ 100 ਤੋਂ 125 ਲੀਟਰ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਸਪਰੇਅ ਕਰ ਸਕਦੇ ਹੋ। ਹੋਰ ਜਿਹੜੇ ਕੀਟਨਾਸ਼ਕ ਨੇ, ਜੇ ਲੋੜ ਪੈਂਦੀ ਹੈ ਤਾਂ ਕੌਨਫੀਡੋਰ ਹੈ ਜੀ, 40 ਮਿਲੀਲੀਟਰ ਇਹਦੀ ਮਾਤਰਾ ਹੈ, ਐਕਟਾਰਾ ਹੈ 40 ਗ੍ਰਾਮ, ਮੈਲਾਥਿਓਨ ਹੈ 560 ਮਿਲੀਲੀਟਰ। ਜੇ ਕਿਸਾਨ ਵੀਰੋ ਤੁਹਾਨੂੰ ਲੋੜ ਪੈਂਦੀ ਹੈ ਤਾਂ ਹੀ ਕੀਟਨਾਸ਼ਕ ਤੁਸੀਂ ਇਹੀ ਵਰਤੋ ਜੋ ਮੈਂ ਤੁਹਾਨੂੰ ਦੱਸੇ ਹਨ ਜੈਸਿਡ ਲਈ ਭਿੰਡੀ ਦੇ ਉੱਪਰ। ਚਿੱਟੀ ਮੱਖੀ ਰਸ ਚੂਸਦੇ ਹਨ, ਜਿਵੇਂ ਤੁਹਾਨੂੰ ਦੱਸਿਆ ਹੈ ਪੱਤਿਆਂ ਦਾ ਰਸ ਚੂਸੂਗੀ, ਔਰ ਇਹ ਵਿਸ਼ਾਣੂ ਰੋਗ ਵੀ ਪੈਦਾ ਕਰਦੇ ਹਨ। ਮਤਲਬ ਇਹ ਹੈ ਕਿ ਜੇ ਕੋਈ ਵਿਸ਼ਾਣੂ ਦਾ ਰੋਗ ਹੈ ਤਾਂ ਉਹਦੇ ਨਾਲ ਕੀ ਹੋਊਗਾ ਕਿ ਇਹ ਜਿਹੜਾ ਵਿਸ਼ਾਣੂ ਹੈ ਇੱਕ ਪੱਤੇ ਤੋਂ ਚੱਕੂਗੀ ਅਤੇ ਦੂਸਰੇ ਪੱਤੇ ਦੇ ਉੱਪਰ ਇਹ ਰੱਖ ਦਊਗੀ, ਜਿਹਦੇ ਨਾਲ ਇਹ ਜਿਹੜੀ ਬਿਮਾਰੀ ਹੈ ਪੂਰੇ ਖੇਤ ਦੇ ਵਿੱਚ ਫੈਲ ਜਾਂਦੀ ਹੈ। ਇਸ ਕਰਕੇ ਸਾਨੂੰ ਚਿੱਟੀ ਮੱਖੀ ਨੂੰ ਰੋਕਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹਦੇ ਲਈ ਤੁਸੀਂ 200 ਮਿਲੀਲੀਟਰ PAU ਨਿੰਮ ਦਾ ਘੋਲ ਜਾਂ 80 ਮਿਲੀਲੀਟਰ ਇਕੋਟਿਨ 5% ਲੈ ਕੇ 100 ਤੋਂ 125 ਲੀਟਰ ਪਾਣੀ ਦੇ ਵਿੱਚ ਘੋਲ ਕੇ ਇਹਦਾ ਛਿੜਕਾਅ ਕਰੋ। ਫਿਰ ਹੈ ਚਿਤਕਬਰੀ ਸੁੰਡੀ, ਇਹਦਾ ਹਮਲਾ ਵੀ ਬਹੁਤ ਹੀ ਜ਼ਿਆਦਾ ਪਾਇਆ ਜਾਂਦਾ ਹੈ। ਹਮਲੇ ਵਾਲੀਆਂ ਲੰਗਰਾਂ ਕੁਮਲਾ ਜਾਂਦੀਆਂ ਹਨ, ਸੁੱਕ ਜਾਂਦੀਆਂ ਹਨ ਅਤੇ ਫਿਰ ਥੱਲੇ ਡਿੱਗ ਜਾਂਦੀਆਂ ਹਨ। ਅਤੇ ਕਿਸਾਨ ਵੀਰੋ, ਇਸ ਕੀੜੇ ਦੀ ਰੋਕਥਾਮ ਲਈ ਜਿਹੜੇ ਮੈਂ ਕੀਟਨਾਸ਼ਕ ਦੱਸਣ ਜਾ ਰਹੀ ਹਾਂ ਉਹ ਹਨ ਕੋਰਾਜਨ, ਇਹਦੀ ਮਾਤਰਾ 50 ਮਿਲੀਲੀਟਰ ਹੈ। ਫਿਰ ਸਿਊਮੀਸੀਡੀਨ ਹੈ, ਇਹਦੀ ਮਾਤਰਾ 100 ਮਿਲੀਲੀਟਰ ਹੈ। ਪ੍ਰੋਕਲੇਮ ਹੈ ਇੱਕ ਕੀਟਨਾਸ਼ਕ, ਉਹ 70 ਗ੍ਰਾਮ ਹੈ। ਸਿੰਬੁਸ਼ ਹੈ 80 ਮਿਲੀਲੀਟਰ। ਸੋ ਤੁਸੀਂ ਇਹਨਾਂ ਕੀਟਨਾਸ਼ਕਾਂ 'ਚੋਂ ਕੋਈ ਵੀ ਇੱਕ ਸਪਰੇਅ ਕਰ ਸਕਦੇ ਹੋ ਜੇ ਤੁਹਾਨੂੰ ਲੋੜ ਪੈਂਦੀ ਹੈ। ਇਹਨਾਂ ਕੀਟਨਾਸ਼ਕਾਂ ਨੂੰ ਤੁਸੀਂ ਮਿਕਸ ਕਰਕੇ ਸਪਰੇਅ ਨਹੀਂ ਕਰਨਾ ਹੈ। ਇਸ ਤਰ੍ਹਾਂ ਫੁੱਲ ਗੋਭੀ ਹੈ ਜਾਂ ਗੋਭੀ ਹੈ ਆਪਣੀ, ਉਹਦੇ ਉੱਪਰ ਵੀ ਬਹੁਤ ਸਾਰੇ ਕੀੜੇ ਆਉਂਦੇ ਹਨ, ਜਿਨ੍ਹਾਂ ਦੇ ਵਿੱਚੋਂ ਤਣੇ ਦਾ ਗੰਡੋਆ ਹੈ, ਚਮਕੀਲੀ ਪਿੱਠ ਵਾਲਾ ਪਤੰਗਾ ਹੈ, ਇਹ ਬਹੁਤ ਜ਼ਿਆਦਾ ਆਉਂਦੇ ਹਨ। ਤਣੇ ਦਾ ਗੰਡੋਆ ਜਿਹੜਾ ਹੈ ਇਹ ਜਿਹੜੇ ਤੁਸੀਂ ਜੇ ਤੁਹਾਨੂੰ ਮਿਲਦੇ ਹਨ ਇਹਦੇ ਜਿਹੜੇ ਫੁੱਲ ਨੇ ਉਹਨੂੰ ਤੁਸੀਂ ਪੱਟ ਕੇ ਦੱਬ ਦਿਓ ਤਾਂ ਕਿ ਇਹ ਅੱਗੇ ਨਾ ਫੈਲੇ। ਸੋ ਚਮਕੀਲੀ ਪਿੱਠ ਵਾਲਾ ਜਿਹੜਾ ਪਤੰਗਾ ਹੈ ਇਹ ਉਹੀ ਸਤੰਬਰ ਮਹੀਨੇ ਦੇ ਵਿੱਚ ਨੁਕਸਾਨ ਕਰੂਗਾ। ਇਸ ਦੀਆਂ ਸੁੰਡੀਆਂ ਪੱਤਿਆਂ ਨੂੰ ਖਾਂਦੀਆਂ ਹਨ, ਇਹ ਪੱਤੇ ਦਾ ਹਰਾ ਭਾਗ ਖਾ ਕੇ ਪਾਰਦਰਸ਼ੀ ਝਿੱਲੀ ਛੱਤ ਦਿੰਦੀਆਂ ਹਨ ਅਤੇ ਕਈ ਵਾਰ ਪੱਤਿਆਂ 'ਚ ਮੋਰੀਆਂ ਵੀ ਕਰ ਦਿੰਦੀਆਂ ਹਨ। ਸੋ ਇਸ ਦੀ ਰੋਕਥਾਮ ਕਿਸਾਨ ਵੀਰੋ ਬਹੁਤ ਜ਼ਰੂਰੀ ਹੈ। ਇਸ ਦੀ ਰੋਕਥਾਮ ਲਈ ਜਿਹੜੇ ਸੇਫ ਕੀਟਨਾਸ਼ਕ ਨੇ, ਜਿਹੜੇ ਕਿ ਸਾਡੇ ਮਿੱਤਰ ਕੀੜਿਆਂ ਲਈ ਵੀ ਸੇਫ ਨੇ, ਉਹ ਹਨ 300 ਮਿਲੀਲੀਟਰ ਡਾਈਪਲ 8L
या 300 ग्राम हॉल्ट WP। सो ये 7 दिनों के

0: ਵਕਫੇ ਤੇ ਸ਼ਾਮ ਨੂੰ ਸਾਨੂੰ ਇਹਨਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਸੋ ਇਹ ਸਾਡੇ ਜਿਹੜੇ ਦੋਨੋਂ ਕੀਟਨਾਸ਼ਕ ਨੇ ਇਹ ਸਾਡੇ ਮਿੱਤਰ ਕੀੜਿਆਂ ਲਈ ਸਾਡੇ ਲਈ ਬਹੁਤ ਸੇਫ ਨੇ। ਇਸ ਤੋਂ ਇਲਾਵਾ ਹੋਰ ਕੀਟਨਾਸ਼ਕ 240 ਮਿਲੀਲੀਟਰ ਸਕਸੈਸ 2.5 SC 70 ਗ੍ਰਾਮ ਪ੍ਰੋਕਲੇਮ ਹੈ, 130 ਮਿਲੀਲੀਟਰ ਐਵੋਂਟ, 150 ਮਿਲੀਲੀਟਰ ਨਿਊਵਲਰੋਨ, 100 ਮਿਲੀਲੀਟਰ ਸਿਊਮੇਸੀਡੀਨ। ਇਹ ਕੀਟਨਾਸ਼ਕਾਂ ਨੂੰ ਤੁਸੀਂ 100 ਤੋਂ 125 ਲੀਟਰ ਪਾਣੀ ਦੇ ਵਿੱਚ ਸਪਰੇਅ ਕਰ ਸਕਦੇ ਹੋ ਘੋਲ ਕੇ। ਸੋ ਕਿਸਾਨ ਵੀਰੋ, ਇਹਦੇ ਵਿੱਚ ਇਹ ਹੈ ਕਿ ਜਿਹੜੀ ਸਾਡੀ ਇੱਕ ਕਿਤਾਬ ਹੈ ਛਪੀ ਹੋਈ ਹੈ ਯੂਨੀਵਰਸਿਟੀ ਵੱਲੋਂ, ਉਹਦੇ ਵਿੱਚ ਇਹ ਸਾਰੀਆਂ ਦਵਾਈਆਂ ਲਿਖੀਆਂ ਹੋਈਆਂ ਨੇ, ਸਾਰੀ ਉਹਨਾਂ ਦੀ ਮਾਤਰਾ ਲਿਖੀ ਹੋਈ ਹੈ, ਤੁਸੀਂ ਉਹ ਲੈ ਸਕਦੇ ਹੋ। ਅਤੇ ਇਹਦੇ ਵਿੱਚ ਇਹ ਹੈ ਕਿ ਮੈਂ ਤੁਹਾਨੂੰ ਵਾਰ ਵਾਰ ਇਹੀ ਸਿਫਾਰਿਸ਼ ਕੀਤੀ ਹੈ ਕਿ ਕੀਟਨਾਸ਼ਕ ਉਦੋਂ ਹੀ ਵਰਤੋ ਜਦੋਂ ਸਾਨੂੰ ਉਹਦੀ ਸਖ਼ਤ ਜ਼ਰੂਰਤ ਹੈ। ਧੰਨਵਾਦ
1: ਜੀ ਬਲ ਸਾਹਿਬ।
2: ਹਾਂਜੀ,
1: ਸਬਜ਼ੀਆਂ ਦੇ ਕੀੜਿਆਂ ਦੀ ਰੋਕਥਾਮ
2: ਜੀ,
1: ਦੇਖੋ ਕਿੰਨੀ ਜਾਣਕਾਰੀ ਮਿਲੀ।
2: ਬਿਲਕੁਲ ਜੀ ਬਿਲਕੁਲ,
1: ਇਹ ਜਾਣਕਾਰੀ ਸਾਨੂੰ ਇਸੇ ਤਰ੍ਹਾਂ ਜਿਹੜੇ ਮਾਹਿਰ ਲੋਕ ਨੇ
2: ਹਾਂਜੀ
1: ਇਹ ਸਾਨੂੰ ਦਿੰਦੇ ਰਹਿੰਦੇ ਨੇ ਟਾਈਮ ਟੂ ਟਾਈਮ।
2: ਠੀਕ ਹੈ ਜੀ।
1: ਹਾਂਜੀ, ਇੱਦਾਂ ਹੀ ਜਦੋਂ ਅਸੀਂ ਕਿਤੇ ਮੇਲਿਆਂ 'ਚ ਜਾਂਦੇ ਹਾਂ
2: ਹਾਂਜੀ,
1: ਮੇਲਿਆਂ 'ਚ ਜਾ ਕੇ ਵੀ ਸਾਨੂੰ ਬੜੀ ਜਾਣਕਾਰੀ ਮਿਲਦੀ
2: ਜੀ,
1: ਔਰ ਉੱਥੇ ਮਾਹਿਰ ਹੁੰਦੇ ਨੇ।
2: ਹਾਂਜੀ,
1: ਮਾਹਿਰ

0: ਸੁਣੀ ਕਈ ਗੱਲਾਂ, ਤਿੰਨ ਚਾਰ ਗੱਲਾਂ ਜਿਹੜੀਆਂ ਉਹ ਨਵੀਆਂ ਸੁਣਨ ਨੂੰ ਮਿਲੀਆਂ,
1: ਜਿਹੜੀਆਂ ਆਪਾਂ ਪਹਿਲਾਂ ਕਰਦੇ ਨਹੀਂ ਸੀ,
0: ਪਹਿਲਾਂ ਕਦੀ ਸੁਣਿਆ ਨਹੀਂ ਸੀ ਜੀ। ਉੱਥੇ ਗਏ ਤਾਂ ਫਿਰ ਸੋਚਿਆ ਵੀ ਇਸ ਸਾਲ ਚਲੋ ਟਰਾਈ ਕਰਕੇ ਦੇਖਦੇ ਹਾਂ ਜੀ। ਇਸ ਵਾਰੀ ਤੁਸੀਂ ਮੰਨੋਗੇ ਨਹੀਂ, ਉਹ ਚਾਰ ਪੰਜ ਨੁਕਤੇ ਜਿਹੜੇ ਮੈਂ ਪਿਛਲੇ ਸਾਲ ਮੇਲੇ ਤੋਂ ਸੁਣ ਕੇ ਆਇਆ ਸੀ, ਉਹ ਇਸ ਵਾਰੀ ਝੋਨੇ ਦੀ ਫਸਲ 'ਤੇ ਉਹਨਾਂ ਦਾ ਮੈਂ ਕਹਿ ਲਓ ਵੀ ਐਕਸਪੈਰੀਮੈਂਟ ਕੀਤਾ
1: ਜੀ,
0: ਅਤੇ ਹਾਲੇ ਫਸਲ ਵੱਢਣ ਨੂੰ ਮਹੀਨਾ ਪਿਆ, ਪਰ ਹੁਣ ਤੋਂ ਹੀ ਮੈਨੂੰ ਲੱਗ ਰਿਹਾ ਵੀ ਮੇਰਾ ਝਾੜ ਜਿਹੜਾ ਆ ਉਹ 5 ਤੋਂ 7 ਕੁਇੰਟਲ ਜਿਹੜਾ ਆ ਉਹ ਆਮ ਨਾਲੋਂ ਪਿਛਲੇ ਸਾਲਾਂ ਨਾਲੋਂ ਵੱਧ ਆਵੇਗਾ। ਸੋ ਫਾਇਦਾ ਹੋ ਗਿਆ ਕਿ ਨਹੀਂ?
1: ਫਾਇਦਾ ਹੋ ਗਿਆ। ਦੇਖੋ ਨਾ, ਇਸੇ ਤਰ੍ਹਾਂ ਆਪਾਂ ਸੋਚਦੇ ਹਾਂ ਕਿ ਜਿਹੜੇ ਮਾਹਿਰ ਨੇ
0: ਜੀ,
1: ਉਹ ਮਾਹਿਰ ਸਾਨੂੰ ਜਿਹੜੀ ਜਾਣਕਾਰੀਆਂ ਦਿੰਦੇ ਨੇ ਨਾ ਮੇਲਿਆਂ 'ਚ।
0: ਹਾਂਜੀ,
1: ਹੁਣ ਤੁਸੀਂ ਮੇਲਿਆਂ ਦੀ ਗੱਲ ਕੀਤੀ,
0: ਹਾਂਜੀ,
1: ਵੀ ਤੁਸੀਂ ਮੇਲੇ 'ਚ ਗਏ ਸੀਗੇ,
0: ਹਾਂਜੀ,
1: ਇਸੇ ਤਰ੍ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ,
0: ਅੱਛਾ ਜੀ,
1: ਲੁਧਿਆਣੇ ਵਾਲੀ,
0: ਹਾਂਜੀ ਹਾਂਜੀ ਬਿਲਕੁਲ ਜੀ,
1: ਉਹਨਾਂ ਨੇ ਫਿਰ ਕਿਸਾਨ ਮੇਲੇ ਲਗਾਉਣੇ ਆ।
0: ਅੱਛਾ ਜੀ, ਕੀ ਬਾਤ ਹੈ,
1: ਤੁਸੀਂ ਮੇਲਿਆਂ ਦੀ ਗੱਲ ਕੀਤੀ,
0: ਹਾਂਜੀ,
1: ਤੇ ਜਾਣਾ ਚਾਹੀਦਾ ਨਾ
0: ਇਸ ਬਾਰੇ, ਤੁਹਾਨੂੰ ਵੀ ਨਾਲ ਲੈ ਕੇ ਜਾਵਾਂਗੇ।
1: ਹਾਂ, ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਚੱਲਣਾ ਹੈ।
0: ਬਿਲਕੁਲ ਜੀ,
1: ਤੇ ਲਓ ਜੀ ਫਿਰ ਕਿਸਾਨ ਮੇਲੇ ਜਿਹੜੇ ਆ ਦੁਬਾਰਾ ਤੋਂ
0: ਹਾਂਜੀ
1: ਫਿਰ ਲੱਗਣ ਲੱਗੇ ਆ।
0: ਠੀਕ ਹੈ ਜੀ,
1: 9 ਸਤੰਬਰ ਨੂੰ ਜਿਹੜਾ ਕਿਸਾਨ ਮੇਲਾ ਹੈ
0: ਹਾਂਜੀ,
1: ਉਹ ਨਾਕਲਾਂ ਜਹਾਂਗੀਰ ਚ ਲੱਗਣਾ।
0: ਅੱਛਾ ਜੀ,
1: ਹਾਂਜੀ,
0: ਠੀਕ ਹੈ ਜੀ,
1: ਤੇ ਅੰਮ੍ਰਿਤਸਰ ਦੇ ਵਿੱਚ।
0: ਠੀਕ ਹੈ ਜੀ,
1: 11 ਸਤੰਬਰ ਨੂੰ ਬੱਲੋਵਾਲ ਸੌਂਖੜੀ ਚ ਲੱਗਣਾ।
0: ਅੱਛਾ ਜੀ,
1: ਸ਼ਹੀਦ ਭਗਤ ਸਿੰਘ ਨਗਰ।
0: ਠੀਕ ਹੈ ਜੀ,
1: ਹਾਂਜੀ
0: ਹਾਂਜੀ,
1: ਇੱਦਾਂ 15 ਸਤੰਬਰ ਨੂੰ ਰੌਣੀ ਪਟਿਆਲਾ ਚ ਲੱਗਣਾ।
0: ਠੀਕ ਹੈ ਜੀ,
1: ਹਾਂਜੀ
0: ਹਾਂਜੀ,
1: ਤੇ 22 ਸਤੰਬਰ ਨੂੰ ਫਰੀਦਕੋਟ, 25 ਸਤੰਬਰ ਨੂੰ ਬਠਿੰਡਾ, 29 ਸਤੰਬਰ ਨੂੰ ਗੁਰਦਾਸਪੁਰ ਚ ਲੱਗਣਾ।
0: ਠੀਕ ਹੈ ਜੀ,
1: ਹਾਂਜੀ, ਤੇ ਜਿਹੜਾ ਵੱਡਾ ਮੇਲਾ ਹੈ
0: ਹਾਂਜੀ
1: ਉਹ 18 ਤੇ 19 ਸਤੰਬਰ ਨੂੰ ਇਹ ਲੁਧਿਆਣੇ ਚ ਲੱਗਣਾ।
0: ਇੱਥੇ ਚੱਲਣਾ ਜੀ ਆਪਾਂ,
1: ਇੱਥੇ ਚੱਲਣਾ।
0: ਬਿਲਕੁਲ ਜੀ, ਬਿਲਕੁਲ, ਹਾਂਜੀ।
1: ਤੇ ਹੁਣ ਫਿਰ ਕੀ ਇਰਾਦਾ
0: ਪਟਵਾਰੀ ਸਾਹਿਬ, ਕੱਲ ਦੇ ਪ੍ਰੋਗਰਾਮ ਦੱਸ ਦਿਓ ਜੀ।
1: ਲਓ ਜੀ, ਕੱਲ ਦੇ ਪ੍ਰੋਗਰਾਮਾਂ ਬਾਰੇ ਦੱਸ ਦਿੰਦੇ ਹਾਂ, ਤੜਕੇ 6:30 ਵਜੇ
0: ਹਾਂਜੀ
1: ਨਵੇਂ ਬਾਗਾਂ ਦੀ ਦੇਖਭਾਲ ਬਾਰੇ ਗੱਲਬਾਤ ਸੁਣਾਵਾਂਗੇ ਤੁਹਾਨੂੰ।
0: ਠੀਕ ਹੈ ਜੀ,
1: ਹਾਂਜੀ, ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਨਿੰਮ ਆਧਾਰਿਤ ਘੋਲ।
0: ਠੀਕ ਹੈ ਜੀ,
1: ਇਸ ਬਾਰੇ ਜਾਣਕਾਰੀ ਦਿਆਂ।
0: ਅੱਛਾ ਜੀ,
1: ਗੀਤ ਸੰਗੀਤ ਕੰਮ ਦੀਆਂ ਗੱਲਾਂ ਤਾਂ ਹੋਣਗੀਆਂ
0: ਜੀ,
1: ਤੇ ਮੌਸਮ ਦੀ ਕੋਈ ਖਾਸ ਚੇਤਾਵਨੀ ਤਾਂ ਨਹੀਂ ਹੈ।
0: ਠੀਕ ਹੈ ਜੀ,
1: ਆਪਾਂ ਚੱਲੀਏ ਜੀ।
0: ਜੀ,
1: ਜੈ ਹਿੰਦ।

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7:30 ਵੱਜ ਰਹੇ ਨੇ। ਹੁਣ ਤੁਸੀਂ ਸੁਣੋ ਪੰਜਾਬੀ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਰੱਖਿਆ ਖਰੀਦ ਪ੍ਰੀਸ਼ਦ ਨੇ ਅੱਜ ਹਥਿਆਰਬੰਦ ਫੌਜਾਂ ਲਈ 1,10,000 ਕਰੋੜ ਰੁਪਏ ਤੋਂ ਵੱਧ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਹਾਈਕੋਰਟ ਨੇ ਦਿੱਲੀ ਨਗਰ ਨਿਗਮ ਨੂੰ ਰਾਜਧਾਨੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਇੱਕ ਇਮਾਰਤ ਦੇ ਢਹਿਣ ਦੀ ਘਟਨਾ ਦੀ ਉੱਚਤਮ ਪੱਧਰ 'ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਮਾਰਤ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਚੇਅਰਮੈਨ ਵੀ ਨਰਾਇਣਨ ਨੇ ਇਸਰੋ ਦੇ ਨਿੱਜੀਕਰਨ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਮਜ਼ਬੂਤ ਕਰਨ ਸੰਬੰਧੀ ਕਾਰਜ ਯੋਜਨਾ ਦੀ ਸਮੀਖਿਆ ਕੀਤੀ ਅਤੇ ਭਾਰਤ ਦੀ ਸ਼ੀਤਲ ਦੇਵੀ ਅਹਿਮਦਾਬਾਦ ਵਿੱਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਵਿੱਚ ਔਰਤਾਂ ਦੇ ਕੰਪਾਊਂਡ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਰੱਖਿਆ ਖਰੀਦ ਪ੍ਰੀਸ਼ਦ ਨੇ ਅੱਜ ਹਥਿਆਰਬੰਦ ਫੌਜਾਂ ਲਈ 1,10,000 ਕਰੋੜ ਰੁਪਏ ਤੋਂ ਵੱਧ ਦੀਆਂ ਪੂੰਜੀਗਤ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੌਜ ਲਈ ਰਸਾਇਣਕ, ਜੈਵਿਕ, ਰੇਡੀਓਲੋਜੀਕਲ ਅਤੇ ਪਰਮਾਣੂ ਟੋਹੀ ਵਾਹਨ, ਉੱਚ ਗਤੀਸ਼ੀਲਤਾ ਵਾਹਨ, ਆਟੋਮੇਟਿਡ ਮਾਈਨ ਲੇਅਰ, ਐਡਵਾਂਸਡ ਲਾਈਟ ਹੈਲੀਕਾਪਟਰ, ਟਰੋਲ ਟੈਂਕ ਅਤੇ ਸਰਵੱਤਰ ਬ੍ਰਿਜ ਸਿਸਟਮ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਲ ਸੈਨਾ ਲਈ ਅਰੁਦਰਾ ਰਡਾਰ ਅਤੇ ਮਰੀਨ ਗੈਸ ਟਰਬਾਈਨ ਦੀ ਖਰੀਦ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਫੌਜ ਦੀਆਂ ਲੜਾਕੂ ਸਮਰੱਥਾਵਾਂ ਨੂੰ ਵਧਾਉਣ ਲਈ ਜੰਗੀ ਜਹਾਜ਼ਾਂ, ਟਰਾਂਸਪੋਰਟ ਜਹਾਜ਼ਾਂ ਅਤੇ ਹੈਲੀਕਾਪਟਰਾਂ ਅਤੇ ਸੰਬੰਧਿਤ ਕਈ ਤਜਵੀਜ਼ਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਮੀਨ ਅਧਾਰਿਤ ਬਹੁਮੰਤਵੀ ਜੈਮਰਾਂ ਅਤੇ ਰੱਖਿਆ ਬਲਾਂ ਲਈ ਸਿਕਿਓਰ ਐਕਸੈਸ ਕਾਰਡ ਪ੍ਰਣਾਲੀ ਦੀ ਖਰੀਦ ਨੂੰ ਵੀ

0: ਮਨਜ਼ੂਰੀ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ 98% ਖਰੀਦ ਭਾਰਤੀ ਉਦਯੋਗਾਂ ਤੋਂ ਹੋਏਗੀ। ਦਿੱਲੀ ਹਾਈਕੋਰਟ ਨੇ ਦਿੱਲੀ ਨਗਰ ਨਿਗਮ MCD ਨੂੰ ਰਾਜਧਾਨੀ ਦੇ ਸੱਤੇ ਨਿਕੇਤਨ ਇਲਾਕੇ ਵਿੱਚ ਇੱਕ ਇਮਾਰਤ ਦੇ ਢਹਿਣ ਦੀ ਘਟਨਾ ਦੀ ਉੱਚਤਮ ਪੱਧਰ 'ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਅਦਾਲਤ ਨੇ ਇਹ ਵੀ ਪਤਾ ਲਾਉਣ ਲਈ ਕਿਹਾ ਕਿ ਇਸ ਇਮਾਰਤ ਦੀ ਉਸਾਰੀ ਅਤੇ ਸੰਚਾਲਨ ਲਈ ਵੈਧ ਮਨਜ਼ੂਰੀ ਲਈ ਗਈ ਸੀ ਜਾਂ ਨਹੀਂ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਅਦਾਲਤ ਨੇ ਦਿੱਲੀ ਨਗਰ ਨਿਗਮ ਨੂੰ ਇਹ ਹੁਕਮ ਵੀ ਦਿੱਤਾ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਸਾਰੀਆਂ ਪੇਇੰਗ ਗੈਸਟ ਰਿਹਾਇਸ਼ਾਂ ਅਤੇ ਹੋਸਟਲਾਂ ਦਾ ਵਿਆਪਕ ਆਡਿਟ ਕਰੇ। ਅਦਾਲਤ ਨੇ ਹਦਾਇਤ ਕੀਤੀ ਹੈ ਕਿ ਡਿੱਗੀ ਇਮਾਰਤ ਬਾਰੇ ਕੀਤੀ ਜਾਣ ਵਾਲੀ ਜਾਂਚ ਵਿੱਚ ਵਿਸ਼ੇਸ਼ ਤੌਰ 'ਤੇ ਇਹ ਦੇਖਿਆ ਜਾਏ ਕਿ ਕੀ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਲਈਆਂ ਗਈਆਂ ਨੇ। ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਜਾਂ ਨਾਕਾਮੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਪਛਾਣ ਕੀਤੀ ਜਾਏ ਅਤੇ ਜ਼ਿੰਮੇਵਾਰ ਪਾਏ ਗਏ ਵਿਅਕਤੀਆਂ ਵਿਰੁੱਧ ਕੀਤੀ ਗਈ ਜਾਂ ਤਜਵੀਜ਼ਸ਼ੁਦਾ ਕਾਰਵਾਈ ਦਾ ਵੇਰਵਾ ਦਿੱਤਾ ਜਾਏ। ਅਦਾਲਤ ਨੇ ਵਿਸ਼ੇਸ਼ ਤੌਰ 'ਤੇ PG ਰਿਹਾਇਸ਼ਾਂ ਅਤੇ ਨਿੱਜੀ ਹੋਸਟਲਾਂ ਦੇ ਸੰਚਾਲਨ ਨੂੰ ਨੇਮਬੱਧ ਕਰਨ ਵਾਲੇ ਕਿਸੇ ਰੈਗੂਲੇਟਰੀ ਢਾਂਚੇ ਦੀ ਮੌਜੂਦਗੀ ਬਾਰੇ ਵੀ ਵੇਰਵੇ ਮੰਗੇ ਨੇ। ਇਸ ਤੋਂ ਇਲਾਵਾ ਦਿੱਲੀ ਯੂਨੀਵਰਸਿਟੀ ਨੂੰ ਬਾਹਰਲੇ ਇਲਾਕਿਆਂ ਤੋਂ ਆਏ ਅਤੇ ਉੱਥੇ ਦਾਖਲ ਵਿਦਿਆਰਥੀਆਂ ਦੀ ਗਿਣਤੀ ਅਤੇ ਉਹਨਾਂ ਦੀ ਰਿਹਾਇਸ਼ ਲਈ ਉਪਲਬਧ ਹੋਸਟਲ ਸਹੂਲਤਾਂ ਬਾਰੇ ਵੇਰਵੇ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ। ਇਸ ਮਾਮਲੇ ਵਿੱਚ ਕੇਂਦਰ, ਦਿੱਲੀ ਸਰਕਾਰ, ਦਿੱਲੀ ਪੁਲਿਸ ਅਤੇ MCD ਦੀ ਨੁਮਾਇੰਦਗੀ ਕਰਨ ਵਾਲੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਭਰੋਸਾ ਦਵਾਇਆ ਕਿ ਇਸ ਘਟਨਾ ਨਾਲ ਨਿਪਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ। ਹਾਈਕੋਰਟ ਨੇ ਸਬੰਧਤ ਅਧਿਕਾਰੀਆਂ ਨੂੰ 10 ਦਿਨਾਂ ਦੇ ਅੰਦਰ ਅੰਦਰ ਆਪਣੇ ਜਵਾਬ ਅਤੇ ਹਲਫਨਾਮੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ ਅਤੇ ਮਾਮਲੇ ਦੀ ਅਗਲੀ ਸੁਣਵਾਈ ਇਸ ਮਹੀਨੇ ਦੀ 25 ਤਰੀਕ ਲਈ ਤੈਅ ਕੀਤੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸੱਤੇ ਨਿਕੇਤਨ 'ਚ ਇਮਾਰਤ ਹਾਦਸੇ ਦੇ ਸੰਬੰਧ ਵਿੱਚ ਇਮਾਰਤ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ 5 ਨਗਰ ਨਿਗਮ ਅਧਿਕਾਰੀਆਂ ਨੂੰ ਲਾਪਰਵਾਹੀ ਅਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਡਿਪਟੀ ਕਮਿਸ਼ਨਰ, ਸੁਪਰਡੈਂਟ ਇੰਜੀਨੀਅਰ, ਐਗਜ਼ੀਕਿਊਟਿਵ ਇੰਜੀਨੀਅਰ, ਸਹਾਇਕ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਸ਼ਾਮਲ ਨੇ। ਸਖ਼ਤ ਰੁੱਖ ਅਪਣਾਉਂਦਿਆਂ ਮੁੱਖ ਮੰਤਰੀ ਨੇ ਦਿੱਲੀ ਭਰ ਵਿੱਚ 5ਵੀਂ ਮੰਜ਼ਿਲ ਤੋਂ ਉੱਪਰ ਦੀਆਂ ਇਮਾਰਤਾਂ ਨੂੰ ਤੁਰੰਤ ਸੀਲ ਕਰਨ ਦੇ ਹੁਕਮ ਦਿੱਤੇ ਨੇ। ਹਾਦਸੇ ਵਾਲੀ ਥਾਂ ਦੇ ਨੇੜੇ PG ਅਤੇ ਹੋਰ ਇਮਾਰਤਾਂ ਦਾ ਵੀ ਨਿਰੀਖਣ ਕੀਤਾ ਜਾ ਰਿਹਾ। ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਇਮਾਰਤ ਨੂੰ ਤੁਰੰਤ ਸੀਲ ਕਰ ਦਿੱਤਾ ਜਾਏਗਾ।
1: ਇਸ ਬਿਲਡਿੰਗ ਕੇ ਮਾਲਿਕ ਪੇ ਕਾਰਵਾਈ ਹੋਗੀ ਔਰ ਜੋ ਇਸਕੇ ਆਸ ਪਾਸ ਕੀ ਜਿਤਨੀ ਡੇਂਜਰਸ ਬਿਲਡਿੰਗ ਹੈ ਉਨਕੋ ਵੀ ਆਈਡੈਂਟੀਫਾਈਡ ਕਰਕੇ ਧਵਸਤ ਕੀਆ ਜਾਏਗਾ। ਵਿਸ਼ੇਸ਼ ਰੂਪ ਸੇ ਇਸ ਬਿਲਡਿੰਗ ਕੇ ਬਿਲਕੁਲ ਪੀਛੇ ਵਾਲੀ ਬਿਲਡਿੰਗ ਕੋ ਵੀ ਹਮਨੇ ਖਾਲੀ ਕਰਵਾ ਦਿਆ ਹੈ ਔਰ ਤੁਰੰਤ ਪ੍ਰਭਾਵ ਮੇ ਉਸੇ ਵੀ ਡੈਮੋਲਿਸ਼ ਕੀਆ ਜਾਏਗਾ।
0: ਇਸ ਤਰ੍ਹਾਂ ਨਵੀਂ ਦਿੱਲੀ ਵਿੱਚ ਸੱਤੇ ਨਿਕੇਤਨ 'ਚ ਇਮਾਰਤ ਢਹਿਣ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦਿੱਲੀ ਨੇ ਦੱਸਿਆ ਹੈ ਕਿ 12 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਉਹਨਾਂ ਵਿੱਚੋਂ 6 ਦੀ ਮੌਤ ਹੋ ਗਈ ਅਤੇ 1 ਨੇ ਬਾਅਦ ਵਿੱਚ ਜ਼ਖਮਾਂ ਦੀ ਤਾਬ ਨਾਲ ਚੱਲਦਿਆਂ ਦਮ ਤੋੜ ਦਿੱਤਾ। 3 ਹੋਰਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਯੋਗੇਸ਼ ਸਿੰਘ ਨੇ ਸੱਤੇ ਨਿਕੇਤਨ ਦੁਖਾਂਤ ਵਿੱਚ ਵਿਦਿਆਰਥੀਆਂ ਦੀਆਂ ਮੌਤਾਂ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸ ਸੰਬੰਧ ਵਿੱਚ ਵਾਈਸ ਚਾਂਸਲਰ ਵੱਲੋਂ ਅੱਜ ਪ੍ਰਿੰਸੀਪਲਾਂ ਦੀ ਇੱਕ ਮੀਟਿੰਗ ਬੁਲਾਈ ਗਈ। ਮੀਟਿੰਗ ਦੌਰਾਨ ਹਾਦਸੇ ਵਿੱਚ ਮਾਰੇ ਗਏ ਵਿਦਿਆਰਥੀਆਂ ਲਈ ਸੰਵੇਦਨਾ ਪ੍ਰਗਟ ਕਰਨ ਲਈ 2 ਮਿੰਟ ਦਾ ਮੌਨ ਵੀ ਰੱਖਿਆ ਗਿਆ। ਸ੍ਰੀ ਸਿੰਘ ਨੇ ਸਾਰੇ ਕਾਲਜ ਪ੍ਰਿੰਸੀਪਲਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਕਾਲਜਾਂ ਵਿੱਚ ਵਿਦਿਆਰਥੀਆਂ ਲਈ ਉਪਲਬਧ ਰਿਹਾਇਸ਼ੀ ਸਹੂਲਤਾਂ ਦੀ ਸਮੀਖਿਆ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ARNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਪੁਲਾੜ ਖੋਜ ਸੰਗਠਨ ਦੇ ਚੇਅਰਮੈਨ ਵੀ ਨਰਾਇਣਨ ਨੇ ਇਸਰੋ ਦੇ ਨਿੱਜੀਕਰਨ ਦੀਆਂ ਖਬਰਾਂ ਨੂੰ ਖਾਰਜ ਕੀਤਾ ਹੈ। ਅੱਜ ਬੰਗਲੁਰੂ ਵਿੱਚ CII ਐਕਸਪੋ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸਰੋ ਇੱਕ ਸਰਕਾਰੀ ਸੰਗਠਨ ਹੈ ਅਤੇ ਇਸ ਦੇ ਨਿੱਜੀਕਰਨ ਦਾ ਕੋਈ ਸਵਾਲ ਨਹੀਂ ਹੈ।
2: इसरो एक सरकारी संस्था है और हम सरकारी निवेश के अंतर्गत काम कर रहे हैं। इसरो और NCS के मुख्य लक्ष्यों में से एक बजट के अनुरूप अंतरिक्ष उपकरणों की लागत कम करना है। इसरो को हर साल सरकार आवश्यकता के अनुसार बजट देती है। बजट की कोई कमी नहीं है।
0: ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਅਤੇ ਨਵੀਂ ਪੁਲਾੜ ਨੀਤੀ ਤਹਿਤ ਪੁਲਾੜ ਗਤੀਵਿਧੀਆਂ ਦਾ ਵਿਸਥਾਰ ਕਰਨ ਲਈ ਪੁਲਾੜ ਪ੍ਰੋਗਰਾਮ ਵਿੱਚ ਨਿੱਜੀ ਖੇਤਰ ਦੀ ਭਾਗੀਦਾਰੀ ਵਧਾਈ ਜਾ ਰਹੀ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਰਾਜਾਂ ਦੀ ਭਾਗੀਦਾਰੀ ਵਧਾ ਕੇ ਕ੍ਰਿਸ਼ੀ ਵਿਗਿਆਨ ਕੇਂਦਰਾਂ KVKS ਨੂੰ ਮਜ਼ਬੂਤ ਕਰਨ ਦੀ ਕਾਰਜ ਯੋਜਨਾ ਦੀ ਸਮੀਖਿਆ ਕੀਤੀ ਗਈ। ਮੀਟਿੰਗ ਮੁੱਖ ਤੌਰ 'ਤੇ ਮਾਰਚ 2027 ਤੱਕ 300 ਤਰਜੀਹੀ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਤੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ 'ਤੇ ਕੇਂਦਰਿਤ ਸੀ। ਸ੍ਰੀ ਚੌਹਾਨ ਨੇ ਜ਼ੋਰ ਦੇ ਕੇ ਕਿਹਾ ਕਿ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਟੀਚੇ ਨੂੰ ਪ੍ਰਾਪਤ ਕਰਨ ਲਈ ਰਾਜ ਸਰਕਾਰਾਂ ਤੋਂ ਸਰਗਰਮ ਭਾਗੀਦਾਰੀ ਅਤੇ ਸਮੇਂ ਸਿਰ ਸਹਾਇਤਾ ਬਹੁਤ ਜ਼ਰੂਰੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਪੁਨਰ ਸੁਰਜੀਤੀ ਲਈ ਕੇਂਦਰ ਅਤੇ ਰਾਜਾਂ ਵਿਚਕਾਰ ਬਿਹਤਰ ਤਾਲਮੇਲ

0: ਸਮੇਂ ਸਿਰ ਵਿੱਤੀ ਸਹਾਇਤਾ, ਆਧੁਨਿਕ ਬੁਨਿਆਦੀ ਢਾਂਚਾ, ਲੋੜੀਂਦੀ ਮਨੁੱਖੀ ਸ਼ਕਤੀ ਅਤੇ ਜ਼ਿਲ੍ਹਾ ਪੱਧਰੀ ਕਾਰਜ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰ ਅਤੇ ਹੋਰ ਹਿੱਸੇਦਾਰਾਂ ਨਾਲ ਤਾਲਮੇਲ ਵਧਾਉਣ ਦੀ ਅਪੀਲ ਕੀਤੀ ਤਾਂ ਜੋ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਤਕਨਾਲੋਜੀ, ਹੁਨਰ ਵਿਕਾਸ, ਨਵੀਨਤਾ ਅਤੇ ਪੇਂਡੂ ਉੱਦਮਤਾ ਦੇ ਪ੍ਰਸਾਰ ਲਈ ਪ੍ਰਭਾਵਸ਼ਾਲੀ ਮੰਚ ਵਜੋਂ ਉੱਭਰ ਸਕਣ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗੋਆ ਪੁਲਿਸ ਨੂੰ ਪ੍ਰਤਿਸ਼ਠਿਤ ਪ੍ਰੈਜੀਡੈਂਟਸ ਪੁਲਿਸ ਕਲਰ ਪ੍ਰਦਾਨ ਕੀਤਾ। ਇਹ ਸਮਾਰੋਹ ਗੋਆ 'ਚ ਤਾਲੇਗਾਂਵ ਦੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਇੰਡੋਰ ਸਟੇਡੀਅਮ ਵਿੱਚ ਆਯੋਜਿਤ ਹੋਇਆ। ਸ਼੍ਰੀ ਸ਼ਾਹ ਨੇ 1930 ਸਾਈਬਰ ਧੋਖਾਧੜੀ ਹੈਲਪਲਾਈਨ ਲਈ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਤ ਵੋਇਸ ਅਸਿਸਟੈਂਟ ਸੇਵਾ ਵੀ ਸ਼ੁਰੂ ਕੀਤੀ। ਇਹ ਸੇਵਾ ਨਾਗਰਿਕਾਂ ਅਤੇ ਸੈਲਾਨੀਆਂ ਨੂੰ 12 ਭਾਸ਼ਾਵਾਂ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕਰੇਗੀ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਪਣਜੀ ਵਿੱਚ ਪੱਛਮੀ ਜ਼ੋਨਲ ਕੌਂਸਲ ਦੀ 18ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਕੇਂਦਰ ਅਤੇ ਮੈਂਬਰ ਰਾਜਾਂ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਗਈ, ਜਿਸ ਵਿੱਚ ਤਾਲਮੇਲ ਅਤੇ ਸਾਂਝੀ ਕਾਰਵਾਈ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਮੀਟਿੰਗ ਵਿੱਚ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ। ਬਿਹਾਰ ਵਿੱਚ ਹੜ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਈ ਪ੍ਰਮੁੱਖ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ 12 ਜ਼ਿਲ੍ਹਿਆਂ ਵਿੱਚ 10 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਗੰਗਾ ਅਤੇ ਕਈ ਹੋਰ ਪ੍ਰਮੁੱਖ ਦਰਿਆ ਚੜ੍ਹੇ ਹੋਏ ਨੇ। ਹੜ੍ਹਾਂ ਨਾਲ ਲਗਭਗ 22,42,000 ਲੋਕ ਪ੍ਰਭਾਵਿਤ ਨੇ। ਭਾਰਤ ਦੀ ਸ਼ੀਤਲ ਦੇਵੀ ਨੇ ਅਜਹਿਮਦਾਬਾਦ ਵਿੱਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ 3ਜੇ ਪੜਾਅ ਵਿੱਚ ਔਰਤਾਂ ਦੇ ਕੰਪਾਊਂਡ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਕੇ ਭਾਰਤ ਲਈ ਇੱਕ ਤਮਗਾ ਪੱਕਾ ਕਰ ਲਿਆ ਹੈ। ਸ਼ੀਤਲ ਨੇ ਸੈਮੀਫਾਈਨਲ ਵਿੱਚ ਹਮਵਤਨ ਸਰੀਤਾ ਨੂੰ 145-143 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਹੁਣ ਫਾਈਨਲ ਵਿੱਚ ਸ਼ੀਤਲ ਦਾ ਮੁਕਾਬਲਾ ਕਜ਼ਾਕਿਸਤਾਨ ਦੀ ਆਇਜ਼ਾਦਾ ਸੈਦਾਨ ਨਾਲ ਹੋਏਗਾ। ਨੇਪਾਲ ਦੀ ਰਾਸ਼ਟਰੀ ਆਫਤ ਜੋਖਮ ਪ੍ਰਬੰਧਨ ਅਥਾਰਟੀ ਅਨੁਸਾਰ ਨੇਪਾਲ ਵਿੱਚ ਆਏ ਤਬਾਹਕੁਨ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1,355 ਹੋ ਗਈ ਹੈ। ਚਿਤਵਾਨ ਵਿੱਚ ਸਭ ਤੋਂ ਵੱਧ 363 ਮੌਤਾਂ ਦਰਜ ਕੀਤੀਆਂ ਗਈਆਂ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰੱਖਿਆ ਖਰੀਦ ਪ੍ਰੀਸ਼ਦ ਨੇ ਅੱਜ ਹਥਿਆਰਬੰਦ ਫੌਜਾਂ ਲਈ 1,10,000 ਕਰੋੜ ਰੁਪਏ ਤੋਂ ਵੱਧ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਹਾਈਕੋਰਟ ਨੇ ਦਿੱਲੀ ਨਗਰ ਨਿਗਮ ਨੂੰ ਰਾਜਧਾਨੀ ਦੇ ਸੱਤਰ ਨਿਕੇਤਨ ਇਲਾਕੇ ਵਿੱਚ ਇੱਕ ਇਮਾਰਤ ਦੇ ਢਹਿਣ ਦੀ ਘਟਨਾ ਦੀ ਉੱਚਤਮ ਪੱਧਰ 'ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਮਾਰਤ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸਰੋ ਦੇ ਚੇਅਰਮੈਨ ਵੀ ਨਰਾਇਣ ਨੇ ਇਸਰੋ ਦੇ ਨਿੱਜੀਕਰਨ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਮਜ਼ਬੂਤ ਕਰਨ ਸੰਬੰਧੀ ਕਾਰਜ ਯੋਜਨਾ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਭਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7:40 ਹੋ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਵਿਵਿਧਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਹਿੰਦੀ ਵਿਅੰਗ ਵਾਰਤਾ ਮਹਾਕਵੀ ਹੋਨੇ ਕੀ ਕਗਾਰ ਪਰ। ਵਾਰਤਾਕਾਰ ਨੇ ਡਾਕਟਰ ਦਲਜੀਤ ਕੌਰ।
2: ਮਹਾਕਵੀ ਕਾਲੀਦਾਸ, ਮਹਾਕਵੀ ਸੂਰਦਾਸ, ਮਹਾਕਵੀ ਤੁਲਸੀਦਾਸ ਕੋ ਅਪਨੇ ਮਹਾਕਵੀ ਹੋਨੇ ਪਰ ਸ਼ੱਕ ਹੋਨੇ ਲਗਾ ਹੈ, ਕਿਉਂਕਿ ਮਹਾਕਵੀ ਕੀ ਪਰਿਭਾਸ਼ਾ ਅਬ ਬਦਲ ਗਈ ਹੈ। ਮਹਾਕਵੀ ਹੋਨੇ ਕੇ ਲੀਏ ਅਬ ਮਹਾਕਾਵਿਆ ਲਿਖਨੇ ਕੀ ਜ਼ਰੂਰਤ ਨਹੀਂ। ਜਿਨ੍ਹੇ ਯੇ ਭੀ ਨਹੀਂ ਪਤਾ ਕਿ ਕਵਿਤਾ ਗੱਧੇ ਮੇਂ ਹੋਤੀ ਹੈ ਯਾ ਪਦੇ ਮੇਂ, ਵੇ ਮਹਾਨ ਕਵੀ ਹੈ। ਜੋ ਦੂਸਰੋ ਕੀ ਕਵਿਤਾਏ ਚੁਰਾ ਕਰ ਉਨ੍ਹੇ ਤੋੜ ਮਰੋੜ ਕਰ ਅਪਨੀ ਕਹਤੇ ਹੈ, ਵੇ ਮਹਾਨ ਕਵੀ ਹੈ। ਅੱਛੀ ਕਵਿਤਾ ਲਿਖਣਾ ਅਬ ਕਵੀ ਹੋਨੇ ਕਾ ਪੈਮਾਨਾ ਨਹੀਂ ਹੈ। ਕਵਿਤਾ ਕੈਸੀ ਵੀ ਲਿਖੋ ਮਗਰ ਸਮਾਜ ਮੇਂ ਪ੍ਰਸਿੱਧ ਹੋਨੇ ਕਾ ਆਰਟ ਆਨਾ ਚਾਹੀਏ। ਦੂਸਰੋ ਸੇ ਕਾਮ ਨਿਕਲਵਾਨੇ ਕਾ ਆਰਟ ਆਨਾ ਚਾਹੀਏ। ਨਵ ਅਗੰਤੁਕੋ ਕੋ ਸਪਨੇ ਦਿਖਾਨੇ ਕਾ ਆਰਟ ਆਨਾ ਚਾਹੀਏ। ਝੂਠੀ ਵਾਹ ਵਾਹੀ ਕਰ ਕਵਿਤਾ ਮੇਂ ਭਰਮ ਫੈਲਾਨਾ ਆਨਾ ਚਾਹੀਏ। ਦੂਸਰੋ ਕੇ ਪੈਸੇ ਸੇ ਬੰਦਰ ਨਚਵਾਨਾ ਆਨਾ ਚਾਹੀਏ। ਸੱਚ ਮਹਾਕਵੀ ਹੋਣਾ ਕਿਤਨਾ ਮੁਸ਼ਕਿਲ ਹੋ ਗਿਆ ਹੈ, ਤੁਮ ਕਿਆ ਜਾਨੋ ਕਵੀ ਬਾਬੂ। ਮੇਰੀ ਇੱਕ ਮਿੱਤਰ ਕਵੀ ਹੈ, ਅੱਛੀ ਕਵਿਤਾ ਲਿਖਤੀ ਹੈ, ਆਲੋਚਨਾਤਮਕ ਕਾਰਯ ਵੀ ਉਮਦਾ ਕਰਤੀ ਹੈ, ਇਸ ਲਈ ਮੇਰੀ ਮਿੱਤਰ ਹੈ। ਉਹਨੇ ਫੋਨ ਕਰ ਪੁੱਛਾ, ਯੇ ਜੋ ਸ਼ਹਿਰ ਮੇਂ ਗੋਸ਼ਟੀਆਂ ਹੋ ਰਹੀ ਹੈ ਕਿਆ ਤੁਮ ਨਹੀਂ ਜਾਤੀ? ਮੈਨੇ ਕਹਾ, ਨਹੀਂ, ਵਹਾਂ ਚੁਨਿੰਦਾ ਲੋਕੋਂ ਕੋ ਬੁਲਾਇਆ ਜਾਤਾ ਹੈ। ਉਸਨੇ ਪੁੱਛਾ, ਯੇ ਚੁਨਿੰਦਾ ਲੋਕ ਕੌਣ ਹੈ, ਕਿਆ ਹੈ? ਮੈਨੇ ਕਹਾ, ਯੇ ਚੁਨਿੰਦਾ ਲੋਕ ਯਾ ਤੋ ਮਹਾਕਵੀ ਹੈ ਯਾ ਮਹਾਕਵੀ ਹੋਨੇ ਕੀ ਕਗਾਰ ਪਰ ਹੈ। ਚੁਨਿੰਦਾ

0: ਹੁਣ ਤੁਸੀਂ ਸਮਾਤ ਫਰਮਾ ਰਹੇ ਸੀ ਹਰੀਹਰਨ ਦੀ ਆਵਾਜ਼ 'ਚ ਇੱਕ ਖੂਬਸੂਰਤ ਗਜ਼ਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8 ਵੱਜ ਚੁੱਕੇ ਨੇ। ਵੇਲਾ ਇਹ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ ਸੁਣਦੇ ਹਾਂ ਕੁਝ ਸੁਨੇਹਿਆਂ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਤਾਂ ਬਈ ਸਿਆਣੇ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਨਾ ਡਰੋ ਨਾ, ਘਬਰਾਓ ਨਾ, ਜ਼ਿੰਦਗੀ ਦੇ ਕਿਸੇ ਵੀ ਅਨੁਭਵ ਤੋਂ ਕਦੇ ਨਾ ਡਰੋ, ਕਿਉਂਕਿ ਜੋ ਵੀ ਡਰ ਜਾਂਦਾ ਹੈ ਉਹ ਪੱਕਾ ਨਹੀਂ ਹੋ ਪਾਉਂਦਾ, ਪਰਿਪੱਕ ਨਹੀਂ ਹੋ ਪਾਉਂਦਾ, ਉਹ ਖੁਸ਼ਹਾਲ ਨਹੀਂ ਹੋ ਸਕਦਾ। ਜ਼ਿੰਦਗੀ ਦੇ

ਬਟ ਰਹਿਣਾ ਤੇ ਰਜ਼ਾ ਦੇ ਵਿੱਚ ਹੀ ਪਏਗਾ। ਤਾਂ ਫਿਰ ਜੇਕਰ ਦਰਦ ਨਹੀਂ ਸਹਿਣਾ ਚਾਹੁੰਦੇ, ਪੀੜ ਨਹੀਂ ਸਹਿਣਾ ਚਾਹੁੰਦੇ, ਤੇ ਇਸ ਦੀ ਮਰਜ਼ੀ ਨੂੰ ਮੰਨਣਾ ਪਏਗਾ। ਹੁਣ ਚਾਹੇ ਤੁਸੀਂ ਇਸ ਨੂੰ ਰੱਬ ਦੀ ਦਾਦਾਗਿਰੀ ਕਹਿ ਲਓ ਜਾਂ ਫਿਰ ਇਸ ਦੀ ਬਹੁਤ ਵੱਡੀ ਸਮਝ ਕਹਿ ਲਓ, ਜੋ ਸਾਡੀ ਸਮਝ ਦੇ ਬਰਾਬਰ ਨਹੀਂ ਹੈਗੀ। ਅਸੀਂ ਸਮਝਦੇ ਨਹੀਂ ਹਾਂ ਕਿ ਇਹ ਕੀ ਚਾਹੁੰਦਾ ਅਤੇ ਕੀ ਨਹੀਂ ਚਾਹੁੰਦਾ। ਤੋ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲਦੀ ਹੈ ਜੀ। ਜੇਕਰ ਜ਼ਿੰਦਗੀ ਖੁਸ਼ ਦਿਲੀ ਦੇ ਨਾਲ ਬਿਤਾਉਣੀ ਹੈ ਤਾਂ ਮਰਜ਼ੀ ਮੰਨਣੀ ਪੈਣੀ ਹੈ। ਆਓ ਇਸੇ ਤਰ੍ਹਾਂ ਦਾ ਹੀ ਗੀਤ ਸੁਣਦੇ ਹਾਂ।

ਜੀ ਹਾਂ, ਸਾਡੀ ਮਰਜ਼ੀ ਦੇ ਵਿੱਚ ਅਤੇ ਰੱਬ ਦੀ ਮਰਜ਼ੀ ਦੇ ਵਿੱਚ ਬਹੁਤ ਫਾਸਲਾ ਹੋ ਜਾਂਦਾ ਹੈ, ਦੂਰੀ ਹੋ ਜਾਂਦੀ ਹੈ, ਪੈਂਡਾ ਪੈ ਜਾਂਦਾ ਹੈ। ਤਾਂ ਹੀ ਕਹਿੰਦੇ ਨੇ ਕਿ ਇਨਸਾਨ ਦੁਖੀ ਰਹਿੰਦਾ ਹੈ, ਤਕਲੀਫ ਦੇ ਵਿੱਚ ਰਹਿੰਦਾ ਹੈ। ਇੱਕ ਜਿਹੜੀ ਕੁਦਰਤ ਦਾ ਇੱਕ ਨਿਯਮ ਹੈ, ਇੱਕ ਰੂਲ ਹੈ, ਉਹ ਹੈ ਜੀ ਬਦਲਾਵ, ਕਿ ਹਰ ਚੀਜ਼ ਬਦਲਦੀ ਹੈ, ਇੱਕ ਤਰ੍ਹਾਂ ਦੀ ਨਹੀਂ ਰਹਿੰਦੀ। ਅੱਜ ਦੁਨੀਆ ਕਿਸ ਤਰ੍ਹਾਂ ਦੀ ਹੈ, ਔਰ ਤੁਸੀਂ ਨਜ਼ਰ ਮਾਰ ਕੇ ਦੇਖ ਲਓ ਕਿ ਪਿਛਲੇ 100 ਸਾਲਾਂ ਜਾਂ 200 ਸਾਲ ਪਹਿਲਾਂ ਦੁਨੀਆ ਕਿਸ ਤਰ੍ਹਾਂ ਦੀ ਸੀ, ਔਰ ਅੱਜ ਤੋਂ 100-200 ਸਾਲ ਬਾਅਦ ਦੁਨੀਆ ਕਿਸ ਤਰ੍ਹਾਂ ਦੀ ਹੋ ਜਾਏਗੀ। ਇਸ ਵਕਤ ਜੇਕਰ ਆਪਾਂ ਸਭ ਤੋਂ ਵੱਡੀ ਉਮਰ ਨੂੰ ਲਗਾ ਕੇ ਚੱਲੀਏ ਨਾ, ਕਿ ਵੱਡੀ ਤੋਂ ਵੱਡੀ ਉਮਰ ਵਾਲਾ ਇਨਸਾਨ ਕਿੰਨੇ ਕੁ ਸਾਲ ਦਾ ਹੋਏਗਾ? 102, 103, 104, 105, ਵੱਧ ਤੋਂ ਵੱਧ ਵੀ ਆਪਾਂ ਕਹਿ ਲਈਏ 110, 112, 120 ਵੀ ਲਗਾ ਲਈਏ, ਇਸ ਤੋਂ ਵੱਡਾ ਤਾਂ ਕੋਈ ਨਹੀਂ ਹੈਗਾ, ਅਤੇ ਨਾ ਹੀ ਇੰਨੀਆਂ ਉਮਰਾਂ ਕਿਸੇ ਦੀਆਂ ਹੁੰਦੀਆਂ ਨੇ। ਤਾਂ ਅੱਜ ਤੋਂ ਤਕਰੀਬਨ 100-150 ਸਾਲ, 120 ਸਾਲ ਬਾਅਦ ਇਸ ਵਕਤ ਦੁਨੀਆ ਦੇ ਉੱਤੇ ਜਿੰਨੇ ਵੀ ਲੋਕ ਨੇ ਉਹ ਕੋਈ ਵੀ ਨਹੀਂ ਰਹਿਣਾ, ਬਿਲਕੁਲ ਨਵੇਂ ਲੋਕ ਆ ਜਾਣੇ ਨੇ, ਨਵੇਂ ਇਨਸਾਨ ਇਸ ਧਰਤੀ ਦੇ ਉੱਤੇ ਪੈਦਾ ਹੋਣਗੇ, ਔਰ ਅਸੀਂ ਜਿੰਨੇ ਵੀ ਇੱਥੇ ਘੁੰਮ ਫਿਰ ਰਹੇ ਹਾਂ ਇਹਨਾਂ ਦੇ ਵਿੱਚੋਂ ਕਿਸੇ ਇੱਕ ਦਾ ਵੀ ਨਾਮੋ ਨਿਸ਼ਾਨ ਨਹੀਂ ਰਹਿਣਾ। ਤੋ ਇਸ ਕਰਕੇ ਬਦਲਾਵ ਜਿਹੜਾ ਹੈ ਉਹ ਕੁਦਰਤ ਦਾ ਨਿਯਮ ਹੈ, ਚੀਜ਼ਾਂ ਬਦਲਦੀਆਂ ਨੇ, ਔਰ ਇਸ ਬਦਲਾਵ ਨੂੰ ਐਕਸੈਪਟ ਕਰ ਲਵਾਂਗੇ, ਮੰਨ ਲਵਾਂਗੇ ਤਾਂ ਖੁਸ਼ ਰਹਾਂਗੇ। ਇਸੇ ਤਰ੍ਹਾਂ ਨਾ ਮੈਨੂੰ ਸਾਹਿਰ ਲੁਧਿਆਨਵੀ ਦਾ ਇੱਕ ਸ਼ੇਅਰ ਯਾਦ ਆ ਗਿਆ, ਬੜਾ ਉਮਦਾ ਸ਼ੇਅਰ ਸੀ। ਉਸ ਸ਼ੇਅਰ ਨੂੰ ਰਾਜੇਸ਼ ਖੰਨਾ ਨੇ ਇੱਕ ਇਵੈਂਟ ਦੇ ਵਿੱਚ ਬੋਲਿਆ ਸੀ, ਜਦੋਂ ਰਾਜੇਸ਼ ਖੰਨਾ ਨੂੰ ਬੁਲਾਇਆ ਗਿਆ ਸੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇਣ ਦੇ ਵਾਸਤੇ। ਤੋ ਉਹਨਾਂ ਨੇ ਇਸ ਸ਼ੇਅਰ ਨੂੰ ਬੋਲ ਕੇ ਅਮਰ ਕਰ ਦਿੱਤਾ ਸੀ, ਬਿਕੋਜ਼ ਇਹ ਜਿਹੜਾ ਸ਼ੇਅਰ ਸੀ ਉਹਨਾਂ ਦੇ ਉੱਤੇ ਬਿਲਕੁਲ ਢੁੱਕਵਾਂ ਬੈਠਦਾ ਸੀ, ਉਹਨਾਂ ਦੀ ਜ਼ਿੰਦਗੀ ਦੇ ਉੱਤੇ, ਉਹਨਾਂ ਦੀ ਲਾਈਫ ਦੇ ਉੱਤੇ ਬਿਲਕੁਲ ਢੁੱਕ ਗਿਆ ਸੀ। ਇਸ ਕਰਕੇ ਇਹ ਸ਼ੇਅਰ ਅਮਰ ਹੋ ਗਿਆ, ਔਰ ਰਾਜੇਸ਼ ਖੰਨਾ ਨੇ ਕਿਹਾ ਸੀ ਕਿ ਇੱਜ਼ਤੇ ਸ਼ੋਹਰਤੇ ਚਾਹਤੇ ਉਲਫਤੇ ਕੋਈ ਵੀ ਚੀਜ਼ ਦੁਨੀਆ ਮੇਂ ਰਹਿਤੀ ਨਹੀਂ, ਆਜ ਮੈਂ ਹੂੰ ਜਹਾਂ ਕਲ ਕੋਈ ਔਰ ਥਾ, ਯੇ ਵੀ ਇੱਕ ਦੌਰ ਹੈ ਵੋ ਵੀ ਇੱਕ ਦੌਰ ਥਾ। ਅਸੀਂ ਜਾਣਦੇ ਹਾਂ ਕਿ ਰਾਜੇਸ਼ ਖੰਨਾ ਦਾ ਦੌਰ ਕਿੰਨਾ ਆਲੀਸ਼ਾਨ ਸੀ, ਕਿੰਨਾ ਸ਼ਾਨਦਾਰ ਸੀ, ਕਿ ਪਹਿਲੇ ਸੁਪਰਸਟਾਰ ਉਹ ਇੰਡਸਟਰੀ ਦੇ ਮੰਨੇ ਜਾਂਦੇ ਨੇ, ਕਿ ਇੰਨੀ ਜ਼ਿਆਦਾ ਦੀਵਾਨਗੀ ਸੀ ਰਾਜੇਸ਼ ਖੰਨਾ ਦੇ ਵਾਸਤੇ ਕਿ ਲੋਕ ਪਾਗਲ ਹੋ ਜਾਂਦੇ ਸੀ, ਸਪੈਸ਼ਲ ਕੁੜੀਆਂ ਪਾਗਲ ਹੋ ਜਾਂਦੀਆਂ ਸੀ, ਕਿ ਉਹ ਕਹਿੰਦੇ ਸੀ ਕਿ ਮੇਰੇ ਜਿਹੜੇ ਸੁਪਨਿਆਂ ਦਾ ਰਾਜਕੁਮਾਰ ਹੈ ਨਾ, ਜਿਹੜਾ ਜਿਹਦੇ ਨਾਲ ਮੇਰਾ ਵਿਆਹ ਹੋਏਗਾ, ਉਹ ਰਾਜੇਸ਼ ਖੰਨਾ ਵਰਗਾ ਹੀ ਹੋਣਾ ਚਾਹੀਦਾ। ਇੰਨੀ ਦੀਵਾਨਗੀ ਕਿ ਰਾਜੇਸ਼ ਖੰਨਾ ਦੀ ਫੋਟੋਆਂ ਦੇ ਨਾਲ ਕੁੜੀਆਂ ਨੇ ਵਿਆਹ ਕੀਤੇ ਸੀ ਉਸ ਟਾਈਮ, ਅਤੇ ਜਿਹੜੇ ਉਸ ਵਕਤ ਮੁੰਡੇ ਸੀ, ਜਿਹੜੇ ਨੌਜਵਾਨ ਸੀ, ਉਹ ਬਿਲਕੁਲ ਰਾਜੇਸ਼ ਖੰਨਾ ਦੇ ਕਾਪੀ ਕਰਦੇ ਸੀ, ਉਹਨਾਂ ਦੇ ਹੇਅਰ ਸਟਾਈਲ ਦੀ ਕਾਪੀ ਕਰਨੀ, ਉਹਨਾਂ ਦੀ ਚਾਲ ਦੀ ਕਾਪੀ ਕਰਨੀ, ਉਹਨਾਂ ਦੇ ਕੱਪੜਿਆਂ ਦੀ ਕਾਪੀ ਕਰਨੀ, ਕਿ ਇੰਨੀ ਜ਼ਿਆਦਾ ਦੀਵਾਨਗੀ ਸੀ। ਔਰ ਇੱਕ ਦੌਰ ਉਹ ਆਇਆ ਕਿ ਜਦੋਂ ਨਵੇਂ ਸਟਾਰਸ ਆ ਗਏ ਅਤੇ ਰਾਜੇਸ਼ ਖੰਨਾ ਦਾ ਉਹ ਦੌਰ ਖਤਮ ਹੋ ਗਿਆ। ਤੋ ਉਸ ਵਕਤ ਉਹਨਾਂ ਨੇ ਇਹ ਸ਼ੇਅਰ ਬੋਲਿਆ ਸੀ ਕਿ ਉਹ ਵੀ ਇੱਕ ਦੌਰ ਥਾ ਔਰ ਇਹ ਵੀ ਇੱਕ ਦੌਰ ਹੈ, ਕਿ ਇੱਕੋ ਜਿਹਾ ਹਰ ਚੀਜ਼ ਰਹਿੰਦੀ ਨਹੀਂ ਹੈ। ਤੋ ਇਸ ਕਰਕੇ ਬਦਲਾਵ ਜਿਹੜਾ ਹੈ ਉਹ ਜ਼ਿੰਦਗੀ ਦਾ ਹਿੱਸਾ ਹੈ, ਔਰ ਅਸੀਂ ਇਸ ਨੂੰ ਮੰਨ ਕੇ ਹੀ ਜ਼ਿੰਦਗੀ ਨੂੰ ਅੱਗੇ ਤੋਰ ਸਕਦੇ ਹਾਂ। ਅਤੇ ਰਾਜੇਸ਼ ਖੰਨਾ ਦਾ ਨਾਮ ਲਿਆ ਅਤੇ ਜ਼ਿੰਦਗੀ ਨੂੰ ਲੈ ਕੇ ਬੜਾ ਹੀ ਪਿਆਰਾ ਜਿਹਾ ਉਹਨਾਂ ਦਾ ਗੀਤ ਹੈ। ਆਓ ਫਿਰ ਸੁਣਦੇ ਹਾਂ ਫਿਲਮ ਸਫ਼ਰ ਤੋਂ।

naked nipple. ਤੋ ਅੰਦਾਜ਼ ਫਿਲਮ ਦਾ ਤੁਸੀਂ ਇਹ ਗੀਤ ਸੁਣਿਆ ਜਿਹੜਾ ਫਿਲਮਾਇਆ ਗਿਆ ਸੀ ਰਾਜੇਸ਼ ਖੰਨਾ ਅਤੇ ਹੇਮਾ ਮਾਲਿਨੀ ਦੇ ਉੱਪਰ ਔਰ ਇਸ ਗੀਤ ਨੂੰ ਵੱਖਰੇ ਹੀ ਅੰਦਾਜ਼ ਦੇ ਵਿੱਚ ਚੁਲਬੁਲੇ ਅੰਦਾਜ਼ ਦੇ ਵਿੱਚ ਜ਼ਿੰਦਾ ਦਿਲੀ ਅੰਦਾਜ਼ ਦੇ ਵਿੱਚ ਗਾਇਆ ਜੀ ਕਿਸ਼ੋਰ ਕੁਮਾਰ ਨੇ ਔਰ ਕਿਸ਼ੋਰ ਕੁਮਾਰ ਦਾ ਅੰਦਾਜ਼ ਤਾਂ ਅਸੀਂ ਜਾਣਦੇ ਹਾਂ ਕਿ ਕਿੰਨਾ ਹੱਟ ਕੇ ਸੀ ਕਿੰਨਾ ਵੱਖਰਾ ਸੀ ਲੇਕਿਨ ਬਹੁਤ ਵਧੀਆ ਸੀ ਤੋ ਇਸੇ ਤਰ੍ਹਾਂ ਹੀ ਨਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਜ਼ਿੰਦਗੀ ਨੂੰ ਜੀਣ ਦਾ ਅੰਦਾਜ਼ ਹੀ ਵੱਖਰਾ ਹੁੰਦਾ ਉਹਨਾਂ ਦਾ ਨਜ਼ਰੀਆ ਹੀ ਵੱਖਰਾ ਹੁੰਦਾ ਕਿ ਕੁਛ ਹੱਟ ਕੇ ਉਹ ਜ਼ਿੰਦਗੀ ਨੂੰ ਜਿਉਂਦੇ ਨੇ ਤੋ ਇਸੇ ਤਰ੍ਹਾਂ ਦਾ ਇੱਕ ਕਹਾਣੀ ਹੈ ਕਹਾਣੀ ਨਾ ਕਹਿ ਲਓ ਕਿ ਸੱਚਾਈ ਹੀ ਹੈ ਇੱਕ ਐਸੀ ਸ਼ਖਸੀਅਤ ਇੱਕ ਐਸੀ ਇਨਸਾਨ ਜਿਸਨੇ ਮਤਲਬ ਪੂਰੀ ਦੁਨੀਆ ਨੂੰ ਇੱਕ ਬਹੁਤ ਹੀ ਖੂਬਸੂਰਤ ਮੈਸੇਜ ਦਿੱਤਾ ਜ਼ਿੰਦਗੀ ਦਾ ਉਹ ਮੋੜ ਜਿੱਥੇ ਆ ਕੇ ਆਮ ਤੌਰ 'ਤੇ ਲੋਕ ਆਰਾਮ ਲੱਭਦੇ ਨੇ ਉਸ ਉਮਰ ਦੇ ਵਿੱਚ

0: ਸੀ ਮੇਖੀ ਸ਼ਾਇਦ ਇਸ ਕਮਰੇ 'ਚ ਕਦੇ ਖੜੋਤੀ ਵੀ ਨਹੀਂ ਸੀ। ਨਾਨੀ ਨੇ ਜਦੋਂ ਅੱਖਾਂ ਖੋਲੀਆਂ ਤਾਂ ਮੈਨੂੰ ਉੱਧਰ ਤੱਕਦੇ ਵੇਖਿਆ ਅਤੇ ਉਸ ਲਿਖੀ ਤੁਕ ਨੂੰ ਪੜ੍ਹ ਕੇ ਮੈਨੂੰ ਸੁਣਾਉਣ ਲੱਗੇ।
1: ਨਿਵਨ ਸੁ ਅੱਖਰ ਖਵਨ ਗੁਣ ਜੇਪਾ ਮਣੀਆਂ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਬਸ ਆਵੇ ਕੰਨ।
0: ਤਾਂ ਪੜ੍ਹਦਿਆਂ ਪੜ੍ਹਦਿਆਂ ਉਹਨਾਂ ਦਾ ਗੱਚ ਭਰ ਆਇਆ ਅਤੇ ਆਵਾਜ਼ ਕੰਬਣ ਲੱਗੀ।
2: ਇਹ ਮੇਰੀ ਪ੍ਰਕਾਸ਼ ਨੇ ਬਣਾਇਆ ਸੀ, ਪ੍ਰਕਾਸ਼ ਮੇਰੀ ਧੀ ਤੇਰੀ ਮਾਸੀ।
0: ਮੈਂ ਤਾਂ ਉੱਥੇ ਹੀ ਚੜ ਖੜੀ ਹੋਈ ਸਾਂ। ਮੈਂ ਨਾ ਉਹਨਾਂ ਨੂੰ ਵਰਾਇਆ ਨਾ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਮੇਰੀ ਨਾਨੀ ਦੀਆਂ ਚਾਰ ਧੀਆਂ ਸੀ ਅਤੇ ਦੋ ਪੁੱਤਰ। ਮੇਰੀ ਪ੍ਰਕਾਸ਼ ਮਾਸੀ ਉਹਨਾਂ ਦੀਆਂ ਸਾਰੀਆਂ ਕੁੜੀਆਂ ਤੋਂ ਬਹੁਤੀ ਪੜ੍ਹੀ ਲਿਖੀ, ਜ਼ਹੀਨ, ਅਕਲਮੰਦ ਅਤੇ ਸੋਹਣੀ ਸੀ। ਅਤੇ ਭਾਈਆ ਜੀ ਯਾਨੀ ਮੇਰੇ ਨਾਨਾ ਜੀ ਰੇਲਵੇ 'ਚ ਵੱਡੇ ਅਫਸਰ ਸਨ। ਅੰਗਰੇਜ਼ਾਂ ਦੇ ਵੇਲੇ ਇੱਕ ਹਿੰਦੁਸਤਾਨੀ ਨੂੰ ਐਡਾ ਵੱਡਾ ਅਹੁਦਾ ਘੱਟ ਹੀ ਨਸੀਬ ਹੁੰਦਾ ਸੀ, ਪਰ ਮੇਰੇ ਨਾਨਾ ਜੀ ਦੀ ਕਾਬਲੀਅਤ ਕਰਕੇ ਹੀ ਉਹਨਾਂ ਨੂੰ ਅਫਸਰੀ ਮਿਲੀ ਸੀ। ਧੀਆਂ ਜਦੋਂ ਜਵਾਨ ਹੋਈਆਂ ਨਾਨਾ ਜੀ ਆਪਣੇ ਆਦਰਸ਼ਵਾਦ ਦੀ ਬੁੱਕਲ ਮਾਰ ਕੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਕੋਲ ਗਏ ਅਤੇ ਕਹਿਣ ਲੱਗੇ,
3: ਪ੍ਰਿੰਸੀਪਲ ਸਾਹਿਬ ਮੈਨੂੰ ਬਹੁਤ ਕਾਬਿਲ, ਜ਼ਹੀਨ ਅਤੇ ਹੋਣਹਾਰ ਪਰ ਗਰੀਬ ਮੁੰਡੇ ਦੱਸੋ ਜਿਹਨਾਂ ਨਾਲ ਮੈਂ ਆਪਣੀਆਂ ਕੁੜੀਆਂ ਦਾ ਵਿਆਹ ਕਰ ਸਕਾਂ ਅਤੇ ਉਹਨਾਂ ਮੁੰਡਿਆਂ ਦੀ ਜ਼ਿੰਦਗੀ ਬਣਾ ਸਕਾਂ।
0: ਸੋ ਐਸੇ ਤਰ੍ਹਾਂ ਚੁਣੇ ਇੱਕ ਮੁੰਡੇ ਨਾਲ ਪੂਰੀ ਗ੍ਰਸਤੀ ਨੂੰ ਜ਼ੀਰੋ ਤੋਂ ਸ਼ੁਰੂ ਕਰਨ ਲਈ ਭਰੇ ਭੁਕੰਨੇ ਘਰ ਜਿੰਨਾ ਦਾਜ ਲੈ ਕੇ ਵਿਆਹ ਕਰਵਾ ਕੇ ਮੇਰੀ ਪ੍ਰਕਾਸ਼ ਮਾਸੀ ਦਿੱਲੀ ਚਲੀ ਗਈ, ਜਿੱਥੇ ਮੇਰੇ ਨਾਨਾ ਜੀ ਨੇ ਪਹਿਲਾਂ ਹੀ ਇੱਕ ਕੁੜੀ ਵਿਆਹੀ ਹੋਈ ਸੀ, ਮੇਰੀ ਬਲਵੰਤ ਮਾਸੀ।
2: ਵੇਖ ਧੀਏ, ਜਿਸ ਘਰ ਵਿੱਚ ਤੇਰੀ ਡੋਲੀ ਜਾ ਰਹੀ ਹੈ ਉੱਥੋਂ ਤੇਰੀ ਅਰਥੀ ਨਿਕਲੇ।
3: ਧੀਏ ਮੇਰੀ ਪੱਗ ਨੂੰ ਦਾਗ ਲੈਣਾ ਹੀ ਸੋਹਰੇ ਜਾ ਕੇ।
2: ਖਾਨਦਾਨ ਦੀ ਇੱਜ਼ਤ ਮਿੱਟੀ ਚ ਨਾ ਰੁਲੀ।
3: ਸਾਨੂੰ ਤੇਰੀਆਂ ਤਾਰੀਫਾਂ ਸੁਣਨ ਨੂੰ ਮਿਲਣ ਧੀਏ ਚੁੰਦੀ ਵਸਦੀ ਰਹੀ।
4: ਇਹ ਵੀ ਭਲਾ ਕੈਸੀ ਰੀਤ ਹੋਈ, ਪਹਿਲਾਂ ਜਨੇਪਾ ਘਰ ਵਾਲੇ ਦੇ ਘਰ ਨਹੀਂ ਪੇਕਿਆਂ ਦੇ ਘਰ ਕਰੋ। ਮੇਰਾ ਨਹੀਂ ਦਿਲ ਕਰਦਾ ਇਕੱਲੀ ਦਾ ਜਾਣ ਨੂੰ, ਤੁਸੀਂ ਵੀ ਚੱਲੋ ਨਾ।
5: ਤੇ ਨੌਕਰੀ, ਨਾਲੇ ਆਉਣ ਵਾਲੇ ਜੀ ਦਾ ਇਸ ਤਰ੍ਹਾਂ ਮੂੰਹ ਲਮਕਾ ਕੇ ਸਵਾਗਤ ਥੋੜਾ ਕਰੀਦਾ। ਹੱਸਦੀ ਖੇਡਦੀ ਪੇਕਿਆਂ ਦੇ ਜਾ ਤੇ ਖੁਸ਼ਖਬਰੀ ਲੈ ਕੇ ਸਹੁਰਿਆਂ ਦੇ ਵਾਪਸ ਆ।
4: ਅੱਛਾ ਧਿਆਨ ਨਾਲ ਸੁਣੋ, ਰੋਟੀ ਤੁਸਾਂ ਬਲਵੰਤ ਦੀਦੀ ਦੇ ਘਰੋਂ ਖਾਣੀ ਹੈ।
5: ਨਹੀਂ ਨਹੀਂ ਨਹੀਂ ਨਹੀਂ, ਉਹਦੀ ਸੱਸ ਬੜੀ ਹੀ ਹੋਰ ਨੇਚਰ ਦੀ ਹੈ।
4: ਤੁਸੀਂ ਉਹਦੀ ਨੇਚਰ ਤੋਂ ਕੀ ਲੈਣਾ, ਮੈਂ ਕਿਹਾ ਨਾ ਰੋਟੀ ਤੁਸੀਂ ਉਹਨਾਂ ਦੇ ਘਰੋਂ ਹੀ ਖਾਣੀ ਹੈ।
6: ਵੇ ਕਾਕਾ, ਇੱਕ ਫੁਲਕਾ ਤਾਂ ਹੋਰ ਖਾ, ਨਹੀਂ ਤਾਰੀ ਸਬਜ਼ੀ ਤਾਂ ਦੇ ਦੇ ਪਾਲ ਨੂੰ।
5: ਨਹੀਂ ਨਹੀਂ, ਬਸ ਮਾਸੀ ਜੀ ਬਸ।
7: ਆ ਇੱਕ ਫੁਲਕਾ ਤਾਂ ਤੁਹਾਨੂੰ ਖਾਣਾ ਹੀ ਪੈਣਾ।
5: ਉਹ ਕਿਉਂ ਬਈ?
7: ਉਹ ਇਸ ਕਰਕੇ ਕਿਉਂਕਿ ਮੈਂ ਪਿਆਰ ਨਾਲ ਦੇ ਰਹੀ ਹਾਂ।
5: ਫੇਰ ਤਾਂ ਖਾਣਾ ਹੀ ਪੈਣਾ ਜੀ।
6: ਕਾਕਾ ਇਹਦੀਆਂ ਗੱਲਾਂ ਵਿੱਚ ਨਾ ਹੀ ਬੜੀ ਹੁਸ਼ਿਆਰ ਹੈ, ਪੂਰੀ ਤੇਜ਼ ਹੈ।
7: ਓ ਹੋ ਬੀਜੀ, ਤੁਸੀਂ ਵੀ ਨਾ, ਤੁਹਾਨੂੰ ਜਦੋਂ ਵੀ ਮੌਕਾ ਮਿਲਦਾ ਬਸ ਮੇਰੀਆਂ ਤਾਰੀਫਾਂ ਹੀ ਕਰਦੇ ਰਹਿੰਦੇ ਹੋ।
6: ਅੱਛਾ ਕਾਕਾ ਪਾਲ, ਤੂੰ ਦਫ਼ਤਰੋਂ ਕਿੰਨੇ ਕੁ ਵਜੇ ਆ ਜਾਣਾ ਹੈ?
5: ਮਾਸੀ ਜੀ ਸ਼ਾਮੀ 5:30 ਵਜੇ। ਪਰ ਕਿਉਂ?
6: ਵੇ ਇਹਨੂੰ ਕੁਛ ਪੜ੍ਹਾ ਦਿਆ ਕਰ, ਪੇਪਰ ਸਿਰ ਤੇ ਜੂ ਆ ਗਏ ਨੇ।
5: ਪਰ ਤੁਸੀਂ ਤਾਂ ਕਹਿੰਦੇ ਸੀ ਕਿ ਹੁਸ਼ਿਆਰ ਬੜੀ ਹੈ।
6: ਹੁਸ਼ਿਆਰ ਤਾਂ ਬੜੀ ਹੈ, ਪਰ ਬਸ ਸਿਰਫ ਗੱਲਾਂ ਬਾਤਾਂ ਵਿੱਚ ਹੀ ਹੈ, ਪੜ੍ਹਾਈ ਵਿੱਚ ਨਹੀਂ ਹੈਗੀ।
5: ਠੀਕ ਹੈ, ਅਸੀਂ ਇਹਨੂੰ ਪੜ੍ਹਾਈ ਵਿੱਚ ਵੀ ਹੁਸ਼ਿਆਰ ਕਰ ਦਿੰਦੇ ਹਾਂ, ਪਰ ਗੁਰੂ ਦਕਸ਼ਣਾ ਲੱਗਣੀ ਹੈ।
7: ਅੱਛਾ ਠੀਕ ਹੈ, ਮੰਗੋ ਜੋ ਮੰਗਦੇ ਹੋ, ਬਸ ਤੁਸੀਂ ਮੈਨੂੰ ਪਾਸ ਕਰਵਾ ਦਿਓ, ਗੁਰੂ ਦਕਸ਼ਣਾ ਜੋ ਮੰਗੋਗੇ ਨਾ ਮਿਲ ਜਾਏਗੀ।
5: ਠੀਕ ਹੈ, ਪਹਿਲਾਂ ਪਾਸ ਹੋ ਜਾਓ, ਫਿਰ ਟਾਈਮ ਆਉਣ 'ਤੇ ਗੁਰੂ ਦਕਸ਼ਣਾ ਵੀ ਮੰਗ ਲਵਾਂਗੇ। ਅੱਛਾ ਇਹ ਦੱਸ, ਤੈਨੂੰ ਸਾਰਿਆਂ ਤੋਂ ਵਧੀਆ ਸਬਜੈਕਟ ਕਿਹੜਾ ਲੱਗਦਾ ਹੈ?
7: ਕਵਿਤਾ। ਫਿਰ ਕਵਿਤਾ ਚਾਹੇ ਅੰਗਰੇਜ਼ੀ ਵਿੱਚ ਹੋਵੇ ਚਾਹੇ ਪੰਜਾਬੀ 'ਚ।
5: ਅੱਛਾ ਤਾਰੀ, ਫਿਰ ਤਾਂ ਤੈਨੂੰ ਸਾਰਿਆਂ ਨਾਲੋਂ ਔਖਾ ਲੱਗਦਾ ਹੋਊਗਾ ਗਣਿਤ, ਮਤਲਬ ਹਿਸਾਬ।
7: ਚਲੋ ਇਹ ਛੱਡੋ, ਤੁਸੀਂ ਦੱਸੋ ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ?
5: ਜੋ ਤੁਸੀਂ ਪੜ੍ਹਨਾ ਚਾਹੋ।
7: ਅੱਛਾ ਤਾਂ ਫਿਰ ਤੁਸੀਂ ਮੈਨੂੰ ਕਾਲੀਦਾਸ ਦੀ ਮੇਘਦੂਤ ਕਵਿਤਾ ਪੜ੍ਹਾਓ, ਜਿਸ ਵਿੱਚ ਪ੍ਰੇਮਿਕਾ ਬੱਦਲਾਂ ਰਾਹੀਂ ਆਪਣੀ ਪ੍ਰੇਮੀ ਨੂੰ ਸੁਨੇਹਾ ਭੇਜਦੀ ਹੈ।
5: ਤਾਰੀ ਤੂੰ ਇਹੋ ਜਿਹੀਆਂ ਕਵਿਤਾਵਾਂ ਪੜ੍ਹਨ ਲਈ ਹਾਲੇ ਛੋਟੀ ਹੈ।
7: ਅੱਛਾ ਜੀ, ਤਾਂ ਫਿਰ ਇਹ ਕਵਿਤਾ ਮੇਰੇ ਸਿਲੇਬਸ 'ਚ ਕਿਉਂ ਲੱਗੀ ਹੈ? ਚਲੋ ਇਹ ਦੱਸੋ ਕਿ ਤੁਸੀਂ ਆਪਣੀ ਪ੍ਰੇਮਿਕਾ ਯਾਨੀ ਪ੍ਰਕਾਸ਼ ਕੌਰ ਨੂੰ ਕਦੀ ਚਿੱਠੀ ਲਿਖੀ ਜਾਂ ਨਹੀਂ?
5: ਉਹ ਤਾਂ ਮੇਰੇ ਲਈ ਗੁੱਡਾ ਜਾਂ ਗੁੱਡੀ ਲੈਣ ਗਈ ਹੈ, ਨਾਲੇ ਉਹ ਮੇਰੀ ਪ੍ਰੇਮਿਕਾ ਨਹੀਂ, ਮੇਰੇ ਘਰ ਵਾਲੀ ਹੈ।
7: ਅੱਛਾ

0: फिर थोड़ी प्रेमिका कौन है?
1: कोई भी नहीं।
0: हाँ, कि व्याह तो बाद प्रेमिका दी जरूरत नहीं हुंदी?
1: जरूरत तो हुंदी है, पर सारियां जरूरतां पूरियां थोड़े हो जांदियां ने।
0: अच्छा एक गल दसो, जे थोड़ी व्याह तो बाद कोई प्रेमिका हुंदी तां किस तरह दी हुंदी?
1: छड़ परा इहो जियां गल्लां नहीं करी दियां।
0: नहीं दसो ना।
1: हाँ, जे पुछदी आ तां जेड़ी प्रकाश नालों सोहनी हुंदी उस वर्गी सिद्धड़ नहीं, चंचल हुंदी, बिल्कुल मॉडर्न, हसमुख, शरारती। अच्छा डे गला कुछ पढ़ ले।
0: पढ़ाई पढ़ोई नहीं करनी, यही गल्ला ज्यादा जरूरी है। दिल करता है बस एहो जिया गल्ला तुहाडे कोलो सुनी जावा।
1: वाह भाई वाह, तू तो कमाल करता है। सारे सवाल कर ले।
0: ए कमाल मेरा नहीं तुहाडा है। अच्छा मेरे सामने बैठो।
1: क्यों सामने क्यों?
0: तुहानू रज के वेखना है। हुण ए ना कहना कि मैं एहो जिया गल्लां लई बहुत छोटी हां। हुण भला जे कोई किसे नूं चंगा लगे ता कोई की करे? आ तुहाडे हाथ विच की है?
1: प्रकाश दी चिट्ठी आई है।
0: अच्छा, सानू थोड़ा जिहा ते दस देना कि की लिखिया चिट्ठी च।
1: तैनू नहीं दसांगा ता होर किहनू दसांगा। ओ मैनू बुला रही है, कहिंदी है बच्चा होण तों पहला मेरा मूंह वेखना चाहुंदी है, कहिंदी है शुभ हुंदा है।
0: अच्छा ता फिर तुसी जा रहे हो?
1: बस। अच्छा तू दस की करा।
0: जनाब तुसी बिल्कुल नहीं जा सकते। कमाल है, तुहानू मेरी कोई फिक्र ही नहीं है। इधरों मेरे पेपरों की डेट शीट आ गई है, उधरों तुसी जान दियां गल्लां कर रहे हो। ठीक है चले जाओ, पर जे मैं फेल हो गई ना फिर ना कहना, मैं तुहानू मुंह नहीं दिखाना, कुछ खा के मर जाऊंगी मैं।
1: खबरदार जे इस तरह की गल कीती, पता भी है जे तैनू कुछ हो गया तो मेरा की बनेगा?
0: हाय मैं मर जा, मेरे तो स्वाभाविक ही मुंह चो निकल गया सी, मैनू की पता सी मेरी आखी गल ਤੁਹਾਡੇ ਤੇ ਇੰਨਾ ਅਸਰ ਕਰੇਗੀ।
1: ਲਿਆ ਆਪਣਾ ਹੱਥ ਮੈਨੂੰ ਦੇ, ਮੇਰੇ ਸਿਰ ਤੇ ਹੱਥ ਰੱਖ ਕੇ ਕਸਮ ਖਾ ਕਿ ਅੱਗੇ ਤੋਂ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਕਰੇਂਗੀ।
0: ਕਦੇ ਨਹੀਂ, ਮੈਨੂੰ ਮਾਫ ਕਰ ਦਿਓ, ਮੈਂ ਪੱਕਾ ਅੱਗੇ ਤੋਂ ਇਹਦਾ ਦੀ ਗੱਲ ਕਦੀ ਨਹੀਂ ਕਰਾਂਗੀ, ਸੋਚਾਂਗੀ ਵੀ ਨਹੀਂ।
2: ਜਸ਼ੋਦਾ ਕੀ ਖਬਰ ਹੈ?
3: ਪ੍ਰਕਾਸ਼ ਦੇ ਕੁੜੀ ਹੋਈ ਹੈ।
2: ਪ੍ਰਕਾਸ਼ ਤਾਂ ਠੀਕ ਹੈ ਨਾ?
3: ਠੀਕ ਠਾਕ ਹੈ।
2: ਬਿਸ਼ਕ ਕੁੜੀ ਹੋਈ ਹੈ, ਪਰ ਅਸਾਂ ਸ਼ਗਨ ਵੀ ਆਰਤ ਨਾਲ ਕਰਨੀ ਹੈ ਨਾ।
3: ਕੁੜੀ ਹੋਵੇ ਭਾਵੇਂ ਮੁੰਡਾ, ਪਹਿਲਾ ਬੱਚਾ ਹੈ, ਆਵੇਗਾ ਕਿਉਂ ਨਹੀਂ, ਜ਼ਰੂਰ ਆਵੇਗਾ। ਸਮਾਨ ਵੀ ਬਥੇਰਾ ਹੋ ਜਾਣਾ, ਦੇਸੀ ਘਿਓ ਦੀ ਪੰਜੀਰੀ, ਪਤਾਸੇ, ਪਿੰਨੀਆਂ, ਕਿੰਨਾ ਕੁਝ ਨਿੱਕ ਸੁੱਖ ਹੁੰਦਾ। ਨਾਲੇ ਉਹਨੂੰ ਛੁੱਟੀਆਂ ਹੀ ਹੋਣੀਆਂ ਨੇ, ਜ਼ਰੂਰ ਆਵੇਗਾ।
2: ਚੰਗਾ ਹੀ ਹੈ, ਚਾਰ ਦਿਨ ਸਾਡੇ ਕੋਲ ਵੀ ਰਹਿ ਜਾਊ ਤਾਂ ਸਾਡਾ ਵੀ ਦਿਲ ਹੋਰ ਦਾ ਹੋਰ ਹੋ ਜਾਊ। ਅੱਛਾ ਮੈਂ ਹੁਣੇ ਚਿੱਠੀ ਲਿਖ ਦੇਣਾ।
3: ਚੰਗਾ ਜੀ।
0: ਚਲੋ ਜਲਦੀ ਜਲਦੀ ਮੂੰਹ ਖੋਲੋ, ਮੈਂ ਤੁਹਾਡਾ ਮੂੰਹ ਮਿੱਠਾ ਕਰਾਉਣਾ। ਓਹੋ ਤੁਸੀਂ ਤਾਂ ਖੁਸ਼ ਹੀ ਨਹੀਂ ਹੋ ਰਹੇ।
3: ਜਨਾਬ ਮੈਂ ਪਾਸ ਹੋ ਗਈ ਹਾਂ।
1: ਅੱਛਾ ਪਾਸ ਹੋ ਗਈ ਹੈ,
0: ਔਰ ਅੱਜ ਤੁਸੀਂ ਨਾ ਆਪਣੀ ਗੁਰੂ ਦਕਸ਼ਿਣਾ ਵੀ ਮੰਗ ਸਕਦੇ ਹੋ। ਪਰ ਤੁਹਾਨੂੰ ਹੋਇਆ ਕੀ ਹੈ, ਤੁਸੀਂ ਚੁੱਪ ਕਿਉਂ ਹੋ?
1: ਤਾਰੀ ਪ੍ਰਕਾਸ਼ ਦੀ ਚਿੱਠੀ ਆਈ ਹੈ, ਕੁੜੀ ਹੋਈ ਹੈ।
0: ਅੱਛਾ ਅੱਛਾ ਤਾਂ ਇਹ ਗੱਲ ਹੈ, ਪਰ ਇਹ ਤਾਂ ਵਧਾਈ ਵਾਲੀ ਗੱਲ ਹੈ।
1: ਕੁੜੀ ਦੀ ਕਾਹਦੀ ਵਧਾਈ, ਮੈਨੂੰ ਮੁੰਡਾ ਚਾਹੀਦਾ ਹੈ, ਮੁੰਡਾ। ਜੰਮੀ ਕੁੜੀ ਹੈ ਅਤੇ ਆਖ ਰਹੀ ਹੈ ਕਿ ਮੈਂ ਉਹਨੂੰ ਲੈਣ ਉਹਦੇ ਪੇਕੇ ਜਾਵਾਂ।
0: ਤਾਂ ਫਿਰ ਤੁਸੀਂ ਕੀ ਫੈਸਲਾ ਕੀਤਾ?
1: ਮੈਂ ਫੈਸਲਾ ਇਹ ਕੀਤਾ ਹੈ ਕਿ ਮੈਂ ਉਹਨੂੰ ਲੈਣ ਨਹੀਂ ਜਾਣਾ।
0: ਕਿਉਂ?
1: ਕਿਉਂਕਿ ਤਾਰੀ ਉਹ ਮੇਰੇ ਲਾਇਕ ਨਹੀਂ ਹੈ। ਮੈਂ ਗਰੀਬ ਸਾਂ, ਇਸ ਲਈ ਇਹੋ ਜਿਹੀ ਮੂਰਖ ਦੇ ਨਾਲ ਵਿਆਹ ਕਰਨਾ ਪਿਆ ਮੈਨੂੰ। ਪਰ ਹੁਣ ਜਦੋਂ ਉਹਦੇ ਕੁੜੀ ਜੰਮ ਪਈ ਹੈ ਤਾਂ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਯਾਦ ਹੈ ਤਾਰੀ, ਤੂੰ ਕਿਹਾ ਸੀ ਕਿ ਮੈਂ ਗੁਰੂ ਦਕਸ਼ਿਣਾ ਮੰਗਾਂ? ਅੱਜ ਮੌਕਾ ਆ ਗਿਆ ਹੈ।
0: ਹਾਂ ਠੀਕ ਹੈ, ਮੰਗੋ ਆਪਣੀ ਗੁਰੂ ਦਕਸ਼ਿਣਾ।
1: ਤਾਰੀ ਮੈਨੂੰ ਤੇਰਾ ਸਾਥ ਚੰਗਾ ਲੱਗਦਾ ਹੈ, ਮੈਨੂੰ ਤੂੰ ਬਹੁਤ ਚੰਗੀ ਲੱਗਦੀ ਹੈ। ਮੈਂ ਇੱਕ ਜ਼ਾਹਲ ਨਾਲ ਆਪਣੇ ਆਪ ਨੂੰ ਬਰਬਾਦ ਨਹੀਂ ਕਰ ਸਕਦਾ।
0: ਪਰ ਉਹ ਤੁਹਾਡੀ ਘਰਵਾਲੀ ਹੈ।
1: ਹੋਵੇਗੀ ਘਰਵਾਲੀ, ਉਹ ਜ਼ਿਆਦਾ ਦੇਰ ਤੱਕ ਮੇਰੀ ਘਰਵਾਲੀ ਨਹੀਂ ਰਹੇਗੀ।
0: ਹਾਏ ਮੈਂ ਮਰ ਜਾ, ਦੇਖੋ ਕੁਛ ਐਸਾ ਵੈਸਾ ਨਾ ਕਰਨਾ।
1: ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਹੈ।
2: ਪ੍ਰਕਾਸ਼,

0: शिव कर रहे।
1: प्रकाश कौर उदो तो बच गई पर आज नहीं बचेगी। हाँ आज जी दाल है ना कौली विच जेड़ी तेरी मां ने बनाई है तेनू पिलाउन दे लई ले मैं इस विच जहर मिला दिता है। आज तेरा खात्मा पक्का।
0: गल सुनो।
2: हाँ वो गलां तां फेर भी हुंदियां रहणगियां। पहलों कुड़ी नूं दाल दा पानी पिया कई दिन तो भुखी है बेचारी।
0: ओ तां कौली विच पा के रखा ही आं रता को ठंडा हो लवे। आ फड़ो 101 रुपया लंगर ले गुरुद्वारे दे आवो। मसा मसा बेचारी मेरी कुड़ी ठीक हुई है।
3: मेरी नानी ने वापस आके दाल दा पानी मेरी मासी प्रकाश दे मुंह विच एक चम्मच दो चम्मच तीन चम्मच ते पलां विच ही प्रकाश मासी नू एनी जोर दी उल्टी आई कि कंधा हिल गईया। उल्टी विच खून सी ते पलां विच ही मासी खत्म हो गई। पुलिस ने प्रकाश मासी दे खावंद नू हिरासत विच ले लिया। उन्हें बलवंत मासी दे सहुरे नू सुनेहा भेजिया ते जदों ओह मिलन आया ते प्रकाश मासी दे खावंद ने कहा
1: मैं एक बारी फिर कहना कि मैनू बचाओ क्योंकि जहर देन विच तुहाडी धी भी शामिल है ते हुण मैं इकल्ला फांसी ते नहीं चढ़ांगा। जे तुसा मैनू इथों नहीं कढ़िया ते मैं अपना बयान दियांगा ते तारी नू भी नाल ही कैद करवावांगा।
3: ते बलवंत मासी दे सहुरे ने ਧੀ ਦੇ ਗਮ ਨਾਲ ਟੁੱਟੇ ਮੇਰੇ ਨਾਨੀ ਨੂੰ ਕਿਹਾ
4: ਪ੍ਰਕਾਸ਼ ਤੇ ਗਈ ਤੇ ਜੇ ਹੁਣ ਉਹਦੇ ਘਰ ਵਾਲੇ ਨੂੰ ਨਹੀਂ ਬਚਾਇਆ ਜੇ ਉਹਦੇ ਖਿਲਾਫ ਇੱਕ ਲਫ਼ਜ਼ ਹੀ ਬੋਲੇ ਤੇ ਜੇ ਮੇਰੀ ਧੀ ਨੂੰ ਪੁਲਿਸ ਨੇ ਹੱਥ ਵੀ ਲਾਇਆ ਮੈਂ ਤੁਹਾਡੀ ਦੂਜੀ ਧੀ ਨੂੰ ਗੋਲੀ ਮਾਰ ਦਿਆਂਗਾ।
3: ਹੱਕ ਹਾ ਮੇਰੇ ਨਾਨਾ ਜੀ ਨੇ ਸੋਚਿਆ ਇੱਕ ਤਾਂ ਗਈ ਹੁਣ ਦੂਜੀ ਨੂੰ ਤਾਂ ਬਚਾ ਲਓ। ਨਾਨਾ ਜੀ ਨੇ ਸਿਫਾਰਿਸ਼ਾਂ ਤੇ ਰਿਸ਼ਵਤਾਂ ਨਾਲ ਉਸ ਕਾਤਲ ਨੂੰ ਬਚਾ ਲਿਆ। ਹਾਲੇ ਮਹੀਨਾ ਵੀ ਨਹੀਂ ਸੀ ਲੰਘਿਆ ਕਿ ਉਸ ਕਾਤਲ ਨੇ ਮੇਰੇ ਨਾਨਾ ਜੀ ਤੇ ਮੁਕੱਦਮਾ ਕਰ ਦਿੱਤਾ ਕਿ ਉਹਨਾਂ ਨੇ ਉਹਦੀ ਮਰੀ ਬੀਵੀ ਦੇ ਗਹਿਣਿਆਂ ਤੇ ਨਾਜਾਇਜ਼ ਕਬਜ਼ਾ ਕਰ ਲਿਆ ਸੀ। ਕਤਲ ਹੋਈ ਜਵਾਨ ਧੀ ਦੇ ਗਮ ਵਿੱਚ ਬੁਰਾਇਆ ਹੋਇਆ ਬਜ਼ੁਰਗ ਬਾਪ ਕਿਵੇਂ ਉਸ ਮੁਕੱਦਮੇ ਦੀ ਦਹਿਸ਼ਤ ਚੋਂ ਗੁਜ਼ਰਿਆ ਹੋਵੇਗਾ। ਸੋਚਦੀਆਂ ਤਾਂ ਕੰਮ ਜਾਂਦੀਆਂ। ਭਾਈਆ ਜੀ ਨੇ ਉਹ ਗਹਿਣੇ ਉਸ ਨੂੰ ਮੋੜ ਦਿੱਤੇ ਤੇ ਆਪ ਖਰਚ ਕਰਕੇ ਗੁਰਦੁਆਰੇ 'ਚ ਨਲਕੇ ਲਵਾ ਦਿੱਤੇ। ਆਪਣੀ ਮਰੀ ਧੀ ਦੀ ਆਖਰੀ ਖਾਹਿਸ਼ ਪੂਰੀ ਕਰ ਮੇਰੇ ਨਾਨੀ ਤੇ ਨਾਨਾ ਜੀ ਗਮ ਦਾ ਪਹਾੜ ਸੀਨੇ ਤੇ ਰੱਖ ਲਾਹੌਰ ਪਰਤ ਆਏ ਤੇ ਚੌਕੂ ਮਹੀਨਿਆਂ ਬਾਅਦ ਉੱਡਦੀ ਉੱਡਦੀ ਖਬਰ ਲਾਹੌਰ ਪੁੱਜੀ। ਉਸ ਛੋਟੀ ਜਿਹੀ ਕਰੁੰਬਲ ਨੂੰ ਪ੍ਰਕਾਸ਼ ਮਾਸੀ ਦੀ ਧੀ ਨੂੰ ਉਹਨਾਂ ਕਾਤਲਾਂ ਨੇ ਮਾਰ ਮੁਕਾਇਆ। ਮੇਰੀ ਨਾਨੀ ਨੇ ਕਿਹਾ
0: ਚੰਗਾ ਹੋਇਆ ਧੀ ਦੀ ਜੂਨ ਪਈ ਸੀ ਕਿਹੜਾ ਸੁੱਖ ਵੇਖਣਾ ਸੀ ਉਹਨੇ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਨਾਟਕ ਇਹ ਵੀ ਇਤਿਹਾਸ ਹੈ। ਲੇਖਿਕਾ ਸਨ ਅਜੀਤ ਕੌਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 10 ਵੱਜ ਚੁੱਕੇ ਨੇ। ਹੁਣ ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਰੱਖਿਆ ਖਰੀਦ ਪਰਿਸ਼ਦ ਨੇ ਅੱਜ ਹਥਿਆਰਬੰਦ ਫੌਜਾਂ ਲਈ 1,10,000 ਕਰੋੜ ਰੁਪਏ ਤੋਂ ਵੱਧ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਦਿੱਲੀ ਹਾਈ ਕੋਰਟ ਨੇ ਦਿੱਲੀ ਨਗਰ ਨਿਗਮ ਨੂੰ ਰਾਜਧਾਨੀ ਦੇ ਸੱਤਿਆ ਨਿਕੇਤਨ ਇਲਾਕੇ ਵਿਚ ਇਕ ਇਮਾਰਤ ਦੇ ਢਹਿਣ ਦੀ ਘਟਨਾ ਦੀ ਉੱਚਤਮ ਪੱਧਰ ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਮਾਰਤ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਚੇਅਰਮੈਨ ਵੀ ਨਾਰਾਇਣ ਨੇ ਇਸਰੋ ਦੇ ਨਿੱਜੀਕਰਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗੋਆ ਦੇ ਪਣਜੀ ਵਿਚ ਪੱਛਮੀ ਖੇਤਰੀ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿਚ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਮਜ਼ਬੂਤ ਕਰਨ ਸਬੰਧੀ ਕਾਰਜ ਯੋਜਨਾ ਦੀ ਸਮੀਖਿਆ ਕੀਤੀ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਮ ਚੰਦ ਕਟਾਰੀਆ ਨੇ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟਿਡ ਦੇ 11 ਕੇਵੀ ਦੇ ਓਵਰਹੈੱਡ ਬਿਜਲੀ ਵੰਡ ਨੈੱਟਵਰਕ ਨੂੰ ਜ਼ਮੀਦੋਜ਼ ਕੇਬਲ ਸਿਸਟਮ ਵਿਚ

0: ਬਦਲਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਅੰਮ੍ਰਿਤਸਰ ਦੇਹਾਤੀ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ 15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੁਬਈ ਦੇ ਸਾਲਾਨਾ ਨਿਵੇਸ਼ਕ ਸੰਮੇਲਨ AIM 2026 ਵਿਖੇ UAE ਅੰਤਰਰਾਸ਼ਟਰੀ ਨਿਵੇਸ਼ ਕੌਂਸਲ ਦੇ ਸਕੱਤਰ ਜਨਰਲ HE ਅਬਦੁੱਲਾ ਅਹਿਮਦ ਅਲ ਸੁਵੇਦੀ ਨਾਲ ਮੁਲਾਕਾਤ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੂਬੇ ਦੇ ਨੌਜਵਾਨਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਖੇਡਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਤੇ ਭਾਰਤ ਦੀ ਸ਼ੀਤਲ ਦੇਵੀ ਅਹਿਮਦਾਬਾਦ ਵਿਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਵਿਚ ਔਰਤਾਂ ਦੇ ਕੰਪਾਊਂਡ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਗਈ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 10:02 ਹੋ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਕਾਵਿ ਗੋਸ਼ਠੀ। ਅੱਜ ਦੀ ਇਸ ਕਾਵਿ ਗੋਸ਼ਠੀ ਦੇ ਵਿਚ ਭਾਗ ਲੈਣ ਵਾਲੇ ਕਵੀ ਨੇ ਰਾਜਵੰਤੀ ਮਾਨ, ਮਹੇਸ਼ ਕੁਮਾਰ, ਵਰਿੰਦਰ ਕੁਮਾਰ ਤੇ ਵਿਨੋਦ ਗੋਇਲ।
1: ਨਮਸਕਾਰ, ਮੈਂ ਮਹੇਸ਼ ਕੁਮਾਰ ਸ਼ਰਮਾ ਆਕਾਸ਼ਵਾਣੀ ਜਲੰਧਰ ਸੇ ਪ੍ਰਸਤੁਤ ਹੂੰ ਕਾਵਿ ਗੋਸ਼ਠੀ ਲੇਕਰ। ਮੈਂ ਸਬਸੇ ਪਹਿਲੇ ਇਨ ਅਲਫਾਜ਼ੋ ਸੇ ਸ਼ੁਰੂ ਕਰੂੰਗਾ ਕਿ ਪਰਮਾਤਮਾ ਸਭ ਕੁਛ ਕਰਤਾ ਹੈ ਔਰ ਉਸੀ ਕੇ ਨਾਮ ਸੇ ਸਭ ਕਾਰਯਕ੍ਰਮੋ ਕੀ ਸ਼ੁਰੂਆਤ ਹੋਤੀ ਹੈ। ਲੇਕਿਨ ਬਾਹਰ ਨਹੀਂ ਮਿਲੇਗਾ ਤੂੰ, ਬਾਹਰ ਨਹੀਂ ਮਿਲੇਗਾ ਤੂੰ, ਭੀਤਰ ਤਲਾਸ਼ ਕਰ, ਹਰ ਪਲ ਰਹੇ ਜੋ ਸਾਥ ਵੋ ਰਹਿਬਰ ਤਲਾਸ਼ ਕਰ, ਯੂੰ ਦੂਸਰੋਂ ਕੇ ਦਮ ਪੇ ਨਹੀਂ ਬਾਤ ਹੈ ਬਨੇ, ਅਪਨੀ ਉਡਾਨ ਅਪਨਾ ਹੀ ਅੰਬਰ ਤਲਾਸ਼ ਕਰ।
2: ਬਹੁਤ ਅੱਛੇ, ਬਹੁਤ ਅੱਛੇ।
1: ਇਨ ਚੰਦ ਮਿਸਰੋਂ ਕੇ ਸਾਥ ਮੈਂ ਆਗਾਜ਼ ਕਰਤਾ ਹੂੰ ਇੰਟਰੋਡਕਸ਼ਨ ਰਾਊਂਡ ਕਾ। ਮੈਂ ਗੁਜ਼ਾਰਿਸ਼ ਕਰੂੰਗਾ ਰਾਜਵੰਤੀ ਮੈਮ ਸੇ ਕਿ ਵੋ ਆਪਣਾ ਪਰਿਚੇ ਖੁਦ ਦੇ ਸੰਕਸ਼ੇਪ ਮੇਂ ਔਰ ਆਪਣੀ ਏਕ ਪ੍ਰਤੀਰਿਧੀ ਰਚਨਾ ਪ੍ਰਸਤੁਤ ਕਰੇ ਹਮਾਰੇ ਸ਼੍ਰੋਤਾਓਂ ਕੇ ਸਮੁਖ।
3: ਮੈਂ ਡਾਕਟਰ ਰਾਜਵੰਤੀ ਮਾਨ ਚੰਡੀਗੜ੍ਹ ਸੇ ਹੂੰ, ਹਰਿਆਣਾ ਗਵਰਨਮੈਂਟ ਸੇ ਰਿਟਾਇਰ ਹੂੰ, ਸੀਨੀਅਰ ਅਕੈਡਮਿਕ ਫੈਲੋ ਹੂੰ ਆਜਕਲ ਗਵਰਨਮੈਂਟ ਆਫ ਇੰਡੀਆ ਕੀ। ਮੈਂ ਆਪਣੀ ਏਕ ਕਵਿਤਾ ਪ੍ਰਸਤੁਤ ਕਰ ਰਹੀ ਹੂੰ। ਕਵਿਤਾ ਕਾ ਸ਼ੀਰਸ਼ਕ ਹੈ ਕਲ ਰਚੇਂਗੇ। ਅ ਕਵਿਤਾ ਮਾਫ ਕਰੋ ਮੁਝੇ, ਇਨ ਹਾਥੋਂ ਮੈਂ ਨਹੀਂ ਬਚੀ ਵਹਿ ਕੁਵਤ ਕਿ ਰਚ ਸਕੇ ਤੁਮੇ ਵੈਸਾ ਹੀ ਜੈਸਾ ਤੁਮੇ ਹੋਣਾ ਚਾਹੀਏ। ਨਾਕ ਪਰ ਟਿਕੀ ਐਨਕੇ ਧੁੰਧਲਾ ਗਈ ਹੈ, ਵਹਿ ਸਮੇਂ ਨਹੀਂ ਕਿ ਉਤਰ ਆਓ ਝਟ ਸੇ ਸਾਵਨ ਕੇ ਝੂਲੋਂ ਪਰ, ਲਹਿਰਾਓ ਨਵ ਯੌਵਨਾ ਕੇ ਆਂਚਲ ਸੀ, ਮਿਲ ਜਾਓ ਬੱਚੋਂ ਕੇ ਬਸਤੋਂ ਮੈਂ ਰੰਗ ਬਿਰੰਗੇ ਪੰਖੋਂ ਸੀ।
1: ਕਿਆ ਬਾਤ ਹੈ,
2: ਕਿਆ ਬਾਤ ਹੈ।
3: ਮਿਲ ਜਾਓ ਬੱਚੋਂ ਕੇ ਬਸਤੋਂ ਮੈਂ ਰੰਗ ਬਿਰੰਗੇ ਪੰਖੋਂ ਸੀ, ਸੁਣੀ ਜਾਓ ਦੂਰ ਸਟੇਸ਼ਨ ਸੇ ਇੰਜਨ ਕੀ ਸੀਟੀ ਕੀ ਤਰ੍ਹਾਂ, ਸੁਣੀ ਜਾਓ ਦੂਰ ਸਟੇਸ਼ਨ ਸੇ ਇੰਜਨ ਕੀ ਸੀਟੀ ਕੀ ਤਰ੍ਹਾਂ, ਅਬ ਗੁਜ਼ਰਨਾ ਹੈ ਤੁਮੇ ਭਾਦੋਂ ਕੀ ਧੂਪ ਮੈਂ ਆਗ ਪਾਣੀ ਕੇ ਬਵੰਡਰ
1: ਸੇ।
3: ਅਬ ਗੁਜ਼ਰਨਾ ਹੈ ਤੁਮੇ ਭਾਦੋਂ ਕੀ ਧੂਪ ਮੈਂ ਆਗ ਪਾਣੀ ਕੇ ਬਵੰਡਰ ਸੇ, ਰੱਖਣਾ ਹੈ ਪਾਓ ਤਪਤ ਖੂਨ ਸੇ ਰੰਗੀ ਜ਼ਮੀਨ ਪਰ, ਖੋਜਣਾ ਹੈ ਅਸਤਿਤਵ ਉਨ ਪੰਕਤੀਓਂ ਮੈਂ ਜੋ ਨਿਸੰਦੇਹ ਤੁਮਹਾਰੀ ਨਹੀਂ ਹੈ।
1: ਕਿਆ ਬਾਤ, ਕਿਆ ਬਾਤ।
3: ਖੋਜਣਾ ਹੈ ਅਸਤਿਤਵ ਉਨ ਪੰਕਤੀਓਂ ਮੈਂ ਜੋ ਨਿਸੰਦੇਹ ਤੁਮਹਾਰੀ ਨਹੀਂ ਹੈ। ਅਬ ਜਾਓ ਕਵਿਤਾ, ਅਬ ਜਾਓ ਕਵਿਤਾ, ਚਾਹੋ ਤੋ ਜਾਕਰ ਸਜ ਜਾਓ ਕਿਸੀ ਕੋਨੇ ਮੈਂ, ਚਾਹੋ ਤੋ ਜਾਕਰ ਸਜ ਜਾਓ ਕਿਸੀ ਕੋਨੇ ਮੈਂ, ਨਕਲੀ ਗੁਲਦਸਤੇ ਸੀ।
1: ਕਿਆ ਬਾਤ ਹੈ, ਕਿਆ ਬਾਤ ਹੈ। ਬਹੁਤ
3: ਬਜ ਉਠੋ ਘੁੰਗਰੂ ਸੀ ਉੱਚੀ ਡਿਓਢੀ ਪਰ, ਬਜ ਉਠੋ ਘੁੰਗਰੂ ਸੀ ਉੱਚੀ ਡਿਓਢੀ ਪਰ, ਯਾ ਫਿਰ ਜਮ ਜਾਓ ਮਾਨਚਿੱਤਰ ਸੇ ਪਰੇ ਉਨ ਬੇਬਸ ਆਂਖੋਂ ਕੇ ਆਂਸੂਓਂ ਮੈਂ, ਨਮਕ ਕੀ ਤਰ੍ਹਾਂ।
1: ਕਿਆ ਬਾਤ,
3: ਯਾ ਫਿਰ ਜਮ ਜਾਓ ਉਨ ਬੇਬਸ ਆਂਖੋਂ ਕੇ ਆਂਸੂਓਂ ਮੈਂ, ਨਮਕ ਕੀ ਤਰ੍ਹਾਂ, ਬਰਫ ਕੀ ਤਰ੍ਹਾਂ, ਲਾਵਾ ਕੀ ਤਰ੍ਹਾਂ, ਬੇਬਸ ਹਤਾਸ਼ਾ ਕੇ ਇਸੀ ਮਲਬੇ ਸੇ ਯਹੀ ਅਸ਼ਕਤ ਹਾਥ ਕਲ ਰਚੇਂਗੇ ਤੁਮੇ, ਕਿ ਉਮੀਦ ਕੀ ਲੋ ਬੁਝਤੀ ਨਹੀਂ ਹੈ, ਕਿ ਉਮੀਦ ਕੀ ਲੋ ਬੁਝਤੀ ਨਹੀਂ ਹੈ।
2: ਬਹੁਤ ਹੀ ਖੂਬ।
1: ਰਾਜਵੰਤੀ ਮਾਨ ਜੀ, ਆਪਣੇ ਕਵਿਤਾ ਕੋ ਜੋ ਕਵਿਤਾ ਸੁਣਾਈ ਹੈ, ਮੁਝੇ ਐਸਾ ਪ੍ਰਤੀਤ ਹੋਤਾ ਹੈ ਕਿ ਯੇ ਅਨੁਭਵੀ ਵਿਅਕਤੀ ਕਾ ਜੀਵਨ ਵ੍ਰਿਤਾਂਤ ਹੈ। ਵੋ ਖੁਦ ਕੋ ਸਾਹਮਣੇ ਰੱਖ ਕਰ ਕਵਿਤਾ ਕੋ ਕਹਿ ਰਹਾ ਹੈ ਕਿ ਸੰਘਰਸ਼ ਕੋ ਦੇਖ,

ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗਜ਼ਲੇ। ਅਗਲੀ ਗਜ਼ਲ ਸਾਧਨਾ ਸਰਗਮ ਦੀ ਆਵਾਜ਼ 'ਚ।

ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗਜ਼ਲਾਂ। ਅੱਜ ਦੇ ਇਸ ਪ੍ਰੋਗਰਾਮ ਦੀ ਆਖਰੀ ਗਜ਼ਲ ਤਲਤ ਅਜ਼ੀਜ਼ ਦੀ ਆਵਾਜ਼ 'ਚ।

ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਸਟੂਡੀਓ ਕੋਡ ਮੁਤਾਬਕ ਇਸ ਵੇਲੇ ਰਾਤ ਦੇ 11:10 ਹੋ ਰਹੇ ਨੇ ਡੀਟੀਐਚ ਦੀ ਇਸ ਪ੍ਰਸਾਰਣ ਸੇਵਾ ਦੇ ਵਿੱਚ। ਸਮਾਂ ਹੈ ਜੀ ਪ੍ਰੋਗਰਾਮ ਸੌਗਾਤ ਦਾ, ਗੀਤ ਸੰਗੀਤ ਨਾਲ ਸਜੀ ਇਸ ਮਹਿਫਿਲ ਨੂੰ ਲੈ ਕੇ ਮੈਂ ਅੱਜ ਦੇ ਦਿਨ ਅੱਜ ਦੇ ਪ੍ਰੋਗਰਾਮ ਵਿੱਚ ਹਰਪ੍ਰੀਤ ਹੋਇਆ ਹਾਂ ਹਾਜ਼ਰ। ਪਿਆਰੇ ਦੋਸਤੋ, ਮਿੱਤਰੋ, ਸਾਡੇ ਪਿਆਰੇ ਸਰੋਤਿਓ, ਸਭ ਦਾ ਨਿੱਘਾ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ। ਗੀਤ ਸੰਗੀਤ ਦੇ ਸਿਲਸਿਲੇ ਨੂੰ ਇਸੇ ਤਰ੍ਹਾਂ ਹੀ ਠੀਕ 1 ਵਜੇ ਤੱਕ ਜਾਰੀ ਰੱਖਾਂਗੇ, ਪਰ ਗੀਤ ਸੰਗੀਤ ਦਾ ਇਹ ਸਿਲਸਿਲਾ, ਇਹ ਮਹਿਫਿਲ 1 ਵਜੇ ਤੱਕ ਨਹੀਂ, ਇਹ 3 ਵਜੇ ਤੱਕ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ, ਯਾਨੀ ਕਿ ਸੌਗਾਤ ਪ੍ਰੋਗਰਾਮ ਜਿਸ ਵਿੱਚ ਤੁਹਾਡਾ ਅਤੇ ਮੇਰਾ ਸਾਥ ਰਹੇਗਾ ਠੀਕ 1 ਵਜੇ ਤੱਕ ਦਾ। ਇਸ ਤੋਂ ਬਾਅਦ 1 ਤੋਂ 2 ਅਤੇ 2 ਤੋਂ 3 ਦੇ ਸਮੇਂ ਦੇ ਵਿੱਚ ਤੁਸੀਂ ਪੰਜਾਬੀ ਮੈਲੋਡੀਅਸ ਗੀਤ ਅਤੇ ਪੰਜਾਬੀ ਡੁਇਟ ਮਿਊਜ਼ਿਕ ਸੁਣੋਗੇ। ਪ੍ਰੋਗਰਾਮ ਸੌਗਾਤ ਇੱਕ ਵਾਰੀ ਫਿਰ ਤੋਂ ਸਭ ਦਾ ਸਵਾਗਤ ਕਰਦਾ ਹਾਂ। ਕਰ ਰਹੇ ਹਾਂ ਸ਼ੁਰੂਆਤ ਅੱਜ ਦੇ ਇਸ ਪ੍ਰੋਗਰਾਮ ਦੀ ਸ਼ਾਜ਼ੀਆ ਮਨਸੂਰ ਦੀ ਆਵਾਜ਼ ਦੇ ਨਾਲ, ਅਤੇ ਦੱਸ ਜਾਵਾਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਪਸੰਦੀਦਾ ਗੀਤ ਦੀ ਸੌਗਾਤ ਪਹੁੰਚਦੀ ਕਰ ਦੇਣੀ ਜੀ ਵਟਸਐਪ ਦੇ ਮੈਸੇਜ ਦੇ ਜ਼ਰੀਏ, ਜਾਂ ਫਿਰ ਤੁਸੀਂ ਫੋਨ ਲਾਈਨ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਜੁੜ ਜਾਣਾ ਜੀ। ਇਸ ਸਮੇਂ 0181-23-42-171 ਨੰਬਰ ਡਾਇਲ ਕਰ ਦੇਣਾ, ਜਾਂ ਫਿਰ 94-655-36-0-77 ਨੰਬਰ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਸੌਗਾਤ ਵਿੱਚ ਆਪਣੀ ਹਾਜ਼ਰੀ ਲਗਵਾਉਣਾ। ਕਰ ਰਹੇ ਹਾਂ ਸ਼ੁਰੂਆਤ ਇਸ ਪ੍ਰੋਗਰਾਮ ਦੀ।

शाजे मंसूर दीवाज सदके ढोल माइया आवै जा मेरे कोल माइया गीत नाल शुरुआत की प्रोग्राम की। मैं हरप्रीत एक बार फिर तो थोड़ा सारे का कर रहा हूँ स्वागत प्रोग्राम सौगात दे विच जुड़ी है जी यह महफिल जिस व्हाट्सएप के प्यारे प्यारे थोड़े व्हाट्सएप के सुनेहे पहुँचने शुरू हो गए हैं। करांगे शुरुआत इस प्रोग्राम की ਸਾਡੇ ਜਿਵੇਂ ਕਿ ਇਸ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰ ਹੀ ਚੁੱਕੇ ਹਾਂ ਅਗਲਾ ਗੀਤ ਅਤੇ ਇਸ ਤੋਂ ਬਾਅਦ ਫੋਨ ਲਾਈਨ ਦੀ ਫਰਮਾਇਸ਼ ਤੁਹਾਡੇ ਨਾਲ ਸਾਂਝੀ ਕਰਾਂਗਾ। ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਸਰੋਤੇ ਸਾਡੇ ਜੁੜ ਰਹੇ ਨੇ ਇੱਕ ਵਾਰ ਫਿਰ ਤੋਂ ਇਸ ਪ੍ਰੋਗਰਾਮ ਦੇ ਵਿੱਚ ਸਭ ਦਾ ਇਸਤਕਬਾਲ ਕਰਦਾ ਹਾਂ। ਅਗਲਾ ਗੀਤ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ।

0: গীত শুনেছি অমরিন্দর কেলদিয়াবাজ। প্রোগ্রাম চাল রেয়া জি সোগাত সাড়ে ফোন লাইন দে জরিয়ে শ্রোতা সাড়ে নাল জুড় চুকে নেই আও জানতে হ্যাঁ কন তে কিথো গল কর রে নে তে জানতে হ্যাঁ জি ওনাদা হাল চাল। স্বাগত জি বহুত বহুত তোয়াডা।
1: হ্যালো, সত
0: শ্রী আকাল জি। কি হাল চাল? বহুত বধিয়া মনজিত জি, কি হাল চাল? তে নালে দসো দিল্লি কিভেন, মৌসম ঠিক হো গিয়া?
1: ਹਾਂਜੀ,
0: ਮੈਂ ਕਿਹਾ ਦਿੱਲੀ ਦਾ ਮੌਸਮ ਕਿਵੇਂ?
1: ਬਸ ਥੋੜਾ ਠੀਕ ਹੈ ਵੈਸੇ ਪਹਿਲਾਂ ਤੋਂ।
0: ਜੀ ਇਧਰ ਵੀ ਥੋੜਾ ਫਰਕ ਪਿਆ ਪਰ ਵਿੱਚ ਵਿੱਚ ਫੇਰ ਧੁੱਪ ਆ ਜਾਂਦੀ ਹੈ ਖੇਡਦੀ ਖੇਡਦੀ।
1: ਹਾਂ ਗਰਮੀ ਹਲੀ ਹੈਗੀ ਹੈ ਪਰ ਥੋੜਾ ਫਰਕ ਹੈ ਪਹਿਲੇ ਤੋਂ ਥੋੜਾ
0: ਜਿਹਾ। ਹਾਂਜੀ ਹਾਂਜੀ, ਤੇ ਦੱਸੋ ਫੇਰ ਗਾਣਾ ਕਿਹੜਾ ਸੁਣਾਈਏ?
1: ਗਾਣਾ ਸੁਣਾ ਦੋ ਜਸਵਿੰਦਰ ਬਿੱਟੀ ਦਾ
0: ਜੀ। ਸਤਵਿੰਦਰ ਬਿੱਟੀ ਦਾ ਠੀਕ, ਹਾਂ ਨੱਚਦੇ ਸਿਰੋਂ ਪਤਾਸੇ ਵਾਰ ਗਿਆ। ਠੀਕ ਹੈ ਲਓ ਜੀ, ਸਤਵਿੰਦਰ ਬਿੱਟੀ ਦੀ ਆਵਾਜ਼ 'ਚ ਸੁਣਦੇ ਹਾਂ ਜੀ। ਮਨਜੀਤ ਜੀ ਦੀ ਫਰਮਾਇਸ਼ ਦੇ ਉੱਤੇ ਦਿੱਲੀਓਂ ਆਈ ਜੀ ਸਾਨੂੰ ਇਹ ਫਰਮਾਇਸ਼, ਸੁਣਦੇ ਹਾਂ ਇਹ ਗੀਤ।

0: ਆਵਾਜ਼ ਸਤਿੰਦਰ ਬੇਟੀ ਦੀ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ। ਸਾਡੇ ਅਗਲੇ ਫੋਨ ਕਾਲਰ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਬਾਕੀ ਸਰੋਤੇ ਵੀ ਜਿਹੜੇ ਹੁਣੇ ਹੁਣੇ ਜੁੜ ਰਹੇ ਨੇ ਜੀ, ਦੱਸਦਾ ਜਾਵਾਂ 0181 23 142 ਨੰਬਰ ਆਏਗਾ, ਅਤੇ ਜਾਂ ਫਿਰ 9465536077 'ਤੇ ਤੁਸੀਂ ਆਪਣਾ ਵਟਸਐਪ ਦਾ ਸੁਨੇਹਾ ਭੇਜ ਦੇਣਾ। ਅਤੇ ਇਸੇ ਤਰ੍ਹਾਂ ਹੀ ਜੀ ਜੁੜੇ ਨੇ ਵਟਸਐਪ ਦੇ ਜ਼ਰੀਏ ਹੀ ਵੜਿੰਗ ਖੇੜਾ ਪੰਜਾਬ ਤੋਂ ਹੀ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਏਟੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਜੀ, ਅਨਿਲ ਸ਼ਰਮਾ ਜੀ, ਜੈਵੀਰ ਸਿੰਘ ਅਤੇ ਡਾਕਟਰ ਅਮਨਦੀਪ, ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ ਜੀ ਵੀ ਜੁੜੇ, ਸਵਾਗਤ ਤੁਹਾਡਾ। ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ ਜੁੜਿਆ ਹੋਇਆ ਜੀ, ਮੁਕੇਸ਼ ਜੀ, ਨੀਲਮ ਜੀ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਤੁਹਾਡੀ ਫਰਮਾਇਸ਼ ਕੁਝ ਹੀ ਪਲਾਂ ਵਿੱਚ ਮੈਂ ਪੂਰੀ ਕਰਾਂਗਾ। ਅਤੇ ਸਵਾਗਤ ਕਰਦੀ ਹੈ ਨਥੁ ਰਾਮ ਸ਼ਰਮਾ ਜੀ ਦਾ ਵੀ, ਲਲਿਤ ਸ਼ਰਮਾ ਜੀ, ਇੰਦਰਾਜ ਸ਼ਰਮਾ, ਸੁਰੇਸ਼ ਜੀ ਵੀ ਜੁੜੇ ਨੇ ਮੰਡੀ ਹਰਜੀ ਰਾਮ ਮਲੋਟ ਤੋਂ, ਬਹੁਤ ਬਹੁਤ ਇਹਨਾਂ ਦਾ ਸਵਾਗਤ। ਬਹੁਤ ਪਿਆਰ ਭਰੀ ਨਮਸਕਾਰ ਭੇਜ ਰਹੇ ਨੇ ਜੀ ਸਾਨੂੰ ਬਿਹਾਰੀ ਕਲੋਨੀ ਸ਼ਾਦਰਾ ਦਿੱਲੀ ਤੋਂ, ਤੁਲਸੀ ਮਸਕੀਨ ਜੀ ਸਵਾਗਤ ਤੁਹਾਡਾ ਬਹੁਤ ਬਹੁਤ, ਅਤੇ ਵੀਨਾ ਮਸਕੀਨ ਜੀ, ਆਸ਼ੀਸ਼ ਰਾਜਾ, ਡੱਬੂ ਸਮਾਰਟ ਸਮਰਾਟ ਜੁੜੇ ਨੇ ਚੰਡੀਗੜ੍ਹ ਤੋਂ, ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਰਿਧਾਨ ਖੁਰਾਨਾ ਵੀ ਜੁੜੇ ਨੇ ਜੀ, ਸਵਾਗਤ ਤੁਹਾਡਾ, ਅਤੇ ਪਿਆਰਾ ਜਿਹਾ ਸੁਨੇਹਾ ਪਹੁੰਚਦਾ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਫੋਨ ਕਾਲਰ ਸਾਡੇ ਨਾਲ ਜੁੜ ਗਏ ਨੇ ਜੀ, ਅਗਲੇ ਕਰਦੇ ਹਾਂ ਉਹਨਾਂ ਨਾਲ ਵੀ ਗੱਲ, ਸਵਾਗਤ ਤੁਹਾਡਾ ਬਹੁਤ ਬਹੁਤ।
1: ਹੈਲੋ
0: ਜੀ, ਨਮਸਕਾਰ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ? ਜੀ ਬਹੁਤ ਬਹੁਤ ਸਵਾਗਤ ਤੁਹਾਡਾ ਕਾਂਤਾ ਜੀ।
1: ਸਰ ਇੱਕ ਲਾਈਨ ਸੁਣਾ ਦੋ ਥੋੜੀ
0: ਜੀ। ਹਾਂਜੀ ਜ਼ਰੂਰੀ, ਇੱਕ ਕਿਉਂ, ਦੋ ਲਾਈਨਾਂ ਸੁਣਾਓ।
1: ਹਾਂਜੀ, ਮਹਿਲ ਬਣਾਈ ਤੋਏ ਹੋ ਮੇਰੇ ਭੋਲੇ, ਮਹਿਲ ਬਣਾਈਂਦੇ ਮੈਂ ਸ਼ਾਹਾਨੀ, ਹਾਂ ਬੜੀ ਸ਼ੌਕੀਨ, ਮਹਿਲ ਬਣਾਈਂਦੇ ਹੋ ਕਿਆ ਬਣਾਵਾ ਹੋ ਮੇਰੇ ਭੋਲੇ, ਗੋਰਾ ਕਿਆ ਬਣਾਵਾ ਹੋ ਮੈਂ ਜੰਗਲਾਂ ਦਾ ਜੋਗੀ ਹੋ ਗੋਰਾ ਕਿਆ ਬਣਾਵਾ ਹੋ, ਮਹਿਲ ਬਣਾਈਂਦੇ ਹੋ ਮੇਰੇ ਭੋਲੇ, ਮਹਿਲ ਬਣਾਈਂਦੇ ਹੋ ਮੈਂ ਰਾਣੀ, ਹਾਂ ਬੜੀ ਸ਼ੌਕੀਨ, ਮਹਿਲ ਬਣਾਈਂਦੇ ਹੋ।
0: ਵਾਹ ਵਾਹ ਵਾਹ, ਬਹੁਤ ਬਹੁਤ ਬਹੁਤ ਵਧੀਆ ਜੀ, ਤੁਸੀਂ ਤਾਂ ਫਿਰ ਆਇਆ ਕਰੋ ਹਰ ਵਾਰੀ, ਆਪਾਂ ਨੂੰ ਤੁਹਾਨੂੰ ਆਉਣਾ ਚਾਹੀਦਾ, ਅਤੇ ਇੱਕ ਲਾਈਨ ਸੁਣਾਓ, ਦੋ ਲਾਈਨਾਂ ਸੁਣਾਓ ਗੀਤ ਦੀਆਂ, ਅਤੇ ਫਿਰ ਅਸੀਂ ਤੁਹਾਨੂੰ ਸੁਣਾਵਾਂਗੇ ਗਾਣਾ, ਤੁਸੀਂ ਸਾਨੂੰ ਸੁਣਾਇਆ ਕਰੋ।
1: ਹਾਂਜੀ ਸਰ ਜੀ, ਔਰ ਆਪ ਬੜੀ ਅੱਛੀ ਬਾਤ ਕਰਦੇ ਜੀ ਸ਼ਰੋਤਾਓ ਸੇ, ਔਰ ਕਾਲ ਲੱਗੀ ਜੀ ਆਪਣੇ ਉਠਾਈ, ਇਸ ਕੇ ਲਈ ਵੀ ਬਹੁਤ ਬਹੁਤ ਧੰਨਵਾਦ ਜੀ ਆਪਕਾ, ਔਰ ਜਿਤਨੇ ਵੀ ਹਮਾਰੇ ਸ਼ਰੋਤਾ ਹੈ ਜੀ ਉਨਕੇ ਲਈ ਡੈਡੀਕੇਟ ਹੈ ਜੀ ਗਾਣਾ, ਸਮੀਤ ਮਾਸਟਰ
0: ਮਾਸਟਰ ਸਲੀਮ
1: ਆਵਾਜ਼ ਮੇਂ ਜੀ, ਬਹੁਤ ਢੋਲ ਜਗੀਰੋ ਕਾ ਵੋਇਸ ਸੁਣਾ ਦੋ ਸਰ ਜੀ, ਬਹੁਤ ਪਿਆਰਾ ਹੈ।
0: ਲਓ ਜੀ ਠੀਕ ਹੈ ਜੀ, ਫਿਰ ਢੋਲ ਜਗੀਰੋ ਦਾ ਸੁਣਦੇ ਹਾਂ, ਅਤੇ ਬਹੁਤ ਚੰਗਾ ਲੱਗਾ ਜੀ।

ਮਾਸਟਰ ਸਲੀਮ ਦੀਵਾਸ ਦੇ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ। ਅਗਲੀ ਫਰਮਾਇਸ਼ ਸਾਨੂੰ ਵਟਸਐਪ ਦੇ ਪਹੁੰਚੀ ਜੀ। ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਤੁਹਾਡਾ। ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਫਰਮਾਇਸ਼ ਭੇਜ ਰਹੇ ਨੇ ਜੀ ਗਾਣਾ ਸੁਣਨ ਦੀ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੀ ਜੌੜਾ, ਸਿਟੀ ਦੀਵਾਨਾ ਅਤੇ ਗੁਰਵੰਸ਼ ਸਿੰਘ ਜੌੜਾ ਜੀ। ਅਗਲਾ ਗੀਤ ਸੁਣਾਂਗੇ ਜੀ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ, ਅਤੇ ਨਾਲ ਹੀ ਨਾਲ ਸ਼ਾਮਿਲ ਕਰ ਲੈਂਦੇ ਹਾਂ ਜੀ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ ਹਰਜਿੰਦਰ ਛਿੰਦਾ ਜੀ, ਜਸਵੀਰ ਜੱਸੀ, ਸੀਤਾ ਔਰ ਗੀਤਾ ਵੀ ਪਿੰਡ ਥਾਣਾ ਬਠਿੰਡਾ ਤੋਂ। ਇਹਨਾਂ ਦਾ ਵੀ ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ। ਅਤੇ ਆਦਰਸ਼ਨਗਰ ਮਲੋਟ ਪੰਜਾਬ ਤੋਂ ਵੀ ਰਾਜ ਸ਼ਰਮਾ, ਮੀਨਾ ਸ਼ਰਮਾ ਜੀ, ਯੋਗੇਸ਼ ਜੀ, ਮੈਂਡੀ ਜੀ, ਸੌਰਵ ਸ਼ਰਮਾ ਅਤੇ ਸਾਇਨਾ ਸ਼ਰਮਾ, ਨਿਵਾਨ ਸ਼ਰਮਾ ਵੀ ਜੁੜੇ ਨੇ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਜੁੜਨ ਲਈ। ਅਤੇ ਬੜਾ ਸੋਹਣਾ ਜਿਹਾ ਜੀ ਗੁਲਾਬ ਦੇ ਫੁੱਲਾਂ ਨਾਲ ਸਜਿਆ ਹੋਇਆ ਸੁਨੇਹਾ ਭੇਜ ਦਿਓ ਹਰ ਵਾਰ। ਅਤੇ ਜੀ ਮਹਿਕ ਵੀ ਮੈਨੂੰ ਆ ਗਈ ਹੈ ਇਸ ਸੁਨੇਹੇ ਵਿੱਚੋਂ ਤੁਹਾਡੀ, ਅਤੇ ਤੁਹਾਡੇ ਇਸ ਪਿਆਰੇ ਜਿਹੇ ਸੁਨੇਹੇ ਦੀ, ਤੁਹਾਡੇ ਉਸ ਪਿਆਰ ਦੀ।

0: ਚਲ ਜੀ ਪ੍ਰੋਗਰਾਮ ਸਵਾਗਤ ਇੱਕ ਵਾਰੀ ਫਿਰ ਤੋਂ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਅਤੇ ਸਮਾਂ ਹੋ ਰਿਹਾ ਜੀ ਸਟੂਡੀਓ ਘੜੀ ਮੁਤਾਬਕ 11:00 ਅਤੇ ਹੋਣ ਵਾਲੇ ਨੇ ਜੀ 44 ਅਤੇ ਹਜੇ 16 ਦਾ ਪਹਿਲੇ ਪ੍ਰੋਗਰਾਮ ਦੇ ਹਿੱਸੇ ਦਾ ਸਮਾਂ ਹਜੇ ਰਹਿੰਦਾ ਹੈ ਅਤੇ ਜੀ ਫੋਨ ਲਾਈਨ ਵਟਸਐਪ ਦੇ ਮੈਸੇਜ ਪਹੁੰਚ ਰਹੇ ਨੇ ਸਾਰਿਆਂ ਦਾ ਸਵਾਗਤ ਕਰ ਰਹੇ ਹਾਂ ਅਤੇ ਅਗਲੇ ਫੋਨ ਕਾਲਰ ਜੁੜੇ ਨੇ ਸਾਡੇ ਨਾਲ ਲੈ ਕੇ ਪਹੁੰਚੇ ਨੇ ਆਪਣੇ ਪ੍ਰੋਗਰਾਮ ਦੀ ਫਰਮਾਇਸ਼ ਸਵਾਗਤ ਜੀ ਤੁਹਾਡਾ
1: ਨਮਸਕਾਰ ਜੀ ਹਰਪ੍ਰੀਤ
0: ਜੀ ਨਮਸਕਾਰ ਕੀ ਹਾਲ ਚਾਲ
1: ਬਹੁਤ ਵਧੀਆ ਸਰ
0: ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ
1: ਮਹੇਸ਼ ਗਰਗ ਮੰਡੀ ਹਰਜੀਰਾ ਮਲੌੜ ਤੋਂ ਸਰ
0: ਜੀ ਮਹੇਸ਼ ਜੀ ਸਵਾਗਤ ਤੁਹਾਡਾ ਪ੍ਰੋਗਰਾਮ 'ਚ ਦੱਸੋ ਕਿਹੜਾ ਗਾਣਾ ਸੁਣਾਈਏ
1: ਜੁਗਨੀ ਸੁਣਾ ਦਿਓ ਜੀ
0: ਜੁਗਨੀ ਗਾਈ ਕਈਆਂ ਨੇ ਕਿਹੜੀ ਗਾਈ ਸੁਣਾਈਏ ਤੁਹਾਨੂੰ
1: ਜਿਹੜੀ ਮਰਜ਼ੀ ਵਧੀਆ ਜੀ ਸੁਣਾ ਦਿਓ ਜੀ
0: ਚਲੋ ਠੀਕ ਹੈ ਜੀ ਸੁਣਾਉਂਦੇ ਹਾਂ ਫਿਰ ਇੱਕ ਪੁਰਾਣੀ ਮਿੱਠਾ ਸਿੰਘ ਜੀ ਦੀ ਆਵਾਜ਼ 'ਚ ਹੈਗੀ ਜੁਗਨੀ ਅਤੇ ਆਸ ਕਰਦਾ ਤੁਹਾਨੂੰ ਪਸੰਦ ਆਏਗੀ ਅਤੇ ਨਹੀਂ ਤਾਂ ਸਾਨੂੰ ਤੁਸੀਂ ਜੇ ਤੁਸੀਂ ਵਟਸਐਪ 'ਤੇ ਵੀ ਮੈਸੇਜ ਭੇਜਦੇ ਹੁੰਦੇ ਹੋ
1: ਨਹੀਂ ਜੀ ਵਟਸਐਪ 'ਤੇ ਨਹੀਂ ਲੈਟਰ ਪਾਉਂਦਾ ਹੁੰਦਾ ਜੀ ਲੈਟਰ ਕੋਈ ਵੀ ਨਹੀਂ ਲੱਗਿਆ ਮੇਰਾ ਬਹੁਤ ਪਾਇਆ ਜੀ
0: ਅੱਛਾ ਜੀ ਅਤੇ ਤੁਸੀਂ ਹੁਣ ਲਾਸਟ ਲੈਟਰ ਕਦੋਂ ਪਾਇਆ ਸੀ
1: ਲਾਸਟ ਹੋ ਗਿਆ ਹਫ਼ਤਾ ਕੁ ਹੋ ਗਿਆ ਜੀ
0: ਹਫ਼ਤਾ ਕੁ ਹੋ ਗਿਆ ਚਲੋ ਮੇਰੇ ਕੋਲ ਆਈਆਂ ਹੋਈਆਂ ਕੁਝ ਚਿੱਠੀਆਂ ਮੈਂ ਅੱਜ ਤੁਹਾਡਾ ਨਾਮ ਦੇਖਦਾ ਜੇ ਉਹ 'ਚ ਆਇਆ ਹੋਵੇ ਠੀਕ ਹੈ ਜੀ ਸ਼ੁਕਰੀਆ ਅਤੇ ਲਓ ਸੁਣਦੇ ਹਾਂ ਫਿਰ ਜੁਗਨੀ ਜੀ ਮਿੱਠਾ ਸਿੰਘ ਵੰਦਾਲਵੀ ਦੀ ਆਵਾਜ਼ ਦੇ ਵਿੱਚ

ਇਹੀ ਆਸ ਕਰਦਿਆਂ ਹੋਇਆਂ ਜੀ ਅਗਲਾ ਗੀਤ ਸੁਣਾਂਗੇ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਅਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਛੱਤੀਸਗੜ੍ਹ ਪਲਾਰੀ ਤੋਂ ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨikhil ਵਰਮਾ ਅਤੇ ਯਸ਼ਸਵੀ ਵਰਮਾ ਵੀ ਜੁੜੇ ਹੋਏ ਨੇ, ਇਹਨਾਂ ਦਾ ਬਹੁਤ ਬਹੁਤ ਸਵਾਗਤ। ਸਰੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ ਜੀ, ਚਰਨ ਰਹੇਜਾ, ਡੈਨੀ, ਨੀਤੂ, ਜੋਤੀ ਸੱਜਣੀ ਵੀ ਜੁੜੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਭੂਸ਼ਣ ਖੇੜਾ ਜੀ, ਤੁਹਾਡਾ ਵੀ ਸਵਾਗਤ ਕਰਦਾ ਹਾਂ ਫਾਜ਼ਿਲਕਾ ਤੋਂ। ਭੂਸ਼ਣ ਜੀ, ਵਿਸ਼ੂ ਜੀ, ਵਿਸ਼ਾਲ ਜੀ, ਲਾਡੀ ਜੀ, ਸ਼ਾਲਿਨੀ ਜੀ, ਦਿਵਾਨਸ਼ੀ ਜੀ, ਵਾਣੀ ਜੀ ਅਤੇ ਆਰ ਬੀ ਖੇੜਾ ਅਤੇ ਜੀਵਨ ਸਿੰਘ ਬੁੱਕ ਸਾਰੇ ਹੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਇਹਨਾਂ ਦਾ ਸਵਾਗਤ ਪ੍ਰੋਗਰਾਮ ਦੇ ਵਿੱਚ। ਅਗਲਾ ਗੀਤ ਸੁਣਦੇ ਹਾਂ ਜੀ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ।

ਸਤਿੰਦਰ ਸਰਤਾਜ ਦੀ ਆਵਾਜ਼ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਇਸ ਪਹਿਲੇ ਪੜਾਵ ਦੇ ਵੱਲ ਵਧੇ ਹਾਂ ਜੀ, ਜੋ ਕਿ ਖਤਮ ਹੋਣ ਵਾਲਾ ਹੈ ਅਤੇ ਰਹਿ ਗਏ ਨੇ 2 ਮਿੰਟ ਅਤੇ ਚੜ੍ਹ ਜਾਵੇਗਾ ਜੀ ਨਵਾਂ ਦਿਨ ਮੰਗਲਵਾਰ ਦਾ, ਅਤੇ ਇਹ ਦਿਨ ਸਭ ਲਈ ਮੰਗਲਮਈ ਚੜ੍ਹੇ, ਸ਼ੁਭ ਹੋਵੇ।

0: ਜੁੜੇ ਨੇ ਜੀ ਸਾਡੇ ਅਗਲੇ ਸਰੋਤੇ ਸਾਡੇ ਨਾਲ ਪ੍ਰੋਗਰਾਮ ਚੱਲ ਰਿਹਾ ਸੌਗਾਤ ਅਤੇ ਇਸ ਤੋਂ ਪਹਿਲਾਂ ਕਿ ਜੀ ਫੋਨ ਲਾਈਨ 'ਤੇ ਉਹਨਾਂ ਨੂੰ ਲਈਏ ਦੱਸ ਦਈਏ ਜੀ ਦਿਨ ਮੰਗਲਵਾਰ ਦਾ ਚੜ੍ਹ ਚੁੱਕਾ ਹੈ ਅਤੇ ਜੀ ਸਵਾਗਤ ਕਰਦਾ ਪ੍ਰੋਗਰਾਮ ਸੌਗਾਤ ਵਿੱਚ ਮੈਂ ਹਰਪ੍ਰੀਤ ਤੁਹਾਡਾ ਸਾਥੀ ਇੱਕ ਵਾਰ ਫਿਰ ਤੋਂ ਸਭ ਦਾ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਸੌਗਾਤ
1: ਹੈਲੋ ਸਤਿ ਸ਼੍ਰੀ ਅਕਾਲ ਸਰ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਰਾਜੂ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਵਿੱਚ ਤੁਹਾਡਾ ਦੱਸੋ ਕਿਹੜੇ ਹਾਂਜੀ ਜੀ ਕਿਹੜੇ ਗੀਤ ਨਾਲ ਕਰੀਏ ਫਿਰ ਅੱਜ ਦੇ ਨਵੇਂ ਦਿਨ ਦੀ ਸ਼ੁਰੂਆਤ
1: ਆਸਰਾ ਪਿਆਰ ਦਾ ਫਿਲਮ ਹੈ
0: ਤੇ ਗਾਣਾ
1: ਸਾਡਾ ਵਸਦਾ ਰਹੇ
0: ਪੰਜਾਬ ਵਾਹ ਤੇ ਲਓ ਜੀ ਫਿਰ ਦਿਨ ਨਵਾਂ ਦਿਨ ਚੜਿਆ ਹੈ ਤੇਰੀ ਪੰਜਾਬ ਦੀ ਦੁਆ ਮੰਗਦੇ ਹਾਂ ਪੰਜਾਬ ਵਸਦਾ ਰਹੇ ਇਸ ਦੁਆ ਨਾਲ ਨਵੇਂ ਦਿਨ ਦੀ ਸ਼ੁਰੂਆਤ ਹੋ ਰਹੀ ਹੈ ਬਿਲਕੁਲ ਜੀ ਬਿਲਕੁਲ ਸਭ ਤੋਂ ਵੱਡਾ ਹੀ ਕਹਿ ਲਈਏ ਕਿ ਮੈਸੇਜ ਉਪਦੇਸ਼ ਸਭ ਦਾ ਇਹ ਰਿਹਾ ਅਤੇ ਇਹੀ ਮੰਨ ਲਈਏ ਤੇ ਬੜੀ ਵੱਡੀ ਗੱਲ ਹੈ ਸ਼ੁਕਰੀਆ ਰਾਜੂ ਜੀ ਬਹੁਤ ਬਹੁਤ ਅਤੇ ਲੋ ਸੁਣਦੇ ਹਾਂ ਤੁਹਾਡੀ ਫਰਮਾਇਸ਼ ਦਾ ਅਗਲਾ ਗੀਤ ਅਤੇ ਬੜੀ ਪਿਆਰੀ ਫਰਮਾਇਸ਼ ਮਹਿੰਦਰ ਕਪੂਰ ਜੀ ਨੇ ਗਾਇਆ ਗੀਤ ਇਸ ਫਿਲਮ ਦੇ ਵਿੱਚ
2: ਜੰਨਤ ਵਰਗੀ

ਅੱਜ ਕਰ ਕਰ ਪੈਂਦੇ ਭੰਗੜੇ ਅੱਜ ਖੁਸ਼ੀਆਂ ਦੇ ਵੱਜਣ ਢੋਲ ਭੱਲੇ ਭੱਲੇ ਭੱਲੇ ਸੱਜਣੇ ਅੱਜ ਕਰ ਕਰ ਪੈਂਦੇ ਭੰਗੜੇ ਅੱਜ ਖੁਸ਼ੀਆਂ ਦੇ ਵੱਜਣ ਢੋਲ ਅਸੀਂ ਇੱਕੋ ਬੋਲੀ ਬੋਲਦੇ ਸਾਡੇ ਅੰਮ੍ਰਿਤ ਵਰਗੇ

0: ਸੁਨੀਲ ਸਿੰਘ ਜੀ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਸਾਡੇ ਅਗਲੇ ਫੋਨ ਕਾਲਰ ਜੁੜੇ ਨੇ ਸਾਡੇ ਨਾਲ ਕਰਦੇ ਉਹਨਾਂ ਨਾਲ ਗੱਲ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਹੈਲੋ ਹਰਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸ਼ੁਕਰੀਆ ਜੀ, ਬਹੁਤ ਬਹੁਤ ਤੁਹਾਡਾ। ਦੱਸੋ ਜੀ, ਕਿਹੜਾ ਗੀਤ ਸੁਣਾਈਏ ਤੁਹਾਨੂੰ? ਤੇਰੇ ਬਿਨ ਰੱਬੀ ਗਿੱਲ। ਵਾਹ ਵਾਹ, ਲਓ ਜੀ ਫਿਰ ਸੁਣਦੇ ਹਾਂ ਰੱਬੀ ਗਿੱਲ ਦੀ ਆਵਾਜ਼ 'ਚ ਤੁਹਾਡੀ ਫਰਮਾਇਸ਼। ਅਤੇ ਅੱਜ ਰਹਿ ਗਈ ਸੀ ਰੱਬੀ ਗਿੱਲ, ਰੱਬੀ ਸ਼ੇਰ ਗਿੱਲ ਦੀ ਆਵਾਜ਼ ਸੁਣਨੀ, ਅਤੇ ਅੱਜ ਤੁਹਾਡੇ ਜ਼ਰੀਏ ਸੁਣ ਰਹੇ ਹਾਂ ਜੀ ਫਿਰ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਜੁੜਨ ਦੇ ਲਈ। ਰਹੋ ਰੱਬੀ ਸ਼ੇਰ ਗਿੱਲ ਦੀ ਆਵਾਜ਼ ਦੇ ਵਿੱਚ ਅਗਲਾ ਗਿਣ ਤੇਰੇ ਬਿਨ।

ਬਿਲਕੁਲ ਜੀ, ਇਸ ਦੁਨੀਆ ਇਸ ਜਹਾਨ ਦੇ ਵਿੱਚ ਹੋਰ ਹੈ ਕੌਣ ਉਸ ਇੱਕ ਤੋਂ ਬਿਨਾਂ? ਅਤੇ ਇਹ ਹੁਣ ਚਾਹੇ ਉਹ ਜੇ ਇਸ ਮਿਜਾਜ਼ੀ ਇਸ਼ਕ ਦੀ ਗੱਲ ਹੋ ਜਾਵੇ ਅਤੇ ਉਹ ਪਿਆਰ ਮੁਹੱਬਤ ਅਤੇ ਲਫਜ਼ਾਂ ਵਿੱਚ ਇਹ ਗੱਲ ਟੁੱਕ ਜਾਂਦੀ ਹੈ, ਜੇ ਉਹ ਹਕੀਕੀ ਦੀ ਗੱਲ ਹੋ ਜਾਵੇ ਅਤੇ ਉਸ ਰੱਬ ਦੇ ਵੱਲ ਹੈ, ਅਤੇ ਜਾਂ ਫਿਰ ਇਹ ਇਸ਼ਕ ਹਕੀਕੀ ਅਤੇ ਜਾਂ ਮਿਜਾਜ਼ੀ ਜਾਂ ਇਹਨਾਂ ਵਿੱਚ ਕੋਈ ਫਰਕ ਨਹੀਂ ਹੈ। ਸਿਆਣੇ ਲੋਕਾਂ ਨੇ ਕਿਹਾ ਹੈ ਕਿ ਜੀ ਇਸ਼ਕ ਮਿਜਾਜ਼ੀ ਜਿਹੜਾ ਹੈ ਨਾ, ਉਹ ਅਸਲ ਦੇ ਵਿੱਚ ਉਸ ਇਸ਼ਕ ਹਕੀਕੀ ਤੱਕ ਪਹੁੰਚਣ ਦਾ ਨਾ ਦਰਵਾਜ਼ਾ ਹੈ। ਸੋ ਜਿਹੜਾ ਇੱਥੋਂ ਹੀ ਨਾ ਲੰਘਿਆ ਉਹ ਉਸਨੂੰ ਕੀ ਪਾਏਗਾ? ਸੋ ਹੋਰ ਦਵਾ ਦਾਰੂ ਸਿਵਾਏ ਉਸ ਇੱਕ ਤੋਂ ਹੋਰ ਕਿਸੇ ਪਾਸ ਨਹੀਂ ਹੈ। ਰਬੀ ਸ਼ੇਰਗਿੱਲ ਦਾ ਗਾਇਆ ਗੀਤ। ਅਤੇ ਅਗਲੀ ਫਰਮਾਇਸ਼ ਜੀ ਜਾਣਦੇ ਹਾਂ ਕਿਹਨਾਂ ਦੀ ਹੈ, ਫੋਨ ਲਾਈਨ ਦੇ ਜ਼ਰੀਏ ਪਹੁੰਚ ਰਹੀ ਹੈ ਸਾਡੇ ਤੱਕ ਸਟੂਡੀਓ। ਸਵਾਗਤ ਜੀ ਤੁਹਾਡਾ, ਬਹੁਤ ਬਹੁਤ ਬਹੁਤ ਬਹੁਤ ਸਵਾਗਤ ਤੁਹਾਡਾ। ਫਿਰੋਜ਼ਪੁਰ ਤੋਂ ਸਵਾਗਤ ਤੁਹਾਡਾ ਜੀ, ਬਹੁਤ ਬਹੁਤ ਗਿਆਨ ਜੀ। ਕਿਹੜਾ ਗੀਤ ਸੁਣੋਗੇ ਜੀ? ਫੁੱਲਾ ਮਹਿਕ ਨੂੰ ਸੰਭਾਲ, ਲਾਲ ਚੰਦ ਜਮਲਾ ਜੱਟ ਜੀ ਦਾ। ਲਓ ਜੀ ਸੁਣਦੇ ਹਾਂ ਫਿਰ ਇਹ ਬੜੀ ਪੰਜਾਬ ਦੀ ਇੱਕ ਕਲਾਸਿਕ ਆਵਾਜ਼ ਅਤੇ ਬੜਾ ਹੀ ਸੋਹਣਾ ਇਹ ਗੀਤ ਗਾਇਆ ਹੋਇਆ ਉਹਨਾਂ ਦਾ। ਸੁਣਦੇ ਹਾਂ ਜੀ ਅਗਲਾ ਗੀਤ, ਗਿਆਨ ਜੀ ਦੀ ਫਰਮਾਇਸ਼ 'ਚ ਸਾਨੂੰ ਪਹੁੰਚੀ।

ਬਿਲਕੁਲ, ਜ਼ਿੰਦਗੀ ਬੜੀ ਰਫ਼ਤਾਰ 'ਚ ਵੱਧਦੀ ਜਾਂਦੀ ਹੈ, ਜਾਂ ਇੱਦਾਂ ਕਹਿ ਲਈਏ ਜ਼ਿੰਦਗੀ ਉੱਥੇ ਰਹਿੰਦੀ ਹੈ ਅਤੇ ਸ਼ਾਇਦ ਅਸੀਂ ਇਸ ਨੂੰ ਫੜਨ ਦੀ ਕੋਈ ਚਾਹਤ ਰੱਖਦੇ ਹਾਂ ਅਤੇ ਇਹਦੇ ਪਿੱਛੇ ਫਿਰ ਭੱਜਦੇ ਹਾਂ। ਅਤੇ ਕਹਿੰਦੇ ਨੇ ਨਾ ਕਿ ਅਸੀਂ ਤਾਂ ਹੀ ਕਿਸੇ ਦੇ ਪਿੱਛੇ ਪਿੱਛੇ ਰਹਿੰਦੇ ਹਾਂ ਕਿਉਂਕਿ ਕੋਈ ਕਿਸੇ ਨੂੰ ਅਸੀਂ ਅੱਗੇ ਮੰਨ ਲੈਂਦੇ ਹਾਂ ਆਪਣੇ, ਅਤੇ ਜੇ ਅੱਗੇ ਕਿਸੇ ਨੂੰ ਮੰਨੀਏ ਹੀ ਨਾ ਤਾਂ ਜ਼ਿੰਦਗੀ ਦੇ ਵਿੱਚ ਥੋੜ੍ਹਾ ਠਹਿਰਾਵ ਆ ਜਾਵੇ ਅਤੇ ਫਿਰ ਉਹਨੇ ਲਵੇਗਾ ਨਜ਼ਾਰੇ ਜਿੰਨਾ ਰੁਕ ਜਾਵੇਗਾ। ਇਹ ਰੁਕਣਾ, ਇਹ ਪੌਜ਼, ਇਹ ਜ਼ਿੰਦਗੀ ਦੇ ਵਿੱਚ ਇੱਕ ਠਹਿਰਾਵ ਲੈ ਕੇ ਆ ਜਾਣਾ, ਇਹ ਬੜੀ ਵੱਡੀ ਨਿਆਮਤ ਮੰਨੀ ਜਾਂਦੀ ਹੈ। ਗੁਰੂਆਂ ਪੀਰਾਂ ਨੇ ਵੀ ਇਸ ਗੱਲ ਦੀ ਹਾਮੀ ਭਰੀ ਹੈ ਕਿ ਠਹਿਰਨਾ ਜ਼ਿੰਦਗੀ ਦੇ ਵਿੱਚ ਬੜਾ ਜ਼ਰੂਰੀ ਹੈ। ਕਿਉਂਕਿ ਪਾਣੀ, ਇੱਕ ਪੁਰਾਣੀ ਗੱਲ ਯਾਦ ਆ ਗਈ ਕਿ ਕਹਿੰਦੇ ਨੇ ਕਿ ਕਿਸੇ ਗੁਰੂ ਨੇ ਆਪਣੇ ਚੇਲੇ ਨੂੰ ਕਿਹਾ ਕਿ ਉਹ ਫਲਾਣੀ ਥਾਂ ਤੋਂ ਜਿਹੜਾ ਹੈ ਨਾ ਉਹ ਪਾਣੀ ਲੈ ਕੇ ਆਉਣਾ ਹੈ, ਅਤੇ ਬੜਾ ਲੈ ਕੇ ਵੀ ਉਸੇ ਹੀ ਥਾਂ ਤੋਂ ਆਉਣਾ ਜਿੱਥੇ ਉਹ ਗੁਰੂ ਨੂੰ ਕਹਿੰਦਾ ਹੈ, ਅਤੇ ਜਦੋਂ ਔਰ ਪਾਣੀ ਸਾਫ਼ ਹੋਣਾ ਚਾਹੀਦਾ ਬੜਾ, ਅਤੇ ਉਹ ਜਦੋਂ ਵੀ ਜਾਵੇ ਚੇਲਾ ਉਹਦਾ ਔਰ ਉਹ ਕੋਸ਼ਿਸ਼ ਕੀ ਕਰੇ ਜਿੱਥੇ ਵੀ ਜਦੋਂ ਵੀ ਉਹ ਪਹੁੰਚੇ ਉਸ ਕਹਿ ਲਓ ਕਿ ਪਾਣੀ ਦੇ ਜਿਹੜਾ ਸਰੋਤ ਸੀ ਉਹਦੇ ਕੋਲ ਜਾਵੇ, ਅਤੇ ਕਦੀ ਉਹਦੇ ਵਿੱਚ ਜਾਨਵਰ ਕੋਈ ਨਹਾ ਰਿਹਾ ਹੋਵੇ, ਕਦੀ ਕੋਈ ਉਹਦੇ ਵਿੱਚ ਉਛਲ ਕੂਦ ਕਰ ਰਿਹਾ ਹੋਵੇ, ਅਤੇ ਇੰਨਾ ਮਿੱਟੀ, ਇੰਨਾ ਮਟਮੈਲਾ ਪਾਣੀ ਹੋ ਜਾਇਆ ਕਰੇ, ਉਹ ਮੁੜ ਆਇਆ ਕਰੇ ਕਿ ਇੰਨਾ ਮੈਲਾ ਪਾਣੀ ਤਾਂ ਮੈਂ ਕਿਵੇਂ ਲੈ ਕੇ ਆਵਾਂ, ਅਤੇ ਪਰ ਉਹਦੇ ਕੋਲ ਸਬਰ ਨਹੀਂ ਸੀ, ਅਤੇ ਇੱਦਾਂ ਹੀ ਕਈ ਗੇੜੇ ਲਗਾ ਦਿੱਤੇ। ਅਤੇ ਗੁਰੂ ਨੇ ਕਿਹਾ ਕਿ ਜ਼ਰਾ ਇਸ ਵਾਰੀ ਇੱਦਾਂ ਕਰੀ ਕਿ ਕੁਝ ਨਾ ਕਰੀ, ਉੱਥੇ ਜਾ ਕੇ ਬਸ ਕੁਝ ਘੜੀਆਂ ਇੰਤਜ਼ਾਰ ਕਰੀ। ਅਤੇ ਕੀ ਹੋਇਆ ਕਿ ਉਹ ਜਾਨਵਰ ਵੀ ਨਹਾ ਕੇ ਲੰਘ ਗਏ, ਅਤੇ ਕੀ ਹੋਇਆ ਉਛਲ ਕੂਦ ਜਦੋਂ ਤੱਕ ਪਾਣੀ 'ਚ ਹੋ ਰਹੀ ਸੀ ਅਤੇ ਮਿੱਟੀ ਮਿਲਦੀ ਜਾ ਰਹੀ ਸੀ ਪਾਣੀ ਦੇ ਵਿੱਚ, ਪਰ ਕੀ ਹੋਇਆ ਕਿ ਕੁਝ ਸਮਾਂ ਜਦੋਂ ਉਹਨੇ ਉੱਥੇ ਥੋੜ੍ਹਾ ਇੰਤਜ਼ਾਰ ਕੀਤਾ ਨਾ, ਅਤੇ ਹੌਲੀ ਹੌਲੀ ਹੌਲੀ ਜਿਵੇਂ ਉਹ ਪਾਣੀ ਦੀ ਸਾਰੀ ਰਲੀ ਹੋਈ ਮਿੱਟੀ ਮੈਲ ਉਹ ਥੱਲੇ ਬੈਠ ਗਈ ਅਤੇ ਉੱਪਰ ਉਜਲਾ ਪਾਣੀ ਰਹਿ ਗਿਆ। ਸੋ ਗੁਰੂ ਨੇ ਇਹ ਸਿਖਾਉਣਾ ਸੀ ਉਸਨੂੰ ਕਿ ਜੇ ਹਲਚਲ ਕਰੇਗਾ ਪਾਣੀ ਵਿੱਚ, ਆਪ ਛਾਲ ਮਾਰ ਕੇ ਪਾਣੀ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਤੂੰ ਪਾਣੀ ਨੂੰ ਮੈਲਾ ਹੀ ਕਰੇਗਾ। ਜ਼ਰਾ ਬਾਹਰ ਬੈਠ ਜਾ, ਪਾਣੀ ਬਿਨਾਂ ਤੇਰੀ ਕਿਸੇ ਖੇਚਲ ਦੇ, ਬਸ ਤੇਰਾ ਸਬਰ, ਤੇਰਾ ਇੰਤਜ਼ਾਰ, ਤੇਰੀ ਉਹ ਤੇਰਾ ਜਿਹੜਾ ਰੱਖਿਆ ਹੋਇਆ ਉੱਥੇ ਪੇਸ਼ੈਂਸ ਹੈ ਨਾ, ਉਹ ਤੈਨੂੰ ਆਪਣੇ ਆਪ ਹੀ ਉਹ ਸਾਫ਼ ਪਾਣੀ ਜਿਹੜਾ ਹੈ ਨਾ ਮਟਮੈਲਾ ਪਾਣੀ ਆਪਣੇ ਆਪ ਨੂੰ ਸਾਫ਼ ਕਰਕੇ ਤੈਨੂੰ ਦੇ ਦੇਵੇਗਾ। ਸੋ ਸ਼ਾਇਦ ਜ਼ਿੰਦਗੀ ਦੇ ਵਿੱਚ ਇਹ ਠਹਿਰਾਵ, ਇਹ ਰੁਕ ਜਾਣਾ ਕਦੀ ਕਦੀ ਵੀ ਜਿਹੜੀ ਹੈ ਉਹ ਅੱਗੇ ਵਧਣ ਦੀ

0: ਨਿਸ਼ਾਨੀ ਹੁੰਦੀ ਹੈ। ਚੱਲ ਰਿਹਾ ਜੀ ਪ੍ਰੋਗਰਾਮ ਸਵਾਗਤ, ਅਗਲੇ ਫੋਨ ਕਾਲਰ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨੂੰ ਬਹੁਤਾ ਇੰਤਜ਼ਾਰ ਨਾ ਕਰਵਾਈਏ। ਬਹੁਤ ਬਹੁਤ ਸਵਾਗਤ ਤੁਹਾਡਾ।
1: ਹੈਲੋ ਹਰਪ੍ਰੀਤ ਭਾਈ, ਨਮਸਕਾਰ।
0: ਨਮਸਕਾਰ ਜੀ, ਕੀ ਹਾਲ ਚਾਲ ਬਿੱਟੂ ਜੀ? ਬਹੁਤ ਵਧੀਆ, ਬਹੁਤ ਵਧੀਆ। ਤੁਹਾਡੇ ਨਾਲ ਗੱਲ ਹੋ ਗਈ ਅਤੇ ਤੁਸੀਂ ਫਿਰ ਆਪਾਂ ਗੱਲ ਉਹੀ ਡਾਇਲੋਗ ਕਰਾਂਗੇ, ਮਾਰਾਂਗੇ ਤੁਹਾਡੇ ਸਾਹਮਣੇ ਕਿ ਜੀ ਰਹਿੰਦੇ ਤੁਸੀਂ ਸਾਡੀ ਬੈਕ ਸਾਈਡ 'ਤੇ, ਹੈ ਨਾ, ਦੂਰਦਰਸ਼ਨ ਜਲੰਧਰ ਦੇ, ਅਤੇ ਤੁਸੀਂ ਲਾ ਦਿੰਦੇ ਇੰਨੀ ਦੇਰ। ਮੈਂ ਕਿਹਾ ਤੁਸੀਂ ਲਗਾ ਇੰਨੀ ਦੇਰ ਦਿੰਦੇ ਹੋ ਪਹੁੰਚਣ 'ਚ? ਦੇਖ ਲਓ, ਏਦਾਂ ਨਾ ਹੋਵੇ ਕਿ ਤੁਸੀਂ ਦੂਰਦਰਸ਼ਨ ਉਧਰੋਂ ਨਿਕਲ ਗਏ ਤੇ ਤੁਸੀਂ ਗੇੜਾ, ਕੋਈ ਗੇੜਾ ਤੁਹਾਡਾ ਲੰਬਾ ਹੋ ਜਾਂਦਾ ਰਾਤ ਦਾ। ਜੀ ਹਾਂ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਤੇ ਦੱਸੋ ਕਿਹੜਾ ਗਾਣਾ ਸੁਣਾਈਏ ਤੁਹਾਨੂੰ? ਵਾਹ ਜੀ ਵਾਹ, ਲਓ ਜੀ ਮੁਹੰਮਦ ਰਫੀ ਦੀ ਆਵਾਜ਼ 'ਚ ਫਿਰ ਸੁਣਦੇ ਹਾਂ, ਆ ਜਾਣੀ ਵਾਲੀ ਹੈ। ਸ਼ੁਕਰੀਆ ਜੀ, ਸ਼ੁਕਰੀਆ। ਲਓ ਜੀ ਇਹਨਾਂ ਦੀ ਫਰਮਾਇਸ਼ ਮੁਹੰਮਦ ਰਫੀ ਦੀ ਆਵਾਜ਼ 'ਚ ਗੀਤ।

0: ਆਪਦੇ ਵੱਲ ਵੱਧ ਰਹੇ ਹਾਂ ਪ੍ਰੋਗਰਾਮ ਸੌਗਾਤ ਦੇ। ਸਾਡੇ ਫੋਨ ਕਾਲਰ ਜੁੜੇ ਨੇ ਸਾਡੇ ਨਾਲ ਜੀ, ਜਾਣਦੇ ਹਾਂ ਜੀ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ ਅਤੇ ਉਹਨਾਂ ਦੀ ਕਿਹੜੇ ਗੀਤ ਦੀ ਫਰਮਾਇਸ਼। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਨਮਸਕਾਰ ਜੀ, ਮੈਂ ਤਸੀਮ ਬੋਲਦਾ ਬਹੁਤ
0: ਜੀ। ਤਸੀਮ ਜੀ ਸਵਾਗਤ ਤੁਹਾਡਾ, ਦੱਸੋ ਕਿਹੜਾ ਗੀਤ ਸੁਣਾਈਏ। ਕੰਠਕਲੇਰ ਦਾ ਕਿਹੜਾ ਗੀਤ ਜੀ? ਤੁਸੀਂ ਇੱਥੇ ਆਵੇਂ। ਲਓ ਜੀ, ਸ਼ੁਕਰੀਆ ਬਹੁਤ ਬਹੁਤ ਤੁਹਾਡਾ। ਸੁਣਦੇ ਹਾਂ ਜੀ ਕੰਠਕਲੇਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਦੇ ਨਾਲ ਡੀ ਟੀ ਐੱਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਸਮਾਂ ਰਾਤ ਦੇ 1 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਗੀਤ ਸੰਗੀਤ ਦੇ ਸਿਲਸਿਲੇ ਨੂੰ ਇਸ ਤਰ੍ਹਾਂ ਜਾਰੀ ਰੱਖਦਿਆਂ ਹੋਇਆਂ ਅਗਲਾ ਪ੍ਰੋਗਰਾਮ ਸੁਣਾਂਗੇ, ਜਿਸ ਵਿੱਚ ਪੰਜਾਬੀ ਮੈਲੋਡੀਅਸ ਗੀਤ ਹੋਣਗੇ ਅਤੇ ਇਸ ਤੋਂ ਬਾਅਦ ਵੀ ਗੀਤ ਸੰਗੀਤ ਦੀ ਮਹਿਫਿਲ ਇਸ ਤਰ੍ਹਾਂ ਹੀ ਜਾਰੀ ਰਹੇਗੀ। ਯਾਨੀ ਕਿ ਪੰਜਾਬੀ ਡੂਇਟ ਮਿਊਜ਼ਿਕ ਤੁਸੀਂ ਸੁਣੋਗੇ। ਔਰ ਨਾਲ ਹੀ ਨਾਲ ਇਸ ਪ੍ਰੋਗਰਾਮ ਦੇ ਗੀਤ ਸੰਗੀਤ ਦੇ ਸਿਲਸਿਲੇ ਤੋਂ ਬਾਅਦ ਸਾਡੇ ਭਗਤੀ ਸੰਗੀਤ ਦੇ ਪ੍ਰੋਗਰਾਮ ਆਰੰਭ ਹੋਣਗੇ। ਯਾਨੀ ਕਿ ਸਵੇਰੇ ਅੰਮ੍ਰਿਤ ਵੇਲੇ ਤੋਂ 3 ਵਜੇ ਗੁਰਬਾਣੀ ਵਿਚਾਰ ਪ੍ਰੋਗਰਾਮ, 3:30 ਵਜੇ ਕੁਝ ਭਜਨ ਅਤੇ ਪੇਟਾ ਸੁਣਦਿਆਂ ਹੋਇਆਂ 4 ਵਜੇ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ।

ਇਸ ਵੇਲੇ ਸਟੂਡੀਓ ਕੋਡੇ ਮੁਤਾਬਕ ਰਾਤ 1 ਵਜ ਰਹੇ ਨੇ। ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਸਾਡਾ ਅਗਲਾ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ।

ਧੱਕੇ ਮਾਰੇ ਇਉਂ ਜੋ ਹੁੰਦੀ ਥਾਣੇਦਾਰ ਦੀ ਸਾਲੀ, ਉੱਤੋਂ ਚਿੱਟੀ ਏ ਦੁੱਧ ਵਰਗੀ ਅੰਦਰੋਂ ਦਿਲ ਦੀ ਕਾਲੀ, ਉੱਤੋਂ ਚਿੱਟੀ ਏ ਦੁੱਧ ਵਰਗੀ ਅੰਦਰੋਂ।

0: ਢੋਲੀ ਵੱਜਦੀ ਕਿਤੇ ਗਾਗਰ ਵੱਜਦੀ
1: ਸੁਣ ਮੁੰਡਿਆ
0: ਕਿਤੇ ਗਾਗਰ ਵੱਜਦੀ
1: ਸੁਣ ਮੁੰਡਿਆ
0: ਕਿਤੇ ਗਾਗਰ ਵੱਜਦੀ
1: ਸੁਣ ਮੁੰਡਿਆ
0: ਕਿਤੇ

ਦਾ ਲਾਇਆ ਪੀਨੇ ਕੁਤਰਾ ਪੀਤਾ ਪੀਨੇ ਕਾੜਨੀ ਵਿੱਚੋਂ ਕੱਢ ਕੇ ਛੰਨਾ ਦੁੱਧ ਦਾ ਪੀਤਾ ਪੀਨੇ ਕਾੜਨੀ ਵਿੱਚੋਂ ਕੱਢ ਕੇ ਛੰਨਾ ਦੁੱਧ ਦਾ ਪੀਤਾ ਲਾ ਕੇ ਤੜਕਾ ਖਾ ਗਿਆ ਕਿਹੜਾ ਪੂਕਾਂ ਵਾਲੇ ਗੱਠੇ ਲਾ ਕੇ ਤੜਕਾ ਖਾ ਗਿਆ ਕਿਹੜਾ ਪੂਕਾਂ ਵਾਲੇ ਗੱਠੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ

ਨੀਂ ਦੇ ਕਬੂਤਰ ਵਰਗੀ ਨੀਤ ਬੰਦੇ ਦੇ ਪਿੱਛੇ ਤੇਰਾ ਮਾਲਕ ਤੈਨੂੰ ਬਚਨੋ ਸੋਵਰਿਆਂ ਦਾ ਪਿੱਛੇ ਤੇਰਾ ਮਾਲਕ ਤੈਨੂੰ ਬਚਨੋ ਸੋਵਰਿਆਂ ਦਾ ਪਿੱਛੇ ਕਰੀ ਲੈਣ ਨਾ ਜਾਣ ਕਦੇ ਨੀ ਜੋਰ ਪਾਬੀਆਂ ਇਕੱਠੇ ਕਰੀ ਲੈਣ ਨਾ ਜਾਣ ਕਦੇ ਨੀ ਜੋਰ ਪਾਬੀਆਂ ਇਕੱਠੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ

ਵੱਡੇ ਕੀਆ ਵਡਿਆਈਆ, ਕਿਛ ਕਹਿਣਾ ਕਹਿਣ ਨਾ ਜਾਈ, ਸੋ ਕਰਤਾ ਕਾਦਰ ਕਰੀਮ, ਦੇ ਜੀਆ ਰਿਜਕ ਸੰਭਾਹੇ। ਕਥਨ ਅਨੁਸਾਰ ਪ੍ਰਭੂ ਸਿਰਜਣਹਾਰ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਤੇ ਸੰਸਾਰੀ ਜੀਵਾਂ ਦੇ ਅਵਗੁਣਾਂ ਦਾ ਕੋਈ ਅੰਤ ਨਹੀਂ ਹੈ। ਸਮਝ ਹੀ ਨਹੀਂ ਆਉਂਦੀ ਕਿ ਇਸ ਬੇਅੰਤ ਸੰਸਾਰ ਰਚਨਾ ਅੰਦਰ ਜੀਵਾਂ ਦੀ ਮਾਂ ਅਤੇ ਪਿਓ ਕੌਣ ਨੇ ਤੇ ਕਿੱਥੋਂ ਆਏ। ਮਾਤਾ ਦੀ ਉਦਰ ਅਗਨੀ ਅਤੇ ਪਿਤਾ ਦੇ ਬਿੰਬ ਵਿੱਚੋਂ ਉਪਜਿਆ ਜੀਵ ਕਿਸ ਮਕਸਦ ਲਈ ਰਚਿਆ ਗਿਆ? ਇਸ ਸਾਰੀ ਰਚਨਾ ਦੇ ਰਚਾਇਤਾ ਦੀ ਅਜੀਬ ਹੀ ਸੋਚ ਹੈ ਅਤੇ ਮੌਜ ਹੈ। ਇਸ ਮਨੁੱਖੀ ਜਾਮੇ ਤੋਂ ਪਹਿਲਾਂ ਰੁੱਖਾਂ, ਬਿਰਖਾਂ, ਪਸ਼ੂਆਂ ਦੀਆਂ ਜੋਨੀਆਂ ਵੀ ਉਸੇ ਦੀ ਉਪਜ ਹੈ। ਕਦੇ ਸੱਪਾਂ, ਕਦੇ ਪੰਖੀਆਂ ਦੀ ਜੂਨ। ਕੁਕਰਮ ਕਰਨ ਵਾਲੇ ਜੀਵ ਧੰਦਿਆਂ ਵਿੱਚ ਗਲਤਾਨ ਨੇ। ਇਹਨਾਂ ਸਭਨਾਂ ਨੂੰ ਆਪ ਪ੍ਰਭੂ ਹੀ ਦੇਖ ਰਿਹਾ ਹੈ, ਉਸ ਤੋਂ ਕੋਈ ਓਹਲਾ ਨਹੀਂ। ਤੀਰਥਾਂ ਦੇ ਕੰਢੇ, ਖੰਡ ਬ੍ਰਹਿਮੰਡ, ਇਹ ਸਭ ਕੁਝ ਦ੍ਰਿਸ਼ਟਮਾਨ ਹੈ। ਜੇਕਰ ਵਪਾਰੀ ਦੀ ਨਿਆਈ ਲੇਖਾ ਜੋਖਾ ਕੀਤਾ ਜਾਏ ਤਾਂ ਇਸ ਵਣਜ ਦਾ ਵਣਜਾਰਾ ਦਿਲ ਵਿੱਚ ਹੀ ਮਹਿਸੂਸ ਕਰ ਰਿਹਾ ਹੈ। ਗੱਲ ਕੀ, ਜਿੰਨਾ ਸਾਗਰ ਵਿੱਚ ਨੀਰ ਹੈ ਉਤਨੇ ਹੀ ਔਗਣਾਂ ਨਾਲ ਭਰਿਆ ਹੋਇਆ ਸਾਡਾ ਮਨ ਹੈ। हे प्रभु, आप ही दया करके कृपा करो।

ਤੇ ਇਸ ਡੁੱਬਦੇ ਹੋਏ ਪੱਥਰ ਨੂੰ ਤਾਰੋ। ਮੇਰਾ ਹਿਰਦਾ ਵਿਕਾਰਾਂ ਦੀ ਅਗਨੀ ਨਾਲ ਤਪ ਰਿਹਾ ਹੈ ਤੇ ਮੇਰੇ ਅੰਦਰ ਤ੍ਰਿਸ਼ਨਾ ਰੂਪੀ ਫੱਟ ਪਾਉਣ ਵਾਲੀ ਕਟਾਰ ਚੱਲ ਰਹੀ ਹੈ। ਪਰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜਾ ਮਨੁੱਖ ਰੱਬੀ ਰਜ਼ਾ ਨੂੰ ਪਛਾਣ ਲੈਂਦਾ ਹੈ ਉਸਦੇ ਅੰਦਰ ਹਰ ਵਕਤ ਆਤਮਿਕ ਆਨੰਦ ਬਣਿਆ ਰਹਿੰਦਾ ਹੈ। ਰਾਗ ਗੌੜੀ ਚੇਤੀ ਵਿੱਚ ਬਾਬਾ ਨਾਨਕ ਜੀ ਦਾ ਫਰਮਾਨ ਹੈ, ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਨੀ ਔਗਣ ਮੇਰੇ। ਸਰਵਣ ਕਰਦੇ ਹਾਂ ਭਾਈ ਤਰਲੋਚਨ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਸਾਰੇ ਉਸ ਦੇ ਕਾਬੂ ਵਿੱਚ ਕਰ ਦਿੰਦੇ ਹਨ। ਗੁਰੂ ਅੰਗਦ ਦੇਵ ਜੀ ਦੇ ਮਨ ਵਿੱਚ ਸਦਾ ਆਤਮਕ ਸੁੱਖ ਵਸ ਰਿਹਾ ਹੈ, ਜਿਸ ਦੇ ਕਾਰਨ ਗੁਰੂ ਸੰਸਾਰ ਦਾ ਦੁੱਖ ਦੂਰ ਕਰਦਾ ਹੈ। ਗੁਰੂ ਨੌ ਨਿਧੀਆਂ ਦਾ ਦਰਿਆਉ ਹੈ। ਗੁਰੂ ਅਸਾਂ ਸੰਸਾਰੀ ਜੀਵਾਂ ਦੇ ਜਨਮਾਂ ਜਨਮਾਂ ਦੇ ਮਾੜੇ ਕਰਮਾਂ ਦੀ ਮੈਲ ਕਾਲਖ ਧੋ ਦਿੰਦਾ। ਐਸੇ ਗੁਰੂ ਅੰਗਦ ਦੇਵ ਜੀ ਨੂੰ ਦਿਨ ਰਾਤ ਆਤਮਕ ਅਡੋਲਤਾ ਅਤੇ ਪ੍ਰੇਮ ਵਿੱਚ ਟਿਕ ਕੇ ਸੇਵਣਾ ਚਾਹੀਦਾ ਹੈ। ਐਸੇ ਸਤਿਗੁਰੂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ। ਭੱਟ ਜੀ ਇਸ ਪ੍ਰਥਾਏ ਬਚਨ ਕਰਦੇ ਹਨ, ਅਮੈਂ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ, ਗੁਰ ਨਾਮ ਨੇ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁੱਖ ਜਾਏ। ਵਿਚਾਰ ਅਧੀਨ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ ਕਿ ਮੈਂ ਆਪਣੇ ਐਸੇ ਗੁਰੂ ਜੀ ਤੋਂ ਕੁਰਬਾਨ ਜਾਂਦਾ ਹਾਂ, ਜਿਸ ਪੂਰੇ ਗੁਰੂ ਜੀ ਦੀ ਕਿਰਪਾ ਨਾਲ ਮੇਰੇ ਹਿਰਦੇ ਰੂਪੀ ਘਰ ਵਿੱਚ ਆਤਮਕ ਆਨੰਦ ਬਣਿਆ ਰਹਿੰਦਾ ਹੈ। ਇਸ ਲੋਕ ਵਿੱਚ ਵੀ ਆਤਮਕ ਅਡੋਲਤਾ ਦਾ ਸੁੱਖ ਮੈਨੂੰ ਪ੍ਰਾਪਤ ਹੋ ਗਿਆ ਅਤੇ ਪ੍ਰਲੋਕ ਵਿੱਚ ਵੀ ਇਹ ਆਤਮਕ ਆਨੰਦ ਬਣਿਆ ਰਹਿਣ ਵਾਲਾ ਹੈ। ਆਪਣੇ ਸਤਿਗੁਰ ਕਹਿ ਬਲਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ, ਕਰ ਆਨੰਦ ਹਮਾਰੈ ਰਹਾਉ। ਵਿਚਾਰ ਅਧੀਨ ਸ਼ਬਦ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਬਚਨ ਕਰਦੇ ਹਨ ਕਿ ਉਹ ਪਰਮਾਤਮਾ ਪਰਮੇਸ਼ਵਰ ਉੱਪਰ ਮੈਨੂੰ ਨਿਸ਼ਚਾ ਹੋ ਗਿਆ ਹੈ, ਜੋ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਸਭ ਜੀਵਾਂ ਦੇ ਦਿਲਾਂ ਦੀ ਜਾਣਨ ਵਾਲਾ ਅੰਤਰਜਾਮੀ ਹੈ। ਉਹੀ ਪਰਮਾਤਮਾ ਮੇਰੇ ਸਿਰ ਉੱਤੇ ਰਾਖਾ ਹੈ। ਜਦੋਂ ਤੋਂ ਮੈਂ ਸਤਿਗੁਰੂ ਦੀ ਸ਼ਰਨ ਪੈ ਕੇ ਗੁਰੂ ਜੀ ਦੀ ਚਰਨੀ ਲੱਗਾ ਹਾਂ, ਉਦੋਂ ਤੋਂ ਮੈਨੂੰ ਪ੍ਰਭੂ ਜੀ ਦੇ ਨਾਮ ਦਾ ਆਸਰਾ ਮਿਲ ਗਿਆ। ਪਰਮੇਸ਼ਰ ਦੇ ਨਾਮ ਦਾ ਆਸਰਾ ਮਿਲ ਜਾਣ ਦੀ ਬਰਕਤ ਨਾਲ ਹੁਣ ਮੈਨੂੰ ਕੋਈ ਕਿਸੇ ਵੀ ਕਿਸਮ ਦਾ ਡਰ ਨਹੀਂ ਸਤਾਉਂਦਾ। ਗੁਰੂਦੇਵ ਸ਼ਬਦ ਦੇ ਦੂਜੇ ਪਦ ਵਿੱਚ ਬਚਨ ਉਚਾਰਨ ਕਰਦੇ ਹਨ, ਅੰਤਰਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਨੀ ਲਾਗੇ ਇੱਕ ਰਾਮ ਨਾਮ ਆਧਾਰਾ। ਗੁਰੂ ਜੀ ਦੀ ਕਿਰਪਾ ਨਾਲ ਮੈਨੂੰ ਉਸ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ 'ਤੇ ਐਸਾ ਯਕੀਨ ਬਣ ਗਿਆ ਹੈ, ਜਿਸ ਪਾਰ ਬ੍ਰਹਮ ਪਰਮੇਸ਼ਰ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪ੍ਰਭੂ ਦੀ ਪਰਮ ਹਸਤੀ ਮੌਤ ਤੋਂ ਰਹਿਤ ਹੈ। ਉਹ ਪਰਮਾਤਮਾ ਇਸ ਸਮੇਂ ਵੀ ਮੇਰੇ ਸਿਰ ਉੱਤੇ ਮੌਜੂਦ ਹੈ ਅਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ। ਉਹ ਪ੍ਰਭੂ ਜਿਨ੍ਹਾਂ ਸੇਵਕਾਂ 'ਤੇ ਨਦਰੇ ਕਰਮ ਕਰਦਾ ਹੈ, ਉਹਨਾਂ ਨੂੰ ਆਪਣੀ ਪ੍ਰੀਤ ਦੀ ਦਾਤ, ਆਪਣੇ ਪਿਆਰ ਦੀ ਦਾਤ ਦੇ ਕੇ ਆਪਣੇ ਪਿਆਰੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਗੁਰਵਾਕ ਹੈ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਣ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਮੇਰੇ ਗੁਰੂ ਦੀ ਵਡਿਆਈ ਬਹੁਤ ਮਹਾਨ ਹੈ, ਮੇਰਾ ਸਤਿਗੁਰੂ ਬੜੀ ਵੱਡੀ ਵਡਿਆਈ ਵਾਲਾ ਹੈ, ਉਸ ਦੀ ਸ਼ੋਭਾ ਵੀ ਬੜੀ ਅਚਰਜ ਹੈ, ਉਹ ਅਚਰਜ ਸ਼ੋਭਾ ਵਾਲਾ ਹੈ। ਉਸ ਦੀ ਸ਼ਰਨ ਪੈਣ ਨਾਲ ਮਨੁੱਖਾ ਜ਼ਿੰਦਗੀ ਦਾ ਅਸਲ ਮਨੋਰਥ ਪ੍ਰਾਪਤ ਹੋ ਜਾਂਦਾ ਹੈ। ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ। ਪੂਰੇ ਗੁਰੂ ਜੀ ਦੇ ਮਿਲਾਪ ਦੀ ਬਰਕਤ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ। ਇਸ ਪ੍ਰਥਾਏ ਗੁਰਵਾਕ ਹੈ, ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ, ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ।
1: ਆਪਣੇ ਸਤਿਗੁਰ ਕਹਿ ਬਲਿਹਾਰ

0: ਭਗਤੀ ਸੰਗੀਤ ਦੇ ਪ੍ਰੋਗਰਾਮ 'ਚ ਹੁਣੇ ਤੁਸੀਂ ਇਹ ਭਜਨ ਸਰਵਣ ਕਰ ਰਹੇ ਸੀ। ਡੀ ਟੀ ਐੱਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਤਮੇ ਵਿਚਾਰ ਹੈ ਜਿਨ ਸੱਚੇ ਸੋ ਨਿਕਲਾਇਆ, ਜਗ ਜੀਵਨ ਦਾਤਾ ਪਾਇਆ ਜਗ ਜੀਵਨ।

0: ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੁਆ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ, ਹਾਂ ਵਿੱਚ ਸਚਿਆਰ ਕੁੜਿਆਰ, ਹਾਂ ਵਿੱਚ ਪਾਪ ਪੁੰਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸੈ, ਹਾਂ ਵਿੱਚ ਰੋਵੈ, ਹਾਂ ਵਿੱਚ ਭਰੀਐ, ਹਾਂ ਵਿੱਚ ਧੋਵੈ, ਹਾਂ ਵਿੱਚ ਜਾਤੀ ਜਿਨਸੀ ਧੋਵੈ, ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣਾ, ਮੋਗ ਮੁਕਤ ਕੀ ਸਾਰ ਨਾ ਜਾਣਾ, ਹਾਂ ਵਿੱਚ ਮਾਇਆ, ਹਾਂ ਵਿੱਚ ਛਾਇਆ, ਹਾਂ ਮੈਂ ਕਰ ਕਰ ਜੰਤ, ਹਾਂ ਮੈਂ ਬੂਝੇ ਤਾਂਦਰ ਸੂਝੇ, ਗਿਆਨ ਵੀ ਹੋਣਾ ਕਥ ਕਥ ਲੂਜੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ ਮਹਲਾ ਦੂਜਾ,
1: ਹੋਮੇ ਹਾ ਜਾਤ ਹੈ, ਹੋਮੇ ਕਰਮ ਕਮਾਏ, ਹੋਮੇ ਬੰਦਨਾ ਫਿਰ ਫਿਰ ਜੋ ਨੀ ਪਾਏ, ਹੋਮੇ ਕਿਥੋ ਬੁਝੇ ਗਿਰ ਸੰਜਮੀ ਜਾਏ, ਹੋਮੇ ਹੋਮੇ ਬੈਗਰ ਪਾਏ, ਹੋਮੇ ਦੀਰਗ ਰੋਗ ਹੈ ਦਾਰੂ ਕੀ ਸਮਾਏ, ਹੋਮੇ ਦੀਰਗ ਰੋਗ ਹੈ ਦਾਰੂ ਪੀ

ਆਪਣੀ ਸੇਵਕੀ ਸੰਤੋਖ ਦੇ ਸੱਚੋ ਸਾਹਿਬ ਧਿਆਇਆ ਓਨੀ ਬੰਦੇ ਪੈਰ ਨਾ ਰੱਖਣ ਕਰ ਸੁਖੀ ਧਰਮ ਕਮਾ ਓਨੀ ਦੁਨੀਆਂ ਤੋੜੇ ਬੰਦਾਂ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲੈਂਡ ਦੇ ਵਿਛੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਗੁਰਿਆ।

0: ਉਤਪੁਜਾ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤ ਪਾਏ ਕੈ ਸਮਾਨ ਜਿਨ ਕਰਤਾ ਕਰਨਾ ਕੀਆ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣਿਆ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਬਨਾ ਪ੍ਰਵਾਨ ਲੱਖ ਤਾਪ ਉੱਪਰ ਤੀਰਥਾਂ ਸਹਿਯੋਗ ਬੇਬਾਨ ਲੱਖ ਸੂਰਤਨ ਸੰਗਰਾਮ ਰਣ ਮੇ ਛੋਟੇ ਪੜੀ ਪ੍ਰਾਣ ਜਿਨ ਕਰਤੇ ਕਰਨਾ ਕੀ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ।

ਸੱਚਾ ਸਾਹਿਬ ਇੱਕ ਦਿਨ ਸੱਚੋ ਸੱਚ ਵਰਤਾਇਆ, ਜਿਸ ਤੋਂ ਦੇ ਤਿਸ ਮਿਲੇ ਸਾਤਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਘੇਰ ਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਦੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

0: ਪੜ ਗੱਡੀ ਲੱਦੀ ਐ ਪੜ ਭਰੀ ਐ ਸਾਥ ਪੜ ਬੇੜੀ ਪਾਈ ਐ ਪੜ ਗੱਡੀ ਐ ਖਾਤ ਪੜੀਏ ਹਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰ ਜਾ ਪੜੀਏ ਜੇਤੇ ਸਾਸ ਨਾਨਕ ਲਿਖੇ ਇੱਕ ਗੱਲ ਹੋਰ ਹਮੈ ਚੱਕਣਾ ਚਾਖ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇਤਾ ਕੜਿਆ ਬਹੁਤੀ ਤੂੰ ਲਵਿਆ ਬੋ ਪੇਖ ਕੀ ਆਦਿ ਹੀ ਦੁਖ ਦੀ ਆ ਸੋ ਵਿੱਚ ਆਪਣਾ ਕੀ ਆਨਾ ਖਾਇਆ ਸਾਧ ਗਵਾਇਆ ਬਹੁਤ ਦੁਖ ਪਾਇਆ ਦੂਜਾ ਪਾਇਆ ਬਸਰ ਨਾ ਪੈ ਰਿਹਾ ਨਸਕੈ ਰੇ ਮੂੰਹ ਮਿਗੂਤਾ ਕਿਉਂ ਜਾਗੇ ਗੁਰਬਿਣ ਸੂਤਾ ਗੁਰੂ ਪਿਤਾ ਨਾ ਆਪਣਾ ਕੀਆ ਕਮੜਾ ਅਲਮਲ ਖਾਏ ਸਿਰ ਛਾਏ ਪਾਏ ਮੂਰਖਨ ਦੇ ਪਦ ਗਵਾਏ ਮਿਣ ਨਾ ਵੇ ਕਿਛ ਥਾਏ ਨਾ ਪਾਈ ਰਹੇ ਵੇ ਬਾੜੀ ਮੜੀ ਮਸਾੜੀ ਆਂਧ ਨਾ ਜਾਣੇ ਫਿਰ ਪਿਸਤਾੜੀ ਸਤਿਗੁਰ ਬੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸਨ ਦੇ ਸਥਿਤੀ

ਕਰਮਾਂ ਬਾਰੇ ਦਾ ਢੋ ਨਾ ਲੈਣੀ ਧਾਮ ਦੇ ਇੱਕ ਮੂਲ ਨਾ ਪੁੱਛਣ ਆਪਣਾ ਨਾ ਪਤਾ ਆਪਣੇ ਦੇ ਮੋਟਾ ਡੀਕਾ ਨੀਚ ਜਾ ਤਰੁਤਮ ਜਸ ਦੇ ਮੰਗਾ ਜੀ ਤੁਸੀਂ ਧਿਆਨ ਦੇ ਮੰਗਾ ਜੀ ਤੁਸੀਂ

ਮੈਦਾਨ ਮੈਡਾ ਤਲੀ ਖਾਲਸੇ ਮੇਲੇ ਦਾ ਮਸਤ ਖਲਾਈਏ ਕੂੜਾ ਲਾਲੇ ਛੱਡੀਏ ਹੋਈ ਇੱਕ ਮਨਾ ਲੱਗਤੇ ਆਈਏ ਫਲ ਤੇਵੇ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਤੂੰ ਕਿਨਾਂ ਦੀ ਪਾਈ ਮਤ ਥੋੜ੍ਹੀ ਸੇਵ ਪਵਾਈਏ ਮਤ ਥੋੜ੍ਹੀ ਸੇਵ ਪਵਾਈਏ ਹਮ ਕਿਆ

ਕਾਲ ਕੂੜ ਵਰਤਿਆ ਕਾਲ ਕਾਲ ਕਬੇਤਾਲ ਬੀਓ ਬੀਜ ਪਤ ਲੈ ਗਏ ਅਬ ਕੁਗਵੈ ਦਾਲ ਜੇ ਗੁਹੇ ਤਾਂ ਉਗਵੈ ਰੁਤੀ ਉਰਤ ਹੋਏ ਨਾਨਕ ਪਾਏ ਬਾਰਾ ਕੋਰੇ ਰੰਗ ਨ ਸੋਏ ਪੈ ਵਿੱਚ ਖੁੰਭ ਚੜਾਈ ਐ ਸ਼ਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹਲਾ ਲਭ ਪਾਪ ਦੁਖ ਰਾਜਾ ਮਹਿਤਾ ਕੂੜ ਹੋਵਾ ਸਿਕਦਾ ਕਾਮ ਨੇਮ ਸਦ ਪੁੱਛੀ ਐ ਬੈ ਬੈ ਕਰੇ ਵਿਚਾਰ ਦੀ ਰੀਤ ਗਿਆਨ ਵੀ ਹੋਣੀ ਪਾਹੇ ਪਰੇ ਮਰਦਾ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ ਉੱਚੇ ਕੁਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੋਜਰ ਸੰਜੇ ਕਰੇ ਪਿਆ ਕਰਨੀ ਧਰਮ ਕਰੇਗਾ ਬਾਬ ਮੰਗੈ ਮੁਖ ਦੁਆਰ ਜਤੀ ਸਦਾ ਵੈ ਜੁਗਤ ਨ ਜਾਣੇ ਛੱਡ ਬਹਿ ਘਰ ਬਾਰ।

ਪਿੱਛੇ ਭਾਈ ਤਾਂ ਨਾਨਕ ਧੋਲਿਆ ਜਾਪੈ ਮਹਲਾ ਪਹਿਲਾ ਸਮਝ ਨਾਨਕਾ ਸੱਚਾ ਵੇ।

ਗੋਲੀ ਤੁਰ ਕਰਮ ਚਿਨਾ ਵਿੱਚ ਪਾਇਆ ਤਾਂ ਤੇਰੀ ਕਸਮ ਤੇ ਆਇਆ ਇੰਨਾ ਚਿਰ ਤਾਂ ਜੇ ਬਸ ਖਿੱਚਣਾ ਤੁਦ ਵੇਖੀ ਜੇ ਤੂੰ ਪਾਇਆ ਇੱਕ ਨਾ ਨੋ ਤੂੰ ਮੇਲੇ ਕੱਪ ਤੁਦ ਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ

0: ਕਰ ਰਹਿਆ ਮਹੱਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸ਼ੂਦਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਗਿਰਤ ਹੈ ਸਰਵ ਸ਼ਬਦੰ।

ਮੈਂ ਸਵਾਤਰਾ ਮਾਰੀਏ ਜਿਆ ਕਾਲੇ ਕਲਣਾ ਤੇ ਵੇ ਉਹਨਾਂ ਪਚਾਰੀਏ ਐਸੀ ਕਲਣਾ ਜਿਹੜੀਆਂ ਚਿੱਤਰ ਕੇ ਗਿਆ ਹਾਰੀਏ ਬੜਿਆਂ ਤੇ ਉਂਗੀਆਂ ਵਿਚਾਰ ਕੇ ਵਿਚਾਰੀਏ ਉਹ ਚੱਲੇ ਸੋ ਕੇ ਮਾਰੀਏ।

ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਨਾਮ ਸ੍ਰੀ ਵਾਹਿ।

पारस पारस काच कांचना होए, काच कांचना होए चंदना शोभा जात सिमरत।

ਤਖਤ ਦੀਅਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪਰਗਾਸ ਗੁਰ ਅੰਗਦ ਦਿਓ ਨਿਦਾਨ ਅਕਥ ਕਥਾ ਗਿਆਨ ਪੰਚ ਭੂਤ ਵਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਭ ਵਿੱਚ

ਰੱਡ ਜਿਸੇ ਤਾਰਿਓ ਤਰਤ ਅਰ ਵਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸੱਸ ਰਿਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦੀਓ ਸੁਰ ਨਰ ਸਪਤ ਸਮੁੰਦਰ ਕੇ ਤਾਰੇ ਤਿਰ ਪਵਨ ਜਾ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੱਚੋ ਕੰਚਨ ਪਿਓ ਸ਼ਬਦ ਗੁਰ ਸਰਵਣੇ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੇ ਪਾਹਣ ਮਾਨਕ ਕਰੇ ਗਿਆਨ ਗੁਰ ਕਿਹੋ ਵਿਚਾਰੇ ਕਾਠੋਂ ਸ੍ਰੀ ਖੰਡ

0: ਸੰਪਦਾ ਤੇ ਰਾਖਿਆ ਗਿਨਕਾ ਪਰਤ ਪੁਰੇ ਤਹਿ ਕਾਜ ਸ੍ਰੀ ਸਤਿਗੁਰ ਸੋ ਪਰਸਨ ਕਲਯੁਗ ਹੋਏ ਰਾਖੋ ਦਾਸ ਪਾਠ ਕੀ ਲਾਜ ਸੋ ਦਾਮਾ ਅਪਦਾ ਤੇ ਰਾਖਿਆ ਗਿਨਕਾ ਪਰਤ ਪੁਰੇ ਤਹਿ ਕਾਜ ਸ੍ਰੀ ਸਤਿਗੁਰ ਸੋ ਪਰਸਨ ਕਲਯੁਗ ਹੋਏ ਰਾਖੋ ਦਾਸ ਪਾਠ ਕੀ ਲਾਜ
1: ਸਤਿਗੁਰ ਨਾਮ ਏਕਲੇ ਮਨ ਜਪੇ।

ਤੇਰਾ ਤਿੰਨ ਜਨ ਦੁੱਖ ਪਾਪ ਕਹੋ ਕੱਤ ਹੋਵੈ ਜੀਉ ਤਾਰਨ ਤਰਨ ਖੇਣ ਮਾਤਰ ਜਾ ਕੋ ਦ੍ਰਿਸ਼ਟ ਧਾਰੈ ਸ਼ਬਦ ਰਿੱਧ ਵਿਚਾਰ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਬਨ ਦਾਤਾ ਅਗਮ ਗਿਆਨ ਵਿਖੇ ਆਤਾ ਐਨ ਸਤਿਆਨ ਧਾਵੇ ਪਲਕ ਨ ਸੋਵੈ ਜੀਉ ਜਾ ਕੋ ਦੇਖ ਤਦਰਿਦਰ ਜਾਵੇ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤ ਗੁਰ ਨਾਮ ਏਕ ਲਿਵ ਮਨ ਜਪੇ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਉ ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਣ ਯਹ।

ਸੁਰ ਨਰ ਜਾਚੈ ਸ਼ਬਦ ਸਾਰ ਏਕ ਲਿਵ ਲਾਈ ਹੈ। ਹੁਣ ਜਾਣੇ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨ ਹਾਰ ਤੁਝੇ ਬੁਝਾਈ ਹੈ। ਭਰਮ ਭੂਲੇ ਸੰਸਾਰ ਛੁੱਟੋ ਜੂਨੀ ਸੰਗਾਰ ਜਮ ਕੋ ਨਾ ਡੰਡ ਕਾਲੇ।

0: ਕਰਮ ਕਰਮ ਪੂਰੇ ਸਤਿਗੁਰ ਪਾਈ ਹੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰ ਮਨ ਧਰੋ ਧਿਆਨ ਅਹਿਨਿਸ ਕਰੋ ਬਚਨ ਗੁਰ ਹਿਰਦੈ ਥਰ ਹੁਣ ਗੁਰੂ ਜਲ ਬਿਮਲ ਅਥਾਹ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਭ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ
1: ਨਾਨਕ ਨਾਮ ਨਿਰੰਜਨ ਜਾਣਿਆ ਕਿੰਨੀ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰਾ ਤਿਨ ਸ਼ਬਦ ਸੁਰਤ ਕੇ ਨੀਵਰ ਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੇ ਕਛ ਕਹੇ ਨਾ ਜਾਈ ਸੋਡੀ ਸ੍ਰਿਸ਼ਟ ਸਕਲ ਤਾਰਨ ਕਾ ਅਬ ਗੁਰੂ ਰਾਮਦਾਸ ਕਾ ਮਿਲੇ ਵਡਾਈ
2: ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋੜਿਓ ਪਾਸੇ ਤਾਂ ਤੇ ਗੁਰ ਗਿਆਨ ਪ੍ਰਗਟ ਉਜਿਆਰੋ ਦੁਖ ਦਰਿਦਰਿਆਂ ਦੇ ਆਰ ਕੋ ਨਾਸੇ ਕਵ ਕੀਰਤ ਜੋ ਸੰਤ ਚਰਨ ਮੁਰ ਲਾਗੈ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸੇ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕਹਿ ਗੁਰ ਰਾਮਦਾਸ
3: ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਬਲਾ ਸ਼ਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ ਨਿਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਦਵਣ ਸਕਲ ਪਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮੱਛ ਕਛ ਹੋ ਬਰਹ ਜਮੁਨਾ ਕੈ ਕੂਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਨਾਸਰੀ

ਲੋਦੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਦੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਦੀ ਕੀ ਪਾਤਸ਼ਾਹੀ ਦਸਣ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁਖ ਜਾਇ ਤੀਰ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਇ ਸਭ ਥਾਉ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਉ ਹੋਈ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠਿਆਂ ਜਪਿਆਂ ਤਪਿਆਂ ਜਿਨ੍ਹਾਂ ਨਾਮ ਜਪਿਆਂ ਵੰਡ ਛਟਿਆਂ ਦੀਕ ਚਲਾਈ ਤੇ ਗਵਾਹੀ ਦੇਤ ਕੇ ਅਨਦਿੱਠ ਕੀਤਾ ਤਲਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਦੇ ਵਾਹਿਗੁਰੂ ਬੋਲੇ ਦੇ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮਹੇ ਤੋਂ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਉਂਦੇ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ

ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ।